ਹਰ ਪਾਵੇ ਪੈਦਲ ਸਾਈਏ ਅਬ ਰੋਡ ਮੈਂ ਠਗਲੀ ਦੇਖੀ ਇੱਕ ਤੇਰੀ ਕੋਟ ਰਹਾਈਏ।

आस सुनाई कहना कथन ना भी जय गोविंद हर पावे पैजर कई।

औखद मुख पाया हर हर ना औखद मुख पाया जन नानक सुख बसंती हर हर नाम।

गुरुवाक निर्मल सदा जान नित साज तीरथ मजना।

ਕਿਸੇ ਪੰਕਤੀ ਨੂੰ ਵੰਡ ਕੇ ਗਾਉਣਾ। ਇੱਕ ਵਾਰ ਵਿੱਚ ਅਸੀਂ ਸਾਰੇ ਕੀਰਤਨੀਏ ਕੌਂਸਲ ਦੇ ਸੇਵਾਦਾਰ ਪੜ੍ਹਾਂਗੇ। ਦੂਸਰੀ ਵੇਰ ਵਿੱਚ ਵੀਰ ਤੇ ਬਜ਼ੁਰਗ ਬੱਚੇ ਬੋਲਣਗੇ। ਤੀਸਰੀ ਜਗ੍ਹਾ ਤੇ ਮਾਵਾਂ ਭੈਣਾਂ ਬੋਲਣਗੀਆਂ। ਮੈਨੂੰ ਪਹਿਲੇ ਪਤਾ ਵੀ ਮਾਵਾਂ ਭੈਣਾਂ ਦੀ ਗਿਣਤੀ ਇੱਥੇ ਜ਼ਿਆਦਾ ਲੱਗਦੀ ਹੈ, ਕਿਉਂਕਿ ਸਾਡੇ ਨੇੜੇ ਤੇੜੇ ਸਾਰੇ ਇਹ ਬੈਠੇ। ਤੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਦੂਰ ਹੈਗੇ ਹੋ ਤੇ ਤੁਹਾਨੂੰ ਥੋੜਾ ਜ਼ੋਰ ਜ਼ਿਆਦਾ ਲਾਉਣਾ ਪੈਣਾ। ਆਓ ਪਿਆਰ ਨਾਲ ਦੋ ਵਾਰ ਅਸੀਂ ਪਹਿਲਾਂ ਹਰ ਜੀਓ ਨਿਮਾਣਿਆਂ ਤੋਂ ਮਾਣ ਪੜਾਂਗੇ, ਫਿਰ ਦੋ ਵਾਰ ਵੀਰ ਬਜ਼ੁਰਗ ਬੋਲਣਗੇ ਤੇ ਤੀਸਰੀ ਜਗ੍ਹਾ ਤੇ ਦੋ ਵਾਰ ਮਾਵਾਂ ਭੈਣਾਂ।

ਸਾਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਵੀਰ ਬੋਲੇ ਨਹੀਂ, ਥੋੜਾ ਜਿਹਾ ਉੱਚੀ ਬੋਲੋ ਤੁਸੀਂ, ਹੈ ਤਾਂ ਗੁਰੂ ਪਿਆਰਿਓ ਦੂਰ ਪਰ ਤੁਸੀਂ ਤਾਣ ਲਾ ਕੇ ਉਸ ਵਾਹਿਗੁਰੂ ਪਰਮੇਸ਼ਵਰ ਜਿਹਨੂੰ ਆਪਾਂ ਧਿਆਉਣਾ ਹੈ। ਇਹ ਹਾਸਾ ਨਹੀਂ, ਇਹ ਮਾਹੌਲ ਨਹੀਂ ਹੈ। ਜਿਤਨਾ ਤਾਣ ਲਾ ਕੇ ਵਾਹਿਗੁਰੂ ਪਰਮੇਸ਼ਵਰ ਜੀ ਦੀ ਬਾਣੀ ਗਾਵਾਂਗੇ ਉਤਨਾ ਮਨ ਲੱਗੇਗਾ, ਹਾਜ਼ਰੀ ਲੱਗੇਗੀ। ਆਓ ਫਿਰ ਕਿਰਪਾਲਤਾ ਕਰੋ ਜੀ। ਹਾਂ

80,000 ਦੇ ਇਕੱਠ ਵਿੱਚ ਆਵਾਜ਼ ਮਾਰੀ ਸੀ, ਮੈਨੂੰ ਇੱਕ ਸੀਸ ਦੀ ਲੋੜ ਹੈ, ਕੋਈ ਹੈ ਪਿਆਰਾ ਮੈਨੂੰ ਆਪਣਾ ਸੀਸ ਅਰਪਣ ਕਰੇ। ਤਾਂ ਉਹ ਪੰਜ ਪਿਆਰੇ ਵਾਰੀ ਵਾਰੀ ਜਿਨ੍ਹਾਂ ਨੇ ਗੁਰੂ ਅੱਗੇ ਫਰਿਆਦ ਕੀਤੀ, ਬੇਨਤੀ ਕੀਤੀ, ਸਤਿਗੁਰੂ ਇਹ ਤਨ ਵੀ ਤੇਰਾ, ਇਹ ਮਨ ਵੀ ਤੇਰਾ, ਇਹ ਸਤਿਗੁਰੂ ਅਸੀਂ ਆਪ ਦੇ ਹੋ ਗਏ ਹਾਂ, ਅਸੀਂ ਆਪਣਾ ਆਪ ਦੀਆਂ ਅੱਗੇ ਅਰਪਣ ਕਰ ਦਿੱਤਾ ਹੈ। ਸਤਿਗੁਰੂ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਚੌਪ ਦੇ। ਸਭਨਾ ਮਰਨਾ ਆਇਆ ਵਿਛੋੜਾ, ਸਭਨਾਮ ਪੁੱਛੋ ਜਾਏ ਸਿਆਣਿਆ, ਆਗੈ ਮਿਲਣ ਕਿਨਾ। ਜਿਨ ਮੇਰਾ ਸਾਹਿਬ ਵਿਸਰੈ, ਵੱਡੜੀ ਬੇਦਨ ਕਿਨਾ, ਭੀ ਸਾ ਲਾਹੇ ਉਹ ਸਾਚਾ ਸੋਏ। ਜਾ ਕੀ ਨਜ਼ਰ ਸਦਾ ਸੁਖ ਹੋਏ ਰਹਾਉ, ਵੱਡਾ ਕਰ ਸਾ ਲਾਹਣਾ ਹੈ ਭੀ ਹੋਸੀ ਸੋਏ। ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨ ਹੋਏ, ਜੋ ਤਿਸ ਭਾਵੈ ਸੋ ਥੀਐ, ਰੰਨ ਕੇ ਰੁਨੈ ਹੋਏ। ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਈ, ਜੋ ਅਸਮਾਨ ਨਾਪਾ ਮਾਵਨੀ, ਤਿੰਨ ਨੱਕ ਨੱਥਾ ਪਾਈ। ਜੇ ਮਨ ਜਾਣ ਹੈ ਸਤੂਲੀਆਂ, ਕਾਹੀ ਮਿੱਠਾ ਖਾਈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਗੀਰ। ਜੇ ਗੌਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ, ਅੱਗੇ ਗਏ ਨ ਮੰਨੀਅਨ, ਮਾਰ ਕੱਢੋ ਵੇ ਪੀਰ। ਸੋਰਠ ਮਹੱਲਾ ਪਹਿਲਾ, ਕਰ ਪਹਿਲਾ। ਮਨ ਹਾਲੀ ਕਰਸਤਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ, ਗਰੀਬੀ ਵੇਸ ਭਾਉ, ਕਰਮ ਕਰ ਜਮ ਸੀ ਸੇ ਕਰ ਪਾਗਠ ਦੇਵ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁੱਝੈ ਕੋਈ ਰਹਾਉ, ਹਾਣ ਹਟ ਕਰ ਅਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੋ ਰੱਖ। ਬਣ ਜਾ ਰਿਹਾ ਸਿਉ ਬਣ ਜਕਾਰ, ਲੈ ਲਾਹ ਮਨ ਹਾਸ, ਸੁਣ ਸਾਸ ਸੌਦਾ ਗਰੀ, ਸਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ ਮਤ, ਮਨ ਜਾਣ ਕੱਲ। ਨਿਰੰਕਾਰ ਕਾ ਦੇਸ ਜਾਹੇ, ਤਾਂ ਸੁਖ ਲਹੇ ਮਹੱਲ, ਲਾਈ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ, ਬੰਨ ਵਧੀਆਂ ਕਰਤਾ ਬਣੀ, ਤਾਂ ਕੋ ਆਖੇ ਧਨ। ਨਾਨਕ ਵੇਖੈ ਨਦਰ ਕਾਰ, ਚੜ੍ਹੈ ਜਵਾਗਣ ਵੰਨ। ਸੋਰਠ ਮਹੱਲਾ ਪਹਿਲਾ, ਚੌ ਤੁਕੇ। ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਹੁਕਮ ਭਇਆ ਬਾਹਰ ਕਰ ਛੁੜਿਆ, ਕਿਨ ਮੈਂ ਭਈ ਪਰਾਈ। ਨਾਮਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਤਮਾਈ, ਮਨ ਮਾਨਿਆ ਨਾਮ ਸਖਾਈ, ਪਾਈ ਪਰੋਂ ਗੁਰ ਕੈਬਲ ਹਾਰੇ, ਜਿਨ ਸਾਚੀ ਬੂਝ ਬੁਝਾਈ ਰਹਾਉ। ਜਗ ਸਿਉਂ ਝੂਠ ਪ੍ਰੀਤ ਮਨ ਬੇਦਿਆਲ, ਜਨ ਸਿਉਂ ਬਾਦ ਰਚਾਈ, ਮਾਇਆ ਮਗਨ ਐਨ ਸਮਗ, ਜੋ ਹੈ ਨਾਮ ਨਾ ਲੇਵੈ, ਮਰੈ ਬਿਖ ਖਾਈ। ਗੰਧਣ ਵੈਣ ਰਤਾ ਹਿਤਕਾਰੀ, ਸ਼ਬਦੈ ਸੁਰਤ ਨ ਆਈ, ਰੰਗ ਨ ਰਤਾ ਰਸਨੀ ਬੇਦਿਆ, ਮਨਮੁਖ ਪਤ ਗਵਾਈ। ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਜਿਹਾ ਰਸ ਨਹੀਂ ਰਾਈ, ਮਨ ਤਾਨੇ ਅੰਤਰ ਆਪਣਾ ਕਰ ਜਾਣਿਆ, ਉਂਦਰ ਕੀ ਖਬਰ ਨਾ ਪਾਈ। ਅੱਖੀ ਮੀਟ ਚੱਲਿਆ ਅੰਧਿਆਰਾ, ਦਾਰ ਘਰ ਦਾਰ ਕਿਸੇ ਨਾ ਪਾਈ, ਜਮਦਰ ਬਾਧਾਂ ਠੌਰ ਨਾ ਪਾਵੇ, ਆਪਣਾ ਕੀ ਆ ਕਮਾਈ। ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰਬਿਣ ਭਰਮ ਨ ਭਾਗੈ, ਸੱਚ ਨਾਮ ਵਡਿਆਈ। ਸੋਰਠ ਮਹੱਲਾ ਪਹਿਲਾ, ਦੋ ਤੁਕੇ। ਪੁੜ ਧਰਤੀ ਪੁੜ ਪਾਣੀ, ਆਸਣ ਚਾਰ ਕੁੰਟ ਚੌ ਬਾਰਾਂ, ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ, ਮੇਰੇ ਸਾਹਿਬਾ ਤੇਰੇ ਚੂਜ ਵਡਾਣਾ, ਜਲ ਥਲ ਮਹੀਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ ਰਹਾਉ। ਜਾਂ ਜਾਂ ਦੇਖਾਂ ਤਹਿ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਇਕਤ ਰੂਪ ਫਿਰੈ ਪ੍ਰਸ਼ੰਨਾ, ਕੋਈ ਨਾ ਕਿਸੇ ਜੇਹਾ, ਅੰਡਜ ਜੇਰ ਜੋਤ ਪੁਜ ਸੇਤਜ, ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਸੇ ਦੀਜੈ ਪ੍ਰਣਵਤ ਨਾਨਕ, ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ। ਸੋਰਠ ਮਹੱਲਾ ਪਹਿਲਾ। ਹਉ ਪਾਪੀ ਪਤਿਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ, ਅੰਮ੍ਰਿਤ ਚਾਖ ਪਰਮ ਰਸ ਰਾਤੀ, ਠਾਕੁਰ ਸ਼ਰਨ ਤੁਮਾਰੀ ਕਰਤਾ, ਤੂੰ ਮੈਂ ਮਾਣ ਨਿਮਾਣੇ, ਮਾਣ ਮਹਤ ਨਾਮ ਤਨ ਪੱਲੈ, ਸਾਚੈ ਸ਼ਬਦ ਸੁਮਾਣੇ ਰਾਉ।
तू पूरा हम ऊरे होछे तू गौरा हम हौरी तुझ ही मन राती अनस पर पाती हर रसना जप मन री तुम साचे हम तुम ही राचे शब्द भेद मुफन साचे अनस नाम रते से सूचे मर जन्म से काचे अवर नाम दीसा किस सा लाही तिसा शरीक न कोई प्रणवत नानक दास न दासा गुरमत जान्या सोई सोरठ महला पहला अलख अपार अगम अगोचर ना तिस काल न करमा जात अजात अजूनी संभव ना तिस भाव न परमा साची सचे आर बिटो कुरबान ना तिस रूप वर्ण नहीं रेखिया सच शब्द निशान रहाउ ना तिस मात पिता सुत बंध पऊ ना तिस मां कामना नारी अकुल निरंजन अपर परम पर सगली जोत तुम्हारी घट घट अंतर ब्रह्म लुकाया घट घट जोत सवाई बज्र कपाट मुक्ति गुरमति निरभयता डीलाई जो जंतो पाई काल सिर जनता वसगत जोत सवाई सतगुर सेव पदार्थ पावै छूटै शब्द कमाई सूचै भांडे साचक समावै बिरले सूचा चारी तंतै को परम तंत मिलाया नानक शरण तुम्हारी सोरठ महला पहला ज्यों मीना बिन पानी आए त्यों साकत मरै प्यास त्यों हर बिन मरिया रे मना जो बिरथा जावै सास मन रे राम नाम जस ली बिन गुर एहि रास क्यों लहों गुर मिलै हर दी रहाउ संत जना मिलक संगति गुरमुख तीर्थ होए अठसठ तीर्थ मजना गुरदर्स प्राप्त होए जौ जोगी जत बहरा तप नाही सतसंतोख त्यो नामै बिलंबे होरी जम मारे अंतर दोख ताकत प्रेम ना पाई है हार पाई है सतगुर भाई सुख दुख दाता गुर मिलाए कहो नानक शब्द समाई सोरठ महला पहला तू प्रभु दाता दान मत पूरा हम थारे पे खारी जियो मैं क्या मांगो किस थिर ना रहाई हर दीजे नाम प्यारी जियो काट काट रब रहे अब नवारी जाल थाल मही अल गुप्तो वरतै गुर शब्दी देख निहारी जियो रहाउ मर्त पयाल आकाश दिखायो गुर सतगुर कृपा धारी जियो जो सो ब्रह्म अजोनी है पियो नहीं घट अपीतर देख मरारी जियो जन्म मरण कौ इह जग बपड़ो इन दूजै भगत विसारी जियो सतगुर मिलै तां गुरमत पाईऐ साकत बाजी हारी जियो सतगुर बंधन तोड़ निरारी बहुड़ न गर्भ मझारी जियो नानक ज्ञान रतन प्रगासे आहार मान वस्या निरंकारी जियो सोरठ महला पहला जिस जाल निद कारण तुम जग आई सो अमृत गुर पाही जियो छोडो वेख भेख चतराई दुविधा हे फल नाही जियो मन रे थिर रहो ज मत गत जाही जियो बाहर ढूंढन ढूंढत बहुत दुख पावै कर अमृत घट माही जियो राव अवगुण छोड़ गुणा को धाव कर अवगुण पछताही जियो सारे अपसर की सारना जान है फिर की च बुढ़ाही जियो अंतर मैल लोभ लंबह झूठे बाहर नाव ताही जियो निर्मल नाम जपो सद गुरमुख अंतर की गत ताही जियो पर हर लोभ निंदा कूट त्यागो सच गौर बचनी फल पाही जियो जम भावै त्यों राखो हर जियो जन नानक शब्द सलाही जियो सोरठ महला पहला पंच पदे अपना कर मूस राख न साख है कि पर कर जोहन लागा घर दार राख से रस जे रस जाख जो गुरमुख सेवक लागा मन रे समझ कबन मत जिलागा नाम विसार अन रस लबाने फिर पछताहे अभागर रहाउ आवत कहो हरख जागत कहो रोवै ए दुख सुख नाले लागा आपे दुख सुख भोग भुगावै गुरमुख सुवन रागा हर रास ऊपर अवर क्या कही है जिन पिया सो त्रपतागा माया मोहत जिन ही रस खोया जा साकत दुरमत लागा मन का जियो पवन बत देही मैं देव सुमागा जे तू दे तां हार रस गाई मन तृप्त हर लागा साध संगत मह हार रस पाई है गुर मिलया जम पौ भागा नानक राम नाम जप गुरमुख हर पाई मस्तक भागा सोरठ महला पहला
ਸਰਬ ਜੀਆਂ ਸਰ ਲੇਖ ਤੁਰਾਹੁ ਬਿਨ ਲੇਖੈ ਨਹੀਂ ਕੋਈ ਜੀਓ ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਈ ਸੋਈ ਜੀਓ ਮਨ ਰੀ ਰਾਮ ਜਪੋ ਸੁਖ ਹੋਈ ਅਹਨਸ ਗੁਰ ਕੇ ਬਚਨ ਚਰਨ ਸਰੇ ਵਉ ਹਰਦਾਤਾ ਭੁਗਤਾ ਸੋਈ ਰਾਹੁ ਜੋ ਅੰਤਰ ਸੋ ਬਾਹਰ ਦੇਖੋ ਅਵਰ ਨਾ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤਾ ਠਾਕ ਰੱਖੋ ਕਰ ਆਪਣੈ ਗੁਰ ਮਿਲਿਆ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵੋ ਅਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਵ ਖੰਡਨ ਭਵ ਪੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਨ ਜੋਤ ਸਵਾਈ ਸੋਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੂਰਠ ਮਹੱਲਾ ਪਹਿਲਾ ਕਾਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ ਮਨ ਮੇਰੇ ਗੁਰ ਬਚਨੀ ਨਿਧ ਪਾਈ ਤਾਂ ਤੇ ਸੱਚ ਮੈਂ ਰਹਿਆ ਸਮਾਈ ਰਾਉ ਗੁਰਸਾਖੀ ਅੰਤਰ ਜਾਗੀ ਤਾਂ ਚਾਂਚਲ ਮਤ ਤਿਆਗੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੈ ਕਹਿ ਕਰ ਆਇਆ ਬਣ ਭਣਤ ਨਾਨਕ ਭੂੰਬੂ ਜੈ ਕੋ ਵਿਚਾਰੀ ਇਸ ਜਗ ਮੈਂ ਹੀ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੂਰਠ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੈਂ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਣਦਿਨ ਗੁਣ ਗਾ ਬੈਨਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਮੁਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹਉ ਮੈਂ ਮਾਰੀ ਗ੍ਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰ ਧਾਰੀ ਇਹ ਮਨੂਆਂ ਦਹਿ ਦਿਸ ਧਾਵਦਾ ਦੂਜੈ ਭਾਏ ਖਵਾਇਆ ਮਨਮੁਖ ਮੁਗਧ ਹਰ ਨਾਮ ਨਾ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਦਾ ਨਾਉਂ ਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕੁਮਾਰੈ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਈ ਪ੍ਰਭ ਸਾਚੈ ਸਾਚ ਰੱਖਿਆ ਉਰ ਤਾਰੀ ਨਾਨਕ ਨਾਵੋਂ ਗਤ ਮਾਤ ਪਾਈ ਹਾ ਰਾਸ ਹਮਾਰੀ ਸੂਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਏ ਕਉ ਖੁੱਟ ਨਾਮ ਧਨ ਕਦੇ ਨ ਖੁੱਟੈ ਨਾਹੀ ਤਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੀ ਗੁਰਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦੈ ਜਗ ਭੁੱਲਦਾ ਫਿਰਦਾ ਦਰਗਾਹ ਮਿਲੈ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਗ ਮਨ ਮੁਖ ਨਹੀਂ ਬੂਝੈ ਕੋਇ ਨਾਇ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗਵਾਰਾ ਹੋਮੈ ਮੇਰਾ ਕਰ ਕਰ ਬਿਗੁੱਤੇ ਕਿਹੋ ਚੱਲੇ ਨ ਚੱਲਦਿਆਂ ਨਾਲੂ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸੰਭਾਲੂ ਸੱਚੀ ਬਾਣੀ ਹਰ ਗੁਣ ਗਾਵੈ ਨਦਰੀ ਨਦਰ ਨਿਹਾਲੂ ਸਤਿਗੁਰ ਗਿਆਨ ਸਦਾ ਕਟ ਚਾਨਣੂ ਅਮਰ ਸਿਰ ਬਾਦਸ਼ਾਹ ਅਣ ਦਿਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੀ ਹਰ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸੁ ਵੈ ਤਾਂ ਹਰ ਪਾਈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਣ ਦਿਨ ਹਰ ਗੁਣ ਗਾਈ ਸ਼ਬਦ ਰਤੀ ਸਦਾਇ ਕਰੰਗੀ ਹਰਸੋਂ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੀ ਰਾਖੂ ਪੈਜ ਤੁਮ ਹਮਾਰੀ ਰਾਉ ਸ਼ਬਦ ਸਲਾਹੀ ਸਦਾ ਹਉ ਜੀਵਾਂ ਗੁਰਮਤੀ ਪਉ ਪਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸਚ ਬਾਣੀ ਸੋ ਜਾਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖਦਾਤਾ ਜਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਪਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਈ ਗੁਰ ਵਿਚਾਰਾ ਹਰ ਕੈ ਰੰਗ ਰਾਤਾ ਸਭ ਦੇ ਮਾਤਾ ਹੋਮੈ ਤਜੇ ਬਿਕਾਰਾ ਨਾਨਕ ਨਾਮ ਰਤੇ ਅਖਰੰਗੀ ਸ਼ਬਦ ਸਵਾਰਣ ਹਾਰਾ ਸੂਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੀ ਜਿਚਰ ਘਾਟ ਅੰਤਰ ਹੈ ਸਾਸਾ
ਇੱਕ ਪਲ ਖਿਨ ਵਿਸਰੈ ਤੂੰ ਨਾਹੀ ਜਾਣੂ ਵਰਸ ਬਚਾਸਾ ਹਮ ਮੂੜ ਮੁਗਧ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹ ਬੁਝਾਈ ਹਰ ਜੀਉ ਤੁਧ ਵਿਟੋਂ ਵਾਰਿਆ ਸਦ ਹੀ ਤੇਰੇ ਨਾਮ ਵਿਟੋਂ ਬਲ ਜਾਈ ਰਹਾਉ ਹਮ ਸ਼ਬਦ ਮੂਹੇ ਸ਼ਬਦ ਮਾਰ ਜਵਾਲੇ ਪਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿੰਤ ਮਨ ਰਾਤਾ ਹਰ ਸਿਉਂ ਰਹਿਆ ਸਮਾਈ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਤਾਈ ਸੰਸਾਰਾ ਹਰ ਰਸ ਨ ਪਾਇਆ ਬਿਰਥਾ ਜਨਮ ਗਵਾਇਆ ਜੰਮੈ ਵਾਰੂ ਵਾਰਾ ਵਿਸ਼ਟਾਂ ਕੇ ਕੀੜੇ ਪਵ ਵਿਸ਼ਟਾਂ ਮਹਿ ਹੀ ਸਮਾਣੀ ਮਨਮੁਖ ਮੁਗਧ ਗਵਾਰਾ ਆਪੇ ਕਰ ਵੇਖਿਆ ਸਮਾਰਗ ਪੱਲਾਈ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਪਾਈ ਕਰਤਾ ਕਰੇ ਸੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰਹੇ ਪ੍ਰਭ ਭਾਵੈ ਅਣਜਨ ਨਾਮ ਵਖਾਣੇ ਭਗਤਾਂ ਕੀ ਸਾਰ ਕਰਹੇ ਆਪ ਰਖੈ ਜੋਤੀ ਰਹਿਮਨ ਪਾਣੇ ਤੂੰ ਗੁਣਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜੀਉ ਸਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਵੈ ਸਦਾ ਨਿਭੈ ਤੇਰਾ ਨਾਲ ਰਹਾਉ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੈ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ਼ ਨਖੈ ਬਿਦਾਰੀ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੈ ਹਰ ਜੀਉ ਲੈ ਉਬਾਰੇ ਆਪਸ ਕੋ ਬਹੁ ਭਲਾ ਕਰ ਜਾਣੇ ਅੰਤ ਨਾਹੀ ਗਏ ਨਾਹੀ ਅੰਤ ਗਏ ਪਛਤਾਈ ਆਪਸ ਕੋ ਬਹੁ ਭਲਾ ਕਰ ਜਾਣੇ ਮਨਮੁਖ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੈ ਜਾਸਨ ਜਨਮ ਗਵਾਈ ਰਾਮ ਨਾਮ ਕਦੇ ਚੇਤੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਿਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾਂ ਤਿਨ ਕਹਿ ਪਾਈ ਸੂਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਪਾਈ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਲਿਵਿਖ ਦੁੱਖ ਕਾਟੈ ਆਪੇ ਮੇਲ ਮਿਲਾਈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਪਾਈ ਪਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੂਟੈ ਨਾਹੀ ਗੁਰਮੁਖ ਮੁਖ ਦੁਆਰਾ ਕਰਮ ਕਰੇ ਗੁਰ ਅਸ਼ਬਦ ਨਾ ਪਛਾਣੈ ਮਰ ਜਨਮੈ ਵਾਰੂ ਵਾਰਾ ਹਉ ਮੇਰਾ ਜਗ ਪਲਚ ਰਹਿਆ ਪਾਈ ਕੋਈ ਨਾ ਕਿਸੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥਾ ਬੂਝੈ ਸੋ ਆਪ ਪਛਾਣੇ ਹਰ ਪ੍ਰਭ ਹੈ ਤਿਸ ਤੇਰਾ ਸਤਿਗੁਰੂ ਸਦਾ ਦਇਆਲ ਹੈ ਪਾਈ ਬਿਨ ਪਾਗਾਂ ਕਿਆ ਪਾਈਐ ਨੇਕ ਨਜ਼ਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਦੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਸੂਰਠ ਮਹੱਲਾ ਤੀਜਾ ਚੌਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੈ ਸਦਾ ਸੁਖ ਪਾਏ ਹਉਮੈ ਸ਼ਬਦ ਸੁਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਇਆਣੀ ਮਨਮੁਖ ਫਿਰਹਿ ਸਦਾ ਦੁਖ ਪਾਵੈ ਡੂਬ ਮੂਏ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਦਰ ਘਰੇ ਪਤ ਰਾਖੈ ਹਰ ਨਾਮੋਂ ਦੇ ਵਡਿਆਈ ਰਾਉ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਕਾਮ ਕ੍ਰੋਧ ਤਾਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮਿੱਠਾ ਮਨੇ ਪਿਆਰਾ ਸਤਿਗੁਰ ਸੇਵ ਜਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਦਨ ਸ਼ਬਦ ਬਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸ਼ਬਦ ਸਮਾਇਆ ਰਾਮ ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਗੁਰਮੁਖ ਹੋਵੈ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਜਪ ਤਪ ਸੰਜ ਮੰਗੋਰ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸੰਭਾਲੈ ਸੇ ਜਾਨ ਸੋਹਨ ਦਰ ਸਾਚੈ ਪਤ ਪਾਈ ਸੋਰਟ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਈ ਮਨ ਰੀ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮਿੱਠਾ ਲਾਗੈ ਪਾਈ ਗੁਰਮੁਖ ਪਾਈ ਹਰ ਥਾਈ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨਮੁਖ ਦੂਜੈ ਪਾਈ ਦੋਹੋਂ ਕੁਟੈ ਮਨਮੁਖ ਕਰਮ ਕਰੈ ਪਾਈ ਪੱਲੈ ਕਿਛੂ ਨਾ ਪਾਈ ਗੁਰ ਮਿਲਿਆ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕੈ ਹਿਤ ਅਪਾਰ ਆਇਆ ਸੋ ਪ੍ਰਵਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰ ਪਾਈਐ ਪਾਈ ਗੁਰ ਸ਼ਬਦੀ ਮਿਲਾਈ ਸੋਰਠ ਮਹੱਲਾ ਤੀਜਾ ਘਰ ਪਹਿਲਾ
ਤੇਹੀ ਗੁਣੀ ਤਰੇ ਪਵਣ ਵਿਆਪਿਆ ਪਾਈ, ਗੁਰਮੁਖ ਬੂਝ ਬਜਾਈ, ਰਾਮ ਨਾਮ ਲੱਗ ਛੂਟੀਆ ਪਾਈ, ਪੁੱਛੋ ਗਿਆਨੀ ਅੰਜਾਈ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਈ, ਹਰ ਜੀਓ ਤੇਰੇ ਮਨ ਵਸੈ ਪਾਈ, ਸਦਾ ਹਰ ਕੇ ਗੁਣ ਗਾਏ ਰਾਉ। ਨਾਮੈ ਤੈ ਸਭ ਉਪਜੈ ਪਾਈ, ਨਾਏ ਵਿਸਰਿਆ ਮਰ ਜਾਈ, ਅਗਿਆਨੀ ਜਾਗਤ ਅੰਧ ਹੈ ਪਾਈ, ਸੁਤੇ ਗਏ ਮੁਹਾਈ। ਗੁਰਮੁਖ ਜਾਗੇ ਸੇ ਉਭਰੇ ਪਾਈ, ਭਵ ਜਲ ਪਾਰ ਉਤਾਰੂ, ਜਗ ਮਹਿ ਲਾਹਾ ਹਰ ਨਾਮ ਹੈ ਪਾਈ, ਹਿਰਦੈ ਰੱਖਿਆ ਉਰ ਤਾਰੂ। ਗੁਰ ਸਰਨਾਈ ਉਭਰੇ ਪਾਈ, ਰਾਮ ਨਾਮ ਲਿਵ ਲਾਈ, ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਈ, ਸੋਠ ਮਹੱਲਾ ਤੀਜਾ ਕਰ ਪਹਿਲਾ। ਸਤਿਗੁਰ ਸੁਖ ਸਾਗਰ, ਜਾਗ ਅੰਤਰ ਹੋਰ ਤੈ ਸੁਖ ਨਾਈ, ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੂਵੈ ਤਾਈ, ਪ੍ਰਾਣੀ ਸਤਿਗੁਰ ਸੇਵ ਸੁਖ ਪਾਈ, ਸਤਿਗੁਰ ਸੇਵੈ ਤਾਂ ਸੁਖ ਪਾਵੈ, ਨਾਹੀਂ ਤਾਂ ਜਾਹੇਗਾ ਜਨਮ ਗਵਾਈ ਰਾਉ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ, ਹਰ ਰਾਸ ਸਾਧ ਨ ਆਇਆ, ਸੰਧਿਆ ਤਰਪਣ ਕਰੇਗਾ ਤਰੀਬਨ ਬੂਝੇ ਦੁਖ ਪਾਇਆ। ਸਤਿਗੁਰ ਸੇਵੇ ਸੋ ਵਡ ਭਾਗੀ, ਜੈਸਨੋ ਆਪ ਮਿਲਾਈ, ਹਰ ਰਸ ਪੀ ਜਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਈ। ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮਗ ਨ ਪਾਏ, ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ, ਘਰੇ ਅੰਦਰ ਸੱਚ ਪਾਏ, ਸੂਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੀ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬਜਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੀ ਰਾਓ। ਮਾਨਸਾ ਮਾਰ ਦੁਬਦਾ ਸਹਿਜ ਸੁਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਊਗਾ, ਕਿਲਵੇ ਕੱਟ ਨਹਾਰਾ। ਸ਼ਬਦ ਮਰਹੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸ਼ਬਦੇ ਪਾਵੈ ਕੋਈ, ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾ ਪੈਸੇਈ। ਸੂਰਠ ਮਹੱਲਾ ਤੀਜਾ, ਸਤਿਗੁਰ ਸੇਵੇ ਤਾਂ ਸਹਿਜ ਤੁਨ ਉਪਜੈ, ਗਤ ਮਤ ਤਦ ਹੀ ਪਾਈ, ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਈ, ਬਿਨ ਸਤਿਗੁਰ ਸਭ ਜਗ ਬੋਰਾਨਾ, ਮਨਮੁਖ ਅੰਧਾ ਸ਼ਬਦ ਨਾ ਜਾਣੈ, ਬੂਝ ਝੂਠੈ ਪਰਮੁਖ ਭੁਲਾਨਾ ਰਾਉ। ਤ੍ਰੈ ਗੁਣ ਮਾਇਆ ਪਰਮ ਭੁਲਾਇਆ, ਹਉਮੈ ਬੰਧਨ ਕਮਾਈ, ਜੰਮਣ ਮਰਨ ਸਿਰ ਉਪਰ ਉਬਾਉ, ਗਰਭ ਜੂਣ ਦੁਖ ਪਾਈ। ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹਉਮੈ ਵਿੱਚ ਗਤ ਪਤ ਪਾ ਖੋਈ, ਹਉਮੈ ਵਿੱਚ ਪਤ ਖੋਈ, ਗੁਰਮੁਖ ਹੋਵੈ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਈ। ਤ੍ਰੈ ਗੁਣ ਸਭ ਤੇਰੇ, ਤੂੰ ਆਪੇ ਕਰਤਾ, ਜੋ ਤੂੰ ਕਰੈ ਸੋ ਹੋਈ, ਨਾਨਕ ਰਾਮ ਨਾਮ ਨਿਸਤਾਰਾ, ਸ਼ਬਦੇ ਹਉਮੈ ਖੋਈ। ਤ੍ਰੈ ਗੁਣ ਸਭ ਤੇਰੇ, ਤੂੰ ਆਪੇ ਕਰਤਾ, ਜੋ ਤੂੰ ਕਰੈ ਸੋ ਹੋਈ, ਨਾਨਕ ਰਾਮ ਨਾਮ ਨਿਸਤਾਰਾ, ਸ਼ਬਦੇ ਹਉਮੈ ਖੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕੇ ਹਾਲ, ਸੋ ਕਰਕੇ ਹਾਲ, ਜਿਤ ਵਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਆਏ, ਕੀਤੇ ਤੇਰੇ ਗਾਵਣ ਹਾਰੇ, ਗਾਵਣ ਤੁਦਨੋ ਪਵਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਦਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ, ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ, ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ, ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ,
गावन तुदनो खंड मंडल ब्रह्मंडल कर कर रखे तेरे तारे। सही तुदनो गावन जो तुद पावन रते तेरे भगत रसाले। होर केते तुदन गावन से मैं चेतना आवन नानक क्या बिचारे। सोई सोई सदा सच साहिब साचा साची नाई है पी होसी जाय ना जासी रचना जिन रचाई। रंगी रंगी पाती कर कर जिनसी माया जिन हो पाई। कर कर देखै कीता अपना ज्यों तिस दी वड्याई। जो तिस भावै सोई करसी फिर हुक्म ना करना जाई। सो पातशाह शाह पात साहेब नानक रहन रजाई। आसा महला पहला। सोना बड़ा आखै सब कोय केवट बड़ा डीठा होए। कीमत पाए ना कहया जाए कहने वाले तेरे रहे समाए। वड़े मेरे साहिबा गहर गंभीरा गुणी गहीरा कोई ना जाने तेरा किता के वड़ चीरा राव। सब सुरती मिल सुरत कमाई सब कीमत मिल कीमत पाई। ज्ञानी ध्यानी गुर गुरहाई कहण न जाई तेरी तल वड़ियाई। सब सत सब तप सब चंगियाईया सिद्धां पुरखां कीआं वड़ियाईया। तुद वैण सिद्धिक न ना पाईया कर्म मिलै नाही ठाकर आईया। आखण वाला क्या बेचारा सबती भरे तेरे भंडारा। जिस तू दे तिसै क्या चारा नानक सच सवारण हारा। आसा महला पहला। आखा जीवा विसरै मर जाऊं आखण औखा साचा नाऊ। साचे नाम की लाग भूख उत भूख खाए चलिया दुख। सो क्यों विसरै मेरी माए साचा साहेब साचा नाए राऊ। साचे नाम की तल बढ़ियाई आख थके कीमत नहीं पाई। जे सब मिलकै आखण पाहे वड्डा न होवै घाट न जाई। ना वो मरै न होवै सोग देंदा रहे न चूकै भोग। गुण एहो होर नाही कोए ना को होवा ना को होए। जेवड़ आप देवड़ तेरी दात जैन दिन करकै कीती रात। खासम विसार है ते कम जात नानक ना वह बाज सुनात। राग गूजरी महला पंजवा। राग गूजरी महला चौथा। हर के जान सतगुर सतपुरखा बिनो करो गुरपास। हम कीरे किरम सतगुर सरनाई कर दया नाम प्रगास। मेरे मीत गुरदेव मोकौ राम नाम प्रगास। गुरमत नाम मेरा प्राण सखाई हर कीरत हमरी रह रास राव। हर जन केवड़ भाग वडेरे जन हर हर शरदा हर प्यास। हर हर नाम मिलै त्रिपता सहै मिल संगत गुण प्रगास। जिन हर हर हर रस नाम न पाया ते भागहीन जम पास। जो सतगुर शरण संगत नहीं आए त्रिग जीवे त्रिग जीवास। जैन हर जन सतगुर संगत पाई तिन तुर मस्तक लिख्या लिखास। धन धन सतसंगत जित हर रस पाया मिल जन नानक नाम प्रगास। राग गूजरी महला पंजवा। काहे रे मान चित भय उदम जा हर हर जियो परया। सहल पत्थर मैं जन तो पाए तांका रिजिक आगै कर तरिया। मेरे माधव जी सतसंगत मिले सो तरिया। गुर प्रसाद परम पद पाया सुखे काश हरिया राव। जनन पिता लोक सुत बनता कोई न किसकी तरिया। सिर सिर रिजक संभाई ठाकुर काही मन पौ करिया। उडे उड़िया वैसै कोसा तिस पाछै बचरे शरिया। तिन कवन खलावै कवन चुगावै मन मैं सिमरन करिया। सब निधान दस अष्ट सिधान ठाकुर कर तल तरिया। जन नानक बल बल सद बल जाइय तेरा अंत न पार हवरिया। राग आसा महला चौथा। सो पुरख एक ओंकार सतगुर प्रसाद।
सो पुरख निरंजन हर पुरख निरंजन हर अगमा अगमा पारा सब त्याव हैं सब त्याव हैं तुद जी हर सच्चे सृजनहार सब जी तुम्हारे जी तू जिया का दातारा हर त्याव हो संत हो जी सब दुख बिसारणहार हर आपे ठाकुर हर आपे सेवक जी क्या नानक जंत विचार तू घट घट अंतर सर्ब निरंतर जी हर एको पुरख समान एक दाते एक पेखारी जी सब तेरे चोज बड़ाना तू आपे दाता आपे भुगता जी हाँ तुद वैन अबर ना जाना तू पार ब्रह्म बेअंत बेअंत जी तेरे क्या गुण आख बकाना जो सेव है जो सेव है तुद जी जन नानक तिन कुरबाना हर त्याव है हर त्याव है तुद जी से जान जुग मैं सुखवासी से मुकत भये जिन हर त्याया जी तैन टूटी जम की फासी जिन निरपाओ जिन हर निरपाओ त्याया जी तिनका पाओ सब गवासी जिन सेव्या मेरा हर जी ते हर हर रूप समासी से धन जिन हर त्याया जी जिन नानक तिन बल जासी तेरी भगत भंडार जी परे बेअंत बेअंता तेरे भगत सलाहन तुद जी हर अनेक अनेक अनंता तेरी अनेक करहें हर पूजा जी तब तप है जपै बेअंता तेरे अनेक पढ़े बहु स्मृत शास्त्र जी कर क्रिया खट कर्म करंता से भगत भरे जन नानक जी जो पाव है मेरे हर भगवंता तू आदि पुरख अपरंपर करता जी तुद जीवड़ अवर ना कोई तू जुग जुग एको सदा सदा तू एको जी तू निचल करता सोई तुद आपे पावे सोई वरतै जी तू आपे करे सोई तुद आपे श्रेष्ठ सब उपाई जी तुद आपे सिरज सब गोई जन नानक गुण गावे करते के जी जो सब सह का जान होई आसा महला चौथा तू करता सजार मैडा साई जो तू पावे सोई थी सी जो तू दे सोई हम पाई राव सब तेरी तू सबनी त्याया जिसनों कृपा करहे तिन नाम रतन पाया गुरमुख लादा मन मुख गवाया तुझे आप बिछोड़िया आप मिलाया तू दरियाओ सब तुझ ही माहे तुझ बैन दूजा कोई नाहे जी जंत सब तेरा खेल बजोग मिल बिछुड़िया संजोगी मैल जिसनों तू जाना है सोई जन जाने हर गुण सद ही आख बखाने जिन हर सेव्या जन सुख पाया सहजे ही हर नाम सुमाया तू आपे करता तेरा की आसब होए तुद बिन दूजा बरना कोए तू कर कर वेख है जान है सोए जन नानक गुरमुख प्रगट होए आसा महला पहला तित सरवरड पहले निवासा पानी पाव कित नहीं किया पंकज मोह पग नहीं चाल हम देखा तै डूबे अले मान एक न चेत समूढ़ मना हर बिसरत तेरे गुण गलया रहाओ ना हो जति सदी नहीं पड़या मूर्ख मुगदा जन्म पया प्रणवत नानक जन की शरणा जिन तू नाही विसरिया आसा महला पंजवा पही प्राप्त मानुख दे हुरिया गोविंद मिलन की है तेरी बरिया अवर काज तेरा कितै ना काम मिल साध संगत बज केवल नाम सरंजा मिलाग पवजल तरन कै जन्म ब्रथा जात रंग माया कह रहो जप तप संजम धर्म ना कमाया सेवा साध ना जान्या हर आया कहो नानक हम नीच कर्मा शरण परे की राखो शर्मा पातशाही दसवीं कगवाच बेनती चौपई हमरी करो हाथ दे रक्षा पूर्ण होए जित की इच्छा तब चरणन मन रहे हमारा अपना जान करो ब्रत पारा
हमरे दोष्टो सब तुमकावहु, आप हाथदय मोहि बचावहु। सुखी बसै मोरो परिवार, सेवक सिख सब करतार। मोर रक्षा निज करदै करें, सब बैरन कौ आज संगरें। पूर्ण होए हमारी आस्था, तोर भजन की रह प्यास। तुम है शाड़ कोई अवर न त्याऊं, जो भर चाहूं सुतम दे पाऊं। सेवक सिख हमारे तारी है, चंचन सत्र हमारे मारी है। आप हाथ दाए मुझे भरे आए, मरण काल का त्रास निभरे आए। हू जो सदा हमारे बचा, सरिया तो जो कर रक्षा। राख ले हम राखन हारे, साहिब संत सहाय प्यारे। दीन बंद दृष्टन के हंता, तुमहोपुरी चतुर्दश कंता। काल पाए ब्रह्म अवतरा, काल पाए शिव जुग अवतरा। काल पाए कर विष्णु प्रकाशा, सकल काल का किया तमाशा। जवन काल जोगी सब कियो, वेदराज ब्रह्मा जो थियो। जवन काल सब लोक सुबारा, नमस्कार है ताई हमारा। जवन काल सब जगत बनायो, देव दैंत जशन उपजायो। आदि अंत एक अवतारा, सोई गुरु समझे हमारा। नमस्कार दसी को हमारी, सकल प्रजा जन आप सवारी। सेवकन को शिव गुण सुख दियो, सदरन को बलम बद कियो। कड़कड़ के अंतर की जानत, भले बुरे की बीर पछानत। चीटी दे कुंजर सूला, सब पर कृपा दिशकर भूला। संतन दुख पाए दे दुखी, सुख पाए साधन के सुखी। एक एक की बीर पछान है, कड़कड़ के बड़ बड़ की जान है। जाबोध करख करा कर तारा, प्रजा तरत तब दे अपार। जब या करख करत हो कब हूँ, तुम मैं मिलत दे दर सब हूँ। जेते बदन श्रेष्ठ सब धारे, आप अपनी भूजो चारे। तुम सब ही तेरा तंदरालम, जानत भेद भेद अरयालम। निरंकार निर्वकार निर्लंब, आद नील नाद सांब। ताका मूढ़ जारत भेदा, जाको भेवना आवत भेदा। तांको कार पाहन अनुमानत, महामूढ़ कश भेद न जानत। महादेव को कहत सदा सेव, निरंकार का चीनत न भैव। आप अपनी बुद्ध है जेति, मरनत पैन पैन तो देति। तुमरा लखा न जाए पसारा, केह बिद सजा प्रथम संसार। एका रूप अनूप स्वरूपा, रंग भयो राव कहीं भूपा। अंड जेरज स्थित जकीनी, उत्पज खान बहुत रच दीनी। कहूँ फूल राजा हवे बैठा, कहूँ सिमट भयो शंकर गैठा। सगरी श्रेष्ठ दिखाए जम पव, आज काल स्वरूप जम पव। अब रक्षा मेरी तुम करो, सिख बार सिख संग रहो। दोष जेते उठ मत पाता, सकल मलेश करो रण खाता। जे अस तुज तब सरणी परे, तिनके दोष्ट दुख तब मरे। पुरख जवन बाग परे तिहारे, तिनके तुम संकट सब टारे। जो कल को एक वार आए हैं, ताके काल निकट नहीं आए हैं। रक्षा हुई ताए सब काला, दृष्ट रिष्ट टर है तत्काला। कृपा दृष्ट तन जाहि हरे हो, ताके ताप तन कमो हरे हो। रिद सिद्ध कर्म सब हो, दुष्ट शास लगे न कोई। एक बार जिन तो संभार, अकाल बार ते ताहे उबारा। जिन नर नाम त्यारु कहा, दार्द दुष्ट दोग ते रहा। खड़ केत मसरण तिहारी, आप हाद लिओ भारी। सर्वठारम हो सहाय, हिमाचल च सर्वठारम हो सहाय। दुष्ट दोग ते ने बचाई,

ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਧਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਬਸੇ ਉਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਾ ਜਾਈ, ਨਿਤ ਨਿਤ ਰੱਖ ਉਧਾਰੋ। ਤਮ ਸੰਸਾਰ ਚਰਨ ਲਗ ਦਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਤਰਸ ਪਿਆ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਕਹਿ ਅਰਦਾਸ, ਜੀਉ ਪੈਣ ਸਭ ਤੇਰੀ ਰਾਸ, ਤੁਮ ਮਾਤ ਪਿਤਾ।

Thank you.

0: ਸੁਣੂੰਗਾ ਵੋ ਮੇਰੇ ਮੇਰੇ ਭਗਤਾ ਸੁਹਿਲਾ ਹਾਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ ਨੇ ਤਨਤ ਜੀਅੜੇ ਸੰਭਾਲੀ ਨੂੰ ਦੇਖੇਗਾ ਦੇਵਨਹਾਰੂ ਤੇਰਾ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕਵਣ ਸੁਮਾਰ ਸੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਸੀਸੜੀਆਂ ਜਹੋਵੇ ਸਹਿਬ ਸਮੇਲ ਘਰ ਘਰ ਇਹੋ ਪਹੁੰਚਾ ਸਰਦੇ ਨਿਤ ਪਵਾਨੋ ਸਦਨ ਹਰ ਸਿਮਰੀਐ ਨਾਨਕ ਉਸੇ ਦੇ ਅਵਾਨੋ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਓ ਵਿਸ਼ਵ ਚਸਿਆਂ ਘੜੀਆਂ ਪਹਿਰਾਂ ਖੇਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਤੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵੈਨੂ ਸਹਿਸ ਤਬ ਗੰਧੇ ਵਿਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਇਨ ਕਹੋਏ ਜਾਤੇ ਤੇਰਾ ਨਾਹੀ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ ਕਰ ਡੰਡਾ ਓਤ ਪੁੰਨ ਵੱਡਾ ਹੀ ਰਾਉ ਸਾਕਤ ਹਰ ਸਾਧਨਾ ਜਾਣਿਆ ਜਨ ਅੰਤਰ ਹਉਮੈ ਕੰਡਾ ਹੀ ਜਿਉਂ ਜਿਉਂ ਚਲੇ ਕਿਉਂ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨ ਮਰਨ ਪਵ ਖੰਡਾਈ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਬੜ ਵੱਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾਈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਬੇਲਾ ਇਹਾਂ ਸਾਠ ਚਲੋ ਹਰਲਾ ਆ ਗਏ ਬਸਨ ਸੁਹੇਲਾ ਆਓਦ ਘਟੈ ਦਿਨ ਸਰੈਣਾਰੀ ਮਾਨ ਗੁਰਮਿਲ ਕਾਲ ਸੁਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਾਸ਼ਟ ਕਥ ਕਥਾ ਤਿਨ ਜਾਨੀ ਜਾ ਕਉ ਆਈ ਸੋਈ ਵਿਆਹ ਜਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰਿਆ ਗਏ ਅਰਦਾਸ
1: ਅੱਗੇ ਤੋਂ ਸਮਾਜਵਾਦੀ ਸੇਵਾ ਕਰਨਾ ਗੁਰਵਾਸੀ ਆਪਣੇ

ਸਤਿ ਸ਼੍ਰੀ ਅਕਾਲ।

0: ਗੁਰ ਸਿੱਖੀ ਸੋ ਥਾਨ ਪਾਲਿਆ ਧੂਰ ਮੁਖ ਲਾਵਾਂ ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਤੇ ਆਵਾਂ
1: ਨਾਮ ਤੇ ਆਵਾਂ ਜਿਨ ਨਾਮ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Hello. ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ।

0: तिथ सोहन पंच परवान नजरी कर्म पवै निछान काच पकाई उठ पाए नानक गया जाते जाए।
1: कितने विस्तार नाल इस होमे दूर करने वास्ते किन्ने प्रमाण दिते गए, पर की साडे अंदरों होमे मुकदी है। पातशाह नूं कहना पिया, तुसीं बार बार कहंदे हो जी असीं गुरुद्वारे जांदे आ, सेवा करदे आ, बाणी पढ़दे आ, साडा मन क्यों नहीं लग। महाराज कहंदे हाली भी कोई कसर है, होमे नावे नाल विरोध है, दोए ना वसें इकट्ठा है, इन्हां कठिया नहीं रहना। ਜਿਵੇਂ ਆਪਾਂ ਕਹਿੰਦੇ ਇੱਕ ਮਿਆਨ ਚ ਦੋ ਕਿਰਪਾਤਾਂ ਨਹੀਂ ਦਿੰਦੀ, ਇਹ ਇਕੱਠੇ ਰਹੇ ਨਹੀਂ ਸਕਦੇ। ਜਿੱਥੇ ਹੋਮੇ ਰਹੇਗੀ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹੋਮੇ। ਤੋ ਜਦੋਂ ਗੁਰੂ ਦੀ ਕਿਰਪਾ ਨਾਲ ਸਮਝ ਆ ਗਈ ਵੀ ਸਾਡੇ ਹੱਥ ਵੱਸ ਕੁਝ ਨਹੀਂ, ਇਹ ਅਕਾਲ ਪੁਰਖ ਦੇ ਹੱਥ ਵਿੱਚ ਹੈ, ਹੁਣ ਹੋਮੇ ਘਟੇਗੀ, ਹੋਮੇ ਘਟੇਗੀ ਤੇ ਉਸ ਵਾਹਿਗੁਰੂ ਦੀ ਬੇਅੰਤਤਾ ਦਾ ਗਿਆਨ ਵਧੇਗਾ। ਫਿਰ ਸਮਝ ਆਵੇਗੀ ਸਾਨੂੰ ਫਿਰ ਪਰਮਾਤਮਾ ਨੇ ਭੇਜਿਆ ਕਾਹਦੇ ਵਾਸਤੇ, कि असी सिर्फ इथे चार किले कमाउन, चार कोठियां बनाउन या कारां वास्ते आए नहीं। फिर समझ आवेगी कि साडे जीवन दा मकसद की। महाराज कहंदे ने इस अकाल पुरख की बेअंत रचना साडे वास्ते रची गई, रातां भी बनाईयां ने, रुत्तां भी बनाईयां ने, छित्तां भी बनाईयां ने, वार भी बनाए ने, पर ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਇਹਨੂੰ ਸਮਝਣਾ ਧਰਮਸਾਲ ਕੀ ਹੈ, ਧਰਮ ਕਮਾਉਣ ਦੀ ਜਗ੍ਹਾ, ਧਰਮ ਕਮਾਉਣ ਦੀ ਜਗ੍ਹਾ ਧਰਮ ਹੈ, ਇਹ ਧਰਮਸਾਲ ਹੈ ਧਰਤੀ। ਤੋਂ ਸਾਡਾ ਕੋਈ ਧਰਮ ਹੈ, ਪਹਿਲਾਂ ਦੱਸਿਆ ਸੀ ਧਰਮ ਦਾ ਅਰਥ ਹੈ ਫਰਜ਼, ਡਿਊਟੀ। ਧਰਮ ਕਮਾਉਣ ਦੀ ਜਗ੍ਹਾ ਹੈ ਇਹ ਧਰਤੀ, ਇਹ ਰਾਤਾਂ ਰੁੱਤਾਂ ਖਿੱਤਾਂ ਵਾਰਾਂ ਤੇ ਅਸੀਂ ਆਪਣੀ ਲੋੜ ਮੁਤਾਬਕ ਵੰਡ ਲਈਆਂ ਨੇ। ਅਸੀਂ ਕਹਿੰਦੇ ਹੁਣ ਰਾਤ ਹੈ, ਹੁਣ ਫਲਾਣੀ ਰੁੱਤ ਹੈ, ਹੁਣ ਫਲਾਣੀ ਖਿੱਤ ਹੈ, ਹੁਣ ਐਤਵਾਰ ਹੈ, ਹੁਣ ਸੋਮਵਾਰ, ਇਹ ਸਾਰਾ ਕੁਝ ਤੇ ਅਸੀਂ ਆਪਣੀ ਸਹੂਲਤ ਲਈ ਬਣਾ ਲਿਆ, ਪਰ ਇਹ ਸਮਝ ਤਾਂ ਆਈ ਜਦੋਂ ਹੋਮੇ ਹਟੀ, ਫਿਰ ਸਮਝ ਆਈ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਬਸ ਹੁਣ ਅਸੀਂ ਧਰਮ ਵਾਲੇ ਪਾਸੇ ਤੁਰੇ, ਹੁਣ ਫਰਜ਼ ਵਾਲੇ ਪਾਸੇ ਤੁਰੇ। ਬਾਣੀ ਚ ਰੋਜ਼ ਕਹਿੰਦੀ ਸਾਨੂੰ, ਭਈ ਪ੍ਰਾਪਤ ਮਨ ਖੁਦੇ ਹੋਰੀਆ, ਗੋਬਿੰਦ ਮਿਲਣੇ ਕੀ ਇਹ ਤੇਰੀ ਬਰੀ। ਗੁਰਬਾਣੀ ਚ ਰੋਜ਼ ਤਾੜਨਾ ਕਰਦੀ, ਪਰ ਅਸੀਂ ਤੋਤਾ ਰੱਖਣੀ ਪੜ ਜਾਂਦੇ, ਬਸ ਖਾਣਾ ਪੂਰੀ ਕਰ ਦਿੰਦੇ, ਦਸਾਂ ਮਿੰਟਾਂ ਜਪਜੀ ਸਾਹਿਬ ਹੋ ਗਿਆ, 15 ਮਿੰਟਾਂ ਜਾਪ ਸਾਹਿਬ ਹੋ ਗਿਆ, ਬਸ ਭੋਗ ਪੈ ਗਿਆ। ਗੁਰਬਾਣੀ ਤੇ ਚੋਟ ਮਾਰ ਕੇ ਕਹਿੰਦੀ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਮਿਲ ਜਗਦੀਸ ਮਿਲਨ ਕੀ ਬਰੀਆ,
2: ਮਿਲ ਜਗਦੀਸ ਮਿਲਨ ਕੀ ਬਰੀਆ, ਮਿਲ ਜਗਦੀਸ ਮਿਲਨ ਕੀ

ਜਦੋਂ ਹੁਣ ਇਹ ਗੱਲ ਸਮਝ ਆਈ ਕਿ ਇਹ ਧਰਤੀ ਤਾਂ ਧਰਮ ਸਥਾਨ ਹੈ, ਇਹ ਧਰਮ ਕਮਾਉਣ ਦੀ ਜਗ੍ਹਾ ਹੈ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਕੀ ਕੋਈ ਪਸ਼ੂ ਵੀ ਆ ਕੇ ਇੱਥੇ ਬੈਠ ਸਕਦਾ, ਇਸ ਤਰ੍ਹਾਂ ਜਿਵੇਂ ਤੁਸੀਂ ਬੈਠੇ ਹੋ, ਉਹ ਵੀ ਸੁਣ ਸਕਦਾ। ਭਗਤ ਜੀ ਨੂੰ ਕਹਿਣਾ ਪਿਆ ਸਾਡੀ ਅਣਗਹਿਲੀ ਵੱਲ ਵੇਖ ਕੇ ਵੀ ਇਹ ਚੰਗੇ ਭਲੇ ਬੰਦੇ ਹੁੰਦਿਆਂ ਪੀ ਪੀ ਕੇ ਸ਼ਰਾਬਾਂ ਤੇ ਭੈੜੇ ਕੰਮ ਕਰਦੇ ਨੇ, ਉਹਨਾਂ ਨੂੰ ਕਹਿਣਾ ਪਿਆ ਜੇ ਹੁਣ ਨਹੀਂ ਕਰਦਾ ਤੇ ਕਦੋਂ ਕਰੇਗਾ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈਏ, ਉਦੋਂ ਗਏ ਉਦੋਂ ਪਤਾ ਕੀ ਹਾਲਤ ਹੋਣੀ। ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈਏ, ਹਰ ਬਿਨ ਬੈਲ ਬਿਲਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਧਨ ਕੋਦੋ ਕੋ ਪੁੱਤ ਖਈਏ, ਸਾਰੋ ਦਿਨ ਦੌਲਤ ਬਨ ਮਈਆ ਅਜੋ ਨਾ ਪੇਟ ਅਗਈਏ, ਜਨ ਭਗਤਨ ਕੋ ਕਹੋ ਨਾ ਮਾਨੋ ਕੀ ਉਹ ਆਪਣੋ ਪਈਏ। ਗੁਰਦੇਵ ਸਾਡਾ ਧਿਆਨ ਇੱਥੇ ਲਿਆਉਣਾ ਚਾਹੁੰਦੇ ਨੇ ਵੀ ਜਿਸ ਧਰਤੀ ਉੱਤੇ ਤੁਸੀਂ ਵਿਚਰ ਰਹੇ ਹੋ ਇਹ ਧਰਮ ਸਥਾਨ ਹੈ, ਧਰਮ ਕਮਾਉਣ ਦੀ ਜਗ੍ਹਾ ਹੈ। ਇਹ ਠੀਕ ਹੈ ਤੁਹਾਡੀ ਸਹੂਲਤ ਲਈ ਰਾਤ ਵੀ ਬਣੀ ਹੈ, ਮੌਸਮ ਬਦਲਦੇ ਨੇ, ਹੋਰ ਸਾਰੀਆਂ ਵੰਡਾਂ ਬਣਾਈਆਂ ਨੇ, ਪਰ ਇਹ ਗੱਲ ਸਮਝਣ ਵਾਲੀ ਹੈ। ਰਾਤੀ ਰੁੱਤੀ ਛਿੱਤੀ ਵਾਰ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਥਾਨ। ਹੁਣ ਪਰਮਾਤਮਾ ਦੀ ਬੇਅੰਤ ਰਚਨਾ ਵਿੱਚ ਇਸ ਵਿੱਚ ਜੀ ਜੁਗਤ ਕੇ ਰੰਗ, ਅਨੇਕਾਂ ਹੀ ਜੀਵ ਹਨ ਜਿਨ੍ਹਾਂ ਦੇ ਵੱਖ ਵੱਖ ਤਰੀਕੇ ਹਨ ਰਹਿਣ ਦੇ, ਰੰਗ ਵੱਖਰੇ ਵੱਖਰੇ ਹਨ, ਔਰ ਤਿੰਨ ਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਮ ਵੀ ਅਨੇਕਾਂ। ਅਨੰਤ ਦਾ ਮਤਲਬ ਹੈ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਗਿਣੇ ਨਹੀਂ ਜਾ ਸਕਦੇ। ਪਰ ਇੱਕ ਗੱਲ ਯਾਦ ਰੱਖੋ,

ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਹਰ ਮਨੁੱਖ ਦੇ ਕੀਤੇ ਹੋਏ ਕਰਮਾਂ ਦੀ ਵਿਚਾਰ ਕਿਸਨੇ ਕੀ ਕੀਤਾ ਹੈ। ਜਿਵੇਂ ਕੋਈ ਤੁਸੀਂ ਵੇਖਦੇ ਹੋ ਨਾ ਪਿਕਚਰ, ਉਹਦੇ ਵਿੱਚ ਕਿਤਨੇ ਬੰਦੇ ਰੋਲ ਕਰਦੇ ਨੇ, ਫਿਰ ਤੁਸੀਂ ਬਾਅਦ ਕਹਿੰਦੇ ਜੀ ਫਲਾਣੇ ਦਾ ਰੋਲ ਬੜਾ ਵਧੀਆ ਸੀ, ਫਲਾਣੇ ਦਾ ਰੋਲ ਬੜਾ ਘਟੀਆ ਸੀ। ਪਰ ਸਹੀ ਗੱਲ, ਅਸੀਂ ਸਾਰੇ ਸੰਸਾਰ ਵਿੱਚ ਅਕਾਲ ਪੁਰਖ ਦੇ ਭੇਜੇ ਹੋਏ ਇਸ ਧਰਤੀ ਧਰਮਸਾਲ ਤੇ ਧਰਮ ਕਮਾਉਣ ਲਈ ਆਏ ਹਾਂ, ਤੇ ਜਿਹੋ ਜਿਹੇ ਕਰਮ ਕਮਾਵਾਂਗੇ ਫਿਰ ਉਹਦੇ ਤੇ ਵਿਚਾਰ ਹੋਵੇ। ਕਿਉਂਕਿ ਵਾਹਿਗੁਰੂ ਦਾ ਦਰਬਾਰ ਜਿਹੜਾ ਹੈ ਉਹ ਸੱਚਾ ਹੈ, ਇੱਥੇ ਤੇ ਸ਼ਾਇਦ ਰਿਸ਼ਵਤ ਵੀ ਚੱਲ ਜਾਂਦੀ, ਇੱਥੇ ਤਾਂ ਬਹੁਤ ਕੁਝ ਹੁੰਦੀ ਹੈ ਗੜਬੜ, ਸੱਚੇ ਝੂਠੇ ਬਣ ਜਾਂਦੇ ਨੇ, ਝੂਠੇ ਸੱਚੇ ਬਣ ਜਾਂਦੇ ਨੇ, ਗੁਨਾਹਗਾਰ ਮਾਫ਼ ਹੋ ਜਾਂਦੇ ਨੇ, ਬੇਗੁਨਾਹਾਂ ਨੂੰ ਫਾਂਸੀ ਚਾੜ ਦਿੰਦੇ, ਇੱਥੇ ਤਾਂ ਹੋ ਜਾਂਦਾ। ਪਰ ਮੇਰੇ ਗੁਰਦੇਵ ਕਹਿੰਦੇ ਭਾਈ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਐਸਾ ਨਹੀਂ, ਉੱਥੇ ਕੀ ਹੈ,

0: ਵੇ ਕੱਚ ਮੈਂ ਨਾ ਕੱਚੇ ਪਕਾਈ ਮੈਂ ਨਾ ਪੱਕੇ ਕੱਚਿਆਂ ਤੇ ਪੱਕਿਆਂ ਦਾ ਉੱਥੇ ਚੱਲ ਕੇ ਪਤਾ ਨਾਨਕ ਗਿਆ ਜਾਪੇ ਚਾਹੇ ਵਾਹਿਗੁਰੂ ਦੀ ਦਰਗਾਹ ਵਿੱਚ ਗਿਆ ਪਤਾ ਲੱਗਣਾ ਜਿਹੜਾ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਇੱਥੇ ਦੀ ਪ੍ਰਵਾਨਗੀ ਕੀ ਕਰੇਗੀ ਪੜ੍ਹ ਚੁੱਕੇ ਹੋ ਸਾਰਾ ਕੁਝ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਦਸ ਕੀਰ ਜਗਲੇ ਜੇ ਤਿਸ ਨਜ਼ਰ ਨਾ ਆਵਈ ਤੋ ਉੱਥੇ ਜਾ ਕੇ ਪਤਾ ਹੁਣ ਸਾਨੂੰ ਵਾਰਨਿੰਗ ਤੇ ਮਿਲ ਗਈ ਹੈ ਪਰ ਜੇ ਅਸੀਂ ਫੇਰ ਵੀ ਅੱਖਾਂ ਮੀਚ ਲਈਏ ਨਹੀਂ ਜੀ ਚਾਰ ਬੰਦੇ ਇੱਥੇ ਚਾਹੀਦੇ ਨੇ ਚੰਗੇ ਕਹਿਣ ਵਾਲੇ ਅੱਗੇ ਦੇਖੀ ਜਾਏਗੀ ਸਾਡੀ ਥਿਊਰੀ ਇਹ ਬਣ ਗਈ ਹੈ ਇਹ ਜਗ ਮਿੱਠਾ ਤੇ ਅਗਲਾ ਕਿਹਨੇ ਦਿੱਤਾ ਨਾ ਭਾਈ ਜੇ ਗੁਰਮੁਖ ਬਣਨਾ ਜੇ ਗੁਰੂ ਵਾਲੇ ਬਣ ਕੇ ਤੁਰਨਾ ਤੇ ਫਿਰ ਗੁਰੂ ਦੇ ਦੱਸੇ ਰਾਹ ਤੇ ਚੱਲੀਏ ਤੋ ਗੁਰਦੇਵ ਸਾਡੇ ਤਨ ਵੀ ਖੋਲਦੇ ਨੇ ਇੱਥੇ ਤੁਹਾਡੇ ਕੱਚੇ ਪੱਕੇ ਚੰਗੇ ਮੰਦੇ ਬਣ ਬਣਾਉਣਾ ਕੱਖ ਨਹੀਂ ਬਣਨਾ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ
1: ਚੱਪੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਅੰਦਰ ਦੀ ਯਾਤਰਾ ਇੱਕ ਯਾਤਰਾ ਅਸੀਂ ਬਾਹਰੀ ਤੌਰ ਤੇ ਕਰਦੇ ਹਾਂ ਜਦੋਂ ਵੀ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਇਹ ਤੇ ਹੈ ਨੀ ਅਸੀਂ ਬੱਸ ਤੇ ਚੜ੍ਹ ਕੇ ਤੇ ਚੜ੍ਹ ਕੇ ਫਟਾਫਟ ਉਤਰ ਜਾਈ ਤੋਂ ਸਾਡੀ ਮੰਜ਼ਿਲ ਆ ਗਈ ਨਹੀਂ ਉਹਨੇ ਆਪਣੀ ਤੋਰੇ ਤੁਰਨਾ ਵਾਰੀ ਵਾਰੀ ਸੇ ਰਸਤੇ ਸਿਰ ਹੋਰ ਕਈ ਹੋਰ ਸਟੇਸ਼ਨ ਵੀ ਆਉਣਗੇ ਤੇ ਜਿੱਥੇ ਤੁਹਾਡੀ ਮੰਜ਼ਿਲ ਆਏਗੀ ਕੀ ਪਤਾ ਉਸ ਤੋਂ ਪਹਿਲਾਂ ਦੋ ਤਿੰਨ ਚਾਰ ਪੰਜ ਕਿੰਨੇ ਸਟੇਸ਼ਨ ਨੇ ਇਹ ਤੇ ਹੈ ਬਾਹਰੀ ਯਾਤਰਾ ਇਸੇ ਤਰ੍ਹਾਂ ਸਾਡੀ ਯਾਤਰਾ ਹੈ ਅਸੀਂ ਪਹੁੰਚਣਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਤੇ ਅੰਦਰੂਨੀ ਯਾਤਰਾ ਇਹ ਯਾਤਰਾ ਦਾ ਪਹਿਲਾ ਪੜਾਅ ਜੇ ਅਸੀਂ ਰੋਜ਼ ਵੇਖਣਾ ਕਿ ਸਾਡੀ ਵਿੱਥ ਰੱਬ ਦੇ ਵੱਲੋਂ ਘੱਟ ਰਹੀ ਹੈ ਕਿ ਵੱਧ ਰਹੀ ਹੈ ਕਿ ਅਸੀਂ ਕਿਸੇ ਸਟੇਸ਼ਨ ਤੇ ਪਹੁੰਚੇ ਹਾਂ ਕਿ ਅਸੀਂ ਇੱਕ ਕਦਮ ਪੁੱਟ ਲਿਆ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਕਿਉਂਕਿ ਜੋ ਖੰਡ ਦਾ ਨਾਮ ਹੈ ਨਾ ਜਪਜੀ ਸਾਹਿਬ ਚ ਪੰਜ ਖੰਡਾਂ ਦਾ ਜ਼ਿਕਰ ਹੈ ਇਹ ਧਰਮ ਖੰਡ ਸ਼ੁਰੂ ਹੋ ਚੁੱਕਾ ਤੁਸੀਂ ਉਹਦੀ ਵਿਚਾਰ ਕਰ ਚੁੱਕੇ ਹੋ ਇਹ ਧਰਮ ਖੰਡ ਹੈ ਇਹ ਪਹਿਲਾ ਪੜਾਅ ਹੈ ਅਸੀਂ ਤਾਂ ਜੰਮਦੇ ਹੀ ਆਪਣੇ ਆਪ ਨੂੰ ਧਰਮੀ ਸਮਝਦੇ ਹਾਂ ਪਰ ਹਜ਼ੂਰ ਕਹਿੰਦੇ ਨਹੀਂ ਇਹ ਵੀ ਪਹਿਲਾ ਕਦਮ ਹੈ ਜੰਮ ਰਿਹਾ ਕੋਈ ਧਰਮੀ ਨਹੀਂ ਹੁੰਦਾ ਸਾਡੇ ਘਰ ਕਿਸੇ ਨੇ ਜਨਮ ਲੈ ਲਿਆ ਚਲੋ ਜੀ ਇਹ ਸਿੱਖ ਧਰਮੀ ਹੋ ਗਿਆ ਹਿੰਦੂ ਵੀਰ ਦੇ ਘਰ ਜੀ ਨੇ ਜਨਮ ਲਿਆ ਚਲੋ ਜੀ ਹਿੰਦੂ ਧਰਮੀ ਹੋ ਗਿਆ ਭਾਵੇਂ ਉਹਨਾਂ ਦੇ ਅਸੂਲਾਂ ਦੇ ਉੱਤੇ ਕਦੇ ਚੱਲੇ ਹੀ ਨਾ ਹੋ ਹਜ਼ੂਰ ਕਹਿੰਦੇ ਨੇ ਇਸ ਖੰਡ ਵਿੱਚ ਪਹਿਲਾਂ ਤੇ ਉਹਦੇ ਅੰਦਰ ਇਹ ਵਿਚਾਰ ਆਉਂਦੀ ਹੈ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਇਹ ਸਵਾਲ ਦੇ ਅੰਦਰ ਪੈਦਾ ਹੁੰਦਾ ਹੈ ਉਹਦੇ ਅੰਦਰਲਾ ਆਪਣਾ ਸਵਾਲ ਪੈਦਾ ਹੁੰਦਾ ਕਿਵ ਸਟਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਜਿਹਦੇ ਅੰਦਰ ਇਹ ਸਵਾਲ ਪੈਦਾ ਹੀ ਨਹੀਂ ਹੋਇਆ ਉਹ ਧਰਮ ਖੰਡ ਵਿੱਚ ਕੋਈ ਨਹੀਂ ਜਿਹਦੇ ਅੰਦਰ ਹਜੇ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਇਸ ਧਰਤੀ ਨੂੰ ਧਰਮ ਕਮਾਉਣ ਵਾਸਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਉਹ ਧਰਮ ਖੰਡ ਵਿੱਚ ਨਹੀਂ ਦੇਖੋ ਹੁਣ ਮੈਂ ਇੱਕ ਗੱਲ ਸਾਂਝੀ ਕਰਾਂ ਦਾਵਾ ਅਸੀਂ ਕਰ ਸਕਦੇ ਹਾਂ ਕਿ ਅਸੀਂ ਸਿੱਖ ਹਾਂ ਪਰ ਸਾਡੇ ਕੋਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਕਿ ਸਿੱਖ ਕੌਣ ਹੈ ਗੁਰ ਸਤਿਗੁਰ ਕਾਜੋ ਸਿੱਖ ਰਖਾਏ ਤੁਹਾਡਾ ਪੂਰਾ ਟਾਈਮ ਟੇਬਲ ਜਿਹੜਾ ਨੀਅਤ ਹੈ ਇਸੇ ਤਰ੍ਹਾਂ ਜੇ ਕੋਈ ਹਿੰਦੂ ਵੀਰ ਬੈਠਾ ਹੋਵੇ ਉਹ ਵੀ ਸੁਣ ਲੈ ਕੋਈ ਜਨਮ ਦੇ ਨਾਲ ਹੀ ਧਰਮ ਵਿੱਚ ਪ੍ਰਵੇਸ਼ ਨਹੀਂ ਕਰਦਾ ਮੈਂ ਪਦਮ ਪੁਰਾਣ ਪੜ੍ਹ ਰਿਹਾ ਸਾਂ ਪਦਮ ਪੁਰਾਣ ਦੇ ਵਿੱਚ ਇੱਕ ਸ਼ਲੋਕ ਮੇਰੇ ਸਾਹਮਣੇ ਆਇਆ ਤੇ ਮੈਂ ਹੈਰਾਨ ਹੋ ਗਿਆ ਕਿ ਧਾਰਮਿਕ ਗ੍ਰੰਥ ਕੀ ਆਖਦੇ ਨੇ ਤੇ ਅਸੀਂ ਕੀ ਕਰਦੇ ਹਾਂ ਉਹਦੇ ਸੀ ਵਿਜਿਆ ਕਲਪੰਤ ਏਕੰਤ ਵਿਜਿਆ ਕਹਿੰਦੇ ਨੇ ਭੰਗ ਨੂੰ ਕਲਪੰਤ ਕਹਿੰਦੇ ਨੇ ਨਰਕ ਨੂੰ ਏਕੰਤ ਮੈਨੇ ਇੱਕ ਜਿਹੜਾ ਭੰਗ ਦਾ ਸੇਵਨ ਕਰੇਗਾ ਉਹਨੂੰ ਇੱਕ ਨਰਕ ਮਿਲੇਗਾ ਵਿਜਿਆ ਕਲਪੰਤ ਏਕੰਤ ਦਸ ਕਲਪੰਤ ਨਾਗਨੀ ਨਾਗਨੀ ਕਹਿੰਦੇ ਨੇ ਫੀਮ ਨੂੰ ਜਿਹੜਾ ਫੀਮ ਖਾਏਗਾ ਉਹਨੂੰ ਦਸ ਨਰਕ ਮਿਲਣਗੇ ਬਾਰਨੇ ਸੁਹੰਸਰ ਕਲਪੰਤ ਬਾਰਨੇ ਕਹਿੰਦੇ ਨੇ ਸ਼ਰਾਬ ਨੂੰ ਜਿਹੜਾ ਸ਼ਰਾਬ ਪੀਏਗਾ ਕਹਿੰਦੇ ਇਹਨੂੰ ਹਜ਼ਾਰਾਂ ਨਰਕ ਮਿਲਣਗੇ ਧੂਮਰ ਪਾਨ ਅਸੰਖਿਆਨ ਵਿਦਿਆ ਤੇ ਜਿਹੜਾ ਧੂੰਏ ਦਾ ਸੇਵਨ ਕਰਦਾ ਨਾ ਬੀੜੀ ਸਿਗਰਟ ਪੀਂਦਾ ਇਹਦੇ ਗਿਣੇ ਹੀ ਨੀ ਜਾ ਸਕਦੇ ਉਹਨੂੰ ਕਿੰਨੇ ਕੁ ਨਰਕ ਮਿਲਣਗੇ ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰੀ ਅਸੀਂ ਕਿ ਅਸੀਂ ਧਰਮੀ ਹਾਂ ਸਭ ਤੋਂ ਜ਼ਿਆਦਾ ਧੂੰਏ ਦਾ ਸੇਵਨ ਤੇ ਉੱਥੇ ਹੀ ਹੋਈ ਜਾਂਦਾ ਪਿਆ ਇਹ ਹੈ ਸਾਡਾ ਧਰਮ ਫੋਕਾ ਧਰਮ ਹਜ਼ੂਰ ਕਹਿੰਦੇ ਨਹੀਂ ਧਰਮ ਖੰਡ ਵੀ ਇੱਕ ਪੜਾਅ ਹੈ ਜਿੱਥੇ ਆ ਕੇ ਮਨੁੱਖ ਦੇ ਅੰਦਰ ਇਹ ਅਹਿਸਾਸ ਪੈਦਾ ਹੁੰਦਾ ਕਿ ਅਸੀਂ ਇੱਥੇ ਧਰਮ ਕਮਾਉਣ ਵਾਸਤੇ ਆਏ ਹਾਂ ਔਰ ਇੱਥੇ ਇੱਕ ਸ਼ਬਦ ਆਇਆ ਕਿ ਇਸ ਵਿੱਚ ਜੀ ਜੁਗਤ ਕੇ ਰੰਗ ਕਿੰਨੇ ਭਾਵ ਅਰਥ ਤਿੰਨ ਕੇ ਅੱਗੇ ਕੇ ਆ ਗਿਆ ਪਰ ਇਸ ਕੇ ਦਾ ਅਰਥ ਸੰਬੰਧਕ ਹੀ ਹੈ ਦੇ ਇਹਨਾਂ ਦੋਹਾਂ ਦੇ ਅਰਥਾਂ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਹੈ ਜੀ ਸੋ ਕਹਿਣ ਦਾ ਭਾਵ ਅਸੀਂ ਧਰਮ ਵੱਲ ਤੁਰੀਏ, ਸਾਡੇ ਅੰਦਰ ਅਹਿਸਾਸ ਪੈਦਾ ਹੋਏ ਕਿ ਅਸੀਂ ਇੱਥੇ ਕੁਝ ਖੱਟਣ ਵਾਸਤੇ ਆਏ ਹਾਂ। ਜਿਸ ਵੇਲੇ ਇਹ ਅਹਿਸਾਸ ਪੈ ਹੋ ਕਿ ਇਹ ਦੁਨੀਆ ਚਾਰ ਦਿੰਦੀ ਹੈ ਜੀ ਖਾਓ ਪੀਓ ਮੌਜ ਕਰੋ ਚਲੋ ਜੀ ਅੱਗੇ ਪਤਾ ਨਹੀਂ ਕੀ ਹੈਗਾ ਕੀ ਨਹੀਂ, ਉਹ ਧਰਮ ਖੰਡ ਚ ਪ੍ਰਵੇਸ਼ ਨਹੀਂ ਕੀਤਾ। ਇਸ ਕਰਕੇ ਆਓ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਸਾਡੇ ਅੰਦਰ ਇਹ ਅਹਿਸਾਸ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਗਏ ਹਾਂ, ਕਿ ਸਾਡੇ ਅੰਦਰ ਇਹ ਚਾਹ ਪੈਦਾ ਹੋਇਆ ਕਿ ਅਸੀਂ ਰੱਬ ਨਾਲ ਮਿਲਣਾ, ਕਿ ਸਾਡੇ ਅੰਦਰ ਇਹ ਸਵਾਲ ਪੈਦਾ ਹੋਇਆ ਕਿ ਮੈਂ ਰੱਬ ਦੀ ਗੋਦ ਵਿੱਚ ਜਾ ਕੇ ਬੈਠਣਾ। ਜੇ ਨਹੀਂ ਪੈਦਾ ਹੋਇਆ ਤੇ ਅਸੀਂ ਧਰਮ ਖੰਡ ਤੇ ਕੋਈ ਪ੍ਰਵੇਸ਼ ਨਹੀਂ ਕੀਤਾ। ਸਭ ਤੋਂ ਪਹਿਲਾਂ ਸਾਡੇ ਅੰਦਰ ਇਹ ਪੈਦਾ ਹੋਣਾ ਚਾਹੀਦਾ, ਆਪਣੇ ਫਰਜ਼ਾਂ ਦੇ ਪ੍ਰਤੀ ਜਿਹੜੀ ਜਾਗਰੂਕਤਾ ਹੈ ਸਾਡੇ ਵਿੱਚ ਆਉਣੀ ਚਾਹੀਦੀ। ਹਾਂਜੀ,
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: केते सिद्ध बुद्ध नाथ केते
1: केते
0: देवी रेस
1: केते

0: ਦਹੋਂ ਖੰਡਾਂ ਦੀ ਗੱਲ ਜਿਹੜੀ ਆਮ ਤੌਰ ਤੇ ਬੜੀ ਔਖੀ ਕਰਕੇ ਬਿਆਨ ਕੀਤੀ ਜਾਂਦੀ ਹੈ, ਪਰ ਪ੍ਰੋਫੈਸਰ ਸਾਹਿਬ ਨੇ ਉਹਨੂੰ ਸੌਖਾ ਕਰਕੇ ਸਮਝਾਉਣ ਦਾ ਯਤਨ ਕੀਤਾ ਵੀ ਜਿਵੇਂ ਕਲਾਸ ਹੁੰਦੀ ਹੈ ਵੀ ਪਹਿਲੀ ਕਲਾਸ ਪੜ੍ਹ ਲਓ ਤੇ ਅਸੀਂ ਇਹਨਾਂ ਜੀ ਪਹਿਲੀ ਪਾਸ ਹੋ ਫਿਰ ਦੂਜੀ ਆ ਜਾਓ। ਸੱਚਮੁੱਚ ਖੰਡ ਦਾ ਵੀ ਅਸਲੀ ਅਰਥ ਅਵਸਥਾ ਹੈ, ਸਟੇਜ ਹੈ। ਤੋ ਜੇ ਤੇ ਸਾਨੂੰ ਅਹਿਸਾਸ ਜਾਗ ਪਿਆ ਵੀ ਇਸ ਧਰਤੀ ਉੱਤੇ ਆ ਕੇ ਅਸੀਂ ਕਰਨਾ ਕੀ ਹੈ, ਸਾਨੂੰ ਪਰਮਾਤਮਾ ਨੇ ਭੇਜਿਆ ਕਦੇ, ਗੁਰਦੇਵ ਤੇ ਸਮਝਾਉਂਦੇ ਨੇ ਬਈ ਤੁਹਾਡੇ ਆਉਣ ਦਾ ਮਕਸਦ ਇਹ ਹੈ। ਜੇ ਤਾਂ ਤੁਸੀਂ ਇੱਥੇ ਆ ਕੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਨਹੀਂ ਪਾ, ਇਹ ਮਨੁੱਖਾ ਦੇਹੀ ਪਾਈ ਤਾਂ ਹੀ ਸਫਲ ਜਾਣੋ ਜੇ ਗੁਰੂ ਦੀ ਸੇਵਾ ਕਰਕੇ ਆਗਿਆ ਮੰਨ ਕੇ ਭਗਤੀ ਕਮਾਈ। ਇਸ ਦੇਹੀ ਕੋ ਸਿਮਰੈ ਦੇਵ, ਹੁਣ ਜਿਨ੍ਹਾਂ ਨੇ ਹੁਜਤਾਂ ਕਰਨੀਆਂ ਹੁੰਦੀਆਂ ਉਹ ਕਹਿੰਦੇ ਅੱਛਾ ਅਸੀਂ ਪਹਿਲਾਂ ਸੇਵਾ ਕੀਤੀ, ਪਹਿਲਾਂ ਭਗਤੀ ਕੀਤੀ, ਫਿਰ ਸਾਨੂੰ ਦੇਹੀ ਮਿਲੀ। ਅਰੇ ਨਹੀਂ, ਇਹਨੂੰ ਅਨਵੈ ਕਰਨਾ, ਪਿਛਲੀ ਪੰਕਤੀ ਨੂੰ ਪਹਿਲਾਂ ਪੜ੍ਹੋ ਤੇ ਪਹਿਲੀ ਨੂੰ ਪਿੱਛੋਂ ਪੜ੍ਹੋ। ਤਬ ਇਹ ਮਾਨਸ ਦੇਹੀ ਪਾਈ ਗੁਰ ਸੇਵਾ ਤੇ
1: ਕਮਾਏ
0: ਪਲ ਕਮਾਏ। ਜੇ ਗੁਰੂ ਦੀ ਸੇਵਾ ਕਰਕੇ ਆਗਿਆ ਮੰਨ ਕੇ ਭਗਤੀ ਕੀਤੀ ਮੇਰੇ ਮਨੁੱਖਾ ਦੇਹੀ ਪਾਈ ਸਮਝੋ, ਨਹੀਂ ਤੇ ਫਿਰ ਜਿਵੇਂ ਆਵਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਰ, ਆਉਣ ਨੂੰ ਸਾਰੇ ਆਏ ਪਰ ਜੇ ਬੁੱਝਿਆ ਹੀ ਨਹੀਂ ਤੇ ਅਸੀਂ ਆਏ ਕਾਹਦੇ ਲਈ ਆ, ਤੇ ਫਿਰ ਪਸ਼ੂਆਂ ਢੋਰਾਂ ਤੋਂ ਵੱਧ ਕੁਝ ਪਸ਼ੂ ਵੀ ਖਾ ਲੈਂਦੇ ਨੇ, ਆਪਾਂ ਵੀ ਖਾ ਲੈਂਦੇ ਹਾਂ, ਪਸ਼ੂ ਵੀ ਸੌ ਲੈਂਦੇ ਨੇ, ਉਹ ਵੀ ਸੰਤਾਨ ਪੈਦਾ ਕਰਾਂ ਅਸੀਂ ਵੀ ਕਰੀ ਜਾਂਦੇ, ਗੱਲ ਕੁਝ ਵੀ ਨਹੀਂ, ਫਰਕ ਹੀ ਨਹੀਂ ਪਿਆ। ਤੋ ਜਦੋਂ ਇਹ ਅਹਿਸਾਸ ਹੋ ਗਿਆ ਫਿਰ ਅਸੀਂ ਆਪਣੀ ਉਸ ਛੋਟੀ ਜਿਹੀ ਸੋਚ ਤੋਂ ਉੱਚੇ ਉੱਠੇ, ਜਦੋਂ ਉੱਚੇ ਉੱਠੇ ਫਿਰ ਸਾਨੂੰ ਸਮਝ ਆਈ ਉਹ ਵਾਹਿਗੁਰੂ ਤੇ ਬੜਾ ਬੇਅੰਤ ਹੈ। ਹੁਣ ਗੱਲ ਇੱਥੋਂ ਸ਼ੁਰੂ ਕਰੀਏ ਵੀ ਧਰਮ ਖੰਡ ਕਾ ਇਹੋ ਧਰਮ, ਮੈਂ ਬੇਨਤੀ ਕੀਤੀ ਸੀ ਵੀ ਅਸੀਂ ਈੜੀ ਨੂੰ ਸਿਆਰੀ ਤੇ ਹਾਏ ਨੂੰ ਹੁੰਕੜ ਹੋਵੇ ਤੇ 99% ਅਸੀਂ ਇਹੋ ਹੀ ਪੜ੍ਹਦੇ, ਨਹੀਂ ਨਹੀਂ ਉਹਨੂੰ ਪੜ੍ਹਨਾ ਇਹ, ਈੜੀ ਨੂੰ ਇਹ ਲਾਵਾਂ ਤੇ ਹਾਏ ਨੂੰ ਹੁੰਕੜ ਹੋਵੇ ਤੇ ਉਹਨੂੰ ਪੜ੍ਹਨਾ ਇਹ, ਤੇ ਜਿੱਥੇ ਈੜੀ ਨੂੰ ਇਹ ਲਾਵਾਂ ਤੇ ਹਾਏ ਨੂੰ ਹੋ ਹੋੜਾ ਇਹਨੂੰ ਪੜ੍ਹਨਾ ਇਹ ਹੋ, ਕੀ ਪੜ੍ਹਨਾ। ਹੁਣ ਤਾਂ ਭੁਲੇਖਾ ਦੂਰ ਹੋ ਗਿਆ, ਹੁਣ ਤੁਹਾਡੇ ਜੋ ਕੋਈ ਵੀ ਹਾਏ ਔਂਕੜ ਵਾਲੇ ਨੂੰ ਇਹੋ ਨਹੀਂ ਪੜ੍ਹਨਾ, ਉਹਨੂੰ ਇਹ ਬੋਲਣਾ, ਇਹਨੂੰ ਬੋਲਣਾ ਇਹੋ। ਤੋ ਗੁਰੂ ਸਾਹਿਬ ਨਿਰਣਾ ਕਰਕੇ ਸਮਝਾਉਂਦੇ ਨੇ ਧਰਮ ਖੰਡ ਕਾ ਇਹੋ ਹੈ, ਆ ਜੇ ਧਰਮ ਖੰਡ ਦੀ ਡਿਊਟੀ ਜੇ ਸਮਝ ਲਈ ਹੈ ਆਓ ਫਿਰ ਅੱਗੇ ਚੱਲੀ। ਅੱਗੇ ਹੈ ਗਿਆਨ ਖੰਡ ਕਾ ਆਖੋ ਕਰਨ, ਗਿਆਨ ਦਾ ਮਤਲਬ ਹੈ ਨੌਲੇਜ ਪ੍ਰਾਪਤ ਕਰਨ, ਜਾਣਕਾਰੀ ਹੋਣ। ਹੁਣ ਜਦੋਂ ਤੀਕਰ ਬੰਦੇ ਦੀ ਸੋਚ ਆਪਣੇ ਸਵਾਰਥ ਤੱਕ ਰਹਿੰਦੀ ਹੈ ਉਹਦਾ ਧਿਆਨ ਹੀ ਨਹੀਂ ਇਸ ਪਾਸੇ, ਪਰ ਜਦੋਂ ਉਹ ਸਤਸੰਗਤ ਵਿੱਚ ਆਉਂਦਾ ਹੈ ਬਾਣੀ ਦੀ ਵਿਚਾਰ ਕਰਦਾ ਫਿਰ ਉਹਨੂੰ ਗਿਆਨ ਹੁੰਦਾ, ਗਿਆਨ ਦਾ ਮਤਲਬ ਹੈ ਜਾਣਨਾ। ਤਾਂ ਉਹ ਜਦੋਂ ਦੇਖਦਾ ਕਿ ਵਾਹਿਗੁਰੂ ਅਕਾਲ ਪੁਰਖ ਦੀ ਕਿੱਡੀ ਵੱਡੀ ਰਚਨਾ, ਤਾਂ ਮਹਾਰਾਜ ਕਹਿੰਦੇ ਆਓ ਹੁਣ ਗਿਆਨ ਖੰਡ ਦਾ ਵਰਣਨ ਕਰੀਏ, ਆਓ ਗਿਆਨ ਖੰਡ ਦੀ ਅਵਸਥਾ ਵਿੱਚ ਕੀ ਕੁਝ ਲੱਭਦਾ ਉਹਦੇ ਬਾਰੇ ਵਿੱਚ ਵਿਚਾਰ ਕਰੀਏ। ਫਿਰ ਗਿਆਨ ਖੰਡ ਵਿੱਚ ਜਦੋਂ ਮਨੁੱਖ ਪਹੁੰਚਦਾ ਤਾਂ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਸਮਝ ਆਉਂਦੀ ਹੈ, ਓਹ ਅਸੀਂ ਤੇ ਸਮਝਦੇ ਸਾਂ ਵੀ ਆਹ ਜਿਹੜੇ ਸ਼ਹਿਰ ਸਾਡੇ ਵਾਸਤੇ ਹੋਈ ਹੈ, ਨਹੀਂ ਨਹੀਂ ਉਹਦੀ ਬੇਅੰਤ ਰਚਨਾ ਵਿੱਚ ਕਿਤੇ ਪਵਨ ਪਾਣੀ ਬੈ ਸਮਤਰ, ਕਿਤਨੇ ਹੀ ਪਵਨ ਹਵਾ ਕਈ ਤਰ੍ਹਾਂ ਦੀ, ਕਿਤਨੀ ਤਰ੍ਹਾਂ ਦੇ ਪਾਣੀ, ਕਿਤਨੀ ਤਰ੍ਹਾਂ ਦੀ ਅੱਗ ਹੈ, ਕਿਤੇ ਕਾਨ ਮਹੇਸ਼, ਕਿਤਨੇ ਕਾਨ ਜੀ ਹਨ ਕ੍ਰਿਸ਼ਨ ਜੀ ਤੇ ਕਿਤਨੇ ਮਹੇਸ਼ ਸ਼ਿਵ ਜੀ ਹਨ, ਕਿਤੇ ਬ੍ਰਹਮੇ ਘੜਤ ਘੜੀ ਹੈ, ਕਿਤਨੇ ਹੀ ਬ੍ਰਹਮੇ ਹਨ ਜਿਹੜੇ ਘੜਤ ਘੜ ਰਹੇ ਹਨ, ਰੂਪ ਰੰਗ ਕੇ ਵੇਸ, ਕਈ ਰੂਪਾਂ ਤੇ ਕਈ ਰੰਗਾਂ ਦੇ ਬਣਾ ਬਣਾ ਕੇ ਬੰਦੇ ਭੇਜ ਰਹੇ ਨੇ ਕਈ ਵੇਸਾਂ ਤੇ, ਕਹਿਣ ਤੋਂ ਮਤਲਬ ਉਹਦੀ ਬੇਅੰਤਤਾ ਬਾਰੇ ਫਿਰ ਇਹਨੂੰ ਚਾਨਣ ਹੋਣ ਲੱਗ ਪੈਂਦਾ, ਸਮਝ ਆਉਣ ਲੱਗ ਪੈਂਦਾ ਗਿਆਨ ਦੀ ਅਵਸਥਾ। ਦੇਖੋ ਨਾ ਇੱਕ ਅਨਪੜ੍ਹ ਬੰਦਾ ਹੈ, ਮੈਂ ਦੇਖਿਆ ਕਈ ਵਾਰੀ ਪਿੰਡਾਂ ਦੇ ਬੱਚੇ 16-16 ਸਾਲ ਦੇ ਸਕੂਲ ਕੋਈ ਭੇਜਦਾ ਨਹੀਂ, ਵਿਚਾਰੇ ਡੰਗਰੀ ਚਾਰਦੇ, ਤੇ ਤੁਹਾਡੇ ਬੱਚੇ 2.5 ਸਾਲਾਂ ਦੇ ਹੁੰਦੇ ਤੇ ਤੁਸੀਂ ਉਹਨਾਂ ਨੂੰ ਨਰਸਰੀ ਚ ਭੇਜ ਦਿੰਦੇ ਆ, ਉਹਨਾਂ ਨੂੰ ABCD ਆ ਜਾਂਦੀ, ਉਹ ਫਰਾਟੇਦਾਰ ਅੰਗਰੇਜ਼ੀ ਬੋਲਣ ਲੱਗ ਪੈਂਦੇ, ਫਰਕ ਪੈ ਗਿਆ ਨਾ, ਉਹਨਾਂ ਨੂੰ ਗਿਆਨ ਮਿਲ ਗਿਆ, ਉਹ ਵਿਚਾਰੇ ਅਨਪੜ੍ਹ ਰਹੇ, ਬਸ ਇੰਨਾ ਫਰਕ ਹੈ। ਜਿਹੜੇ ਸਤਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਨਾਲ ਧਰਮ ਖੰਡ ਦੇ ਧਰਮ ਨੂੰ ਸਮਝ ਲੈਂਦੇ ਨੇ, ਉਹ ਫਿਰ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦੇ। ਕਿਸੇ ਵੀ ਤੁਸੀਂ ਸਕੂਲ ਵਿੱਚ ਜਾਓ, ਬੱਚੇ ਨੂੰ ਦੱਸ ਵੀ ਸਾਡਾ ਬੱਚਾ ਤਾਂ ਬੜਾ ਲਾਇਕ ਹੈ, ਇਹਨੂੰ ਵੀ ਚੌਥੀ ਜਮਾਤ ਚ ਕਰ ਲਓ, ਕਹਿੰਦੇ ਨਹੀਂ ਨਹੀਂ ਪਹਿਲਾਂ ਅਸੀਂ ਇਹਦੀ ਪ੍ਰੀਖਿਆ ਲਵਾਂਗੇ, ਜੇ ਪੂਰਾ ਉਤਰੇਗਾ ਫਿਰ ਅਗਲੀ ਕਲਾਸ ਤੱਕ। ਕਈ ਵਾਰੀ ਕਈਆਂ ਨੇ ਲਾਇਕਾਂ ਨੂੰ ਦੋ ਦੋ ਵਾਰੀ ਦੋ ਦੋ ਸਾਲ ਲਾਉਣੇ ਪੈ ਜਾਂਦੇ, ਨਹੀਂ ਯੋਗਤਾ ਹੁੰਦੀ। ਤੋ ਕਹਿਣ ਤੋਂ ਮਤਲਬ ਗਿਆਨ ਜਦੋਂ ਵਧੇਗਾ ਫਿਰ ਸਮਝ ਆਵੇਗੀ। ਕੇਤੇ ਪਵਨ ਪਾਣੀ ਵੈ ਸੁੰਤਰ, ਕੇਤੇ ਖਾਨ ਮਹਿਰ, ਕੇਤੇ ਬਹਿਮੇ ਘੜਤ ਘੜੀਏ, ਰੂਪ ਰੰਗ ਕਹਿਵੇ ਕੇਤੀਆਂ ਕਰਮ ਭੂਮੀ। ਕਰਮ ਭੂਮੀ ਦਾ ਮਤਲਬ ਹੈ ਕਰਮ ਕਮਾਉਣ ਦੀ ਜਗ੍ਹਾ, ਕਿੰਨੀਆਂ ਹੀ ਹਨ ਮੇਲ ਕੇਤੇ, ਕਿਤਨੇ ਹੀ ਸੁਮੇਲ ਪਰਬਤ ਹਨ, ਔਰ ਕੇਤੇ ਧੂ ਉਪਦੇਸ਼, ਕਿਤਨੇ ਹੀ ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਕੇਤੇ ਇੰਦ ਚੰਦ ਸੂਰ ਕੇਤੇ, ਅੱਜ ਵਿਗਿਆਨਕ ਖੋਜ ਖੋਜ ਕੇ ਕਹਿ ਰਹੇ ਨੇ ਵੀ ਉੱਥੇ ਉਹ ਹੈ ਉੱਥੇ ਉਹ ਹੈ, ਤੇ ਬਾਬੇ ਨਾਨਕ ਨੇ ਤੇ ਪਹਿਲੇ ਕੇਤੇ ਪਾਤਾਲਾ ਪਾਤਾਲ ਲੱਖ ਆਗਾਸਾ, ਕਿਉਂਕਿ ਉਹਨੂੰ ਗਿਆਨ ਸੀ। ਜਦੋਂ ਮੇਰੇ ਪਾਤਸ਼ਾਹ ਬਗਦਾਦ ਗਏ ਨਾ, ਮੈਂ ਉਹ ਸਾਖੀ ਪੜ੍ਹੀ ਹੈ ਭਾਈ, ਮਹਾਰਾਜ ਨੇ ਪੌੜੀ ਜਦੋਂ ਪੜ੍ਹੀ ਪਾਤਾਲਾ ਪਾਤਾਲ ਲੱਖ ਆਗਾਸਾ, ਕੋਈ ਮੁਸਲਮਾਨ, ਕਿਉਂਕਿ ਬਗਦਾਦ ਵੀ ਬੜਾ ਗੜ ਹੈ, ਇਸਲਾਮ ਧਰਮ ਦਾ ਬੜਾ ਵੱਡਾ ਕੇਂਦਰ ਹੈ, ਉੱਥੇ ਕੋਈ ਬੰਦਾ ਸੁਣ ਰਿਹਾ ਸੀ ਮੁਸਲਮਾਨ, ਉਹਨੇ ਜਾ ਕੇ ਬਗਦਾਦ ਦੇ ਖਲੀਫੇ ਨੂੰ ਕਿਹਾ ਵੀ ਮਹਾਰਾਜ ਇੱਥੇ ਤੇ ਕਾਬੇ ਵਿੱਚ ਹੀ ਕੁਫਰ ਪੈਦਾ ਹੋ ਗਿਆ, ਅੱਜ ਇਉਂ ਇੱਕ ਬੰਦਾ ਕਹਿੰਦਾ ਸੁਣੇ, ਤੇ ਉਹਨੇ ਹੁਕਮ ਕਰਦਾ ਵੀ ਸੰਗ ਸਾਲ ਕਰ ਦੇ। ਸੰਗ ਕਹਿੰਦੇ ਨੇ ਪੱਥਰ ਨੂੰ, ਕਹਿੰਦੇ ਪੱਥਰ ਮਾਰ ਮਾਰ ਕੇ ਮਾਰ, ਸਾਰੀ ਪਬਲਿਕ ਪੱਥਰ ਲੈ ਕੇ ਆ ਗਈ। ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਤੇ ਬੜੀ ਮੁਸ਼ਕਿਲ ਬਣ ਗਈ, ਪੱਥਰ ਮਾਰਨ ਨੂੰ ਆ ਗਈ, ਕਹਿੰਦੇ ਕੋਈ ਚਿੰਤਾ ਨਹੀਂ, ਜਿੱਥੇ ਖੜੇ ਹਨ ਕਹਿੰਦੇ ਖੜੇ ਰਹੇ। ਗੱਲ ਕੀ, ਬਾਬੇ ਨੇ ਕਿਹਾ ਵੀ ਇਸ ਤਰ੍ਹਾਂ ਦੇ ਤੁਸੀਂ ਮੇਰੀ ਸੱਚ ਦੀ ਆਵਾਜ਼ ਬੰਦ ਨਹੀਂ ਕਰ ਸਕਦੇ, ਪੱਥਰ ਮਾਰ ਕੇ ਨਹੀਂ ਬੰਦ, ਆਓ ਵਿਚਾਰ ਕਰੋ ਬੈਠ, ਕੀ ਗੱਲ, ਕੀ ਤੁਹਾਨੂੰ ਤਕਲੀਫ ਹੋਈ ਹੈ, ਕਿਹੜੀ ਗੱਲ ਤੁਸੀਂ ਨਾਰਾਜ਼ ਹੋ ਗਏ। ਅੰਦਰੀ ਸਲਾਮ ਧਰਮ ਚ ਕਿਹਾ 14 ਤਬਕ ਨੇ, 7 ਪਤਾਲ ਤੇ 7 ਅਕਾਸ਼, ਤੇ ਤੁਸੀਂ ਆਉਂਦੇ ਹੋ ਪਾਤਾਲਾ ਪਾਤਾਲ ਲੱਖ, ਇਹ ਸਲਾਮ ਧਰਮ ਦੀ ਤੋਹੀਨ ਹੈ। ਤਾਂ ਬਾਬੇ ਨੇ ਬੜੇ ਪਿਆਰ ਨਾਲ ਕਿਹਾ, ਗੱਲ ਸੁਣੋ, ਜੇ ਹਜ਼ਰਤ ਮੁਹੰਮਦ ਸਾਹਿਬ ਨੂੰ 14 ਤਬਕਾਂ ਦਾ ਗਿਆਨ ਸੀ, ਜੇ ਅੱਗੇ ਗਿਆਨ ਖਤਮ ਹੋ ਗਿਆ, ਅੱਗੇ ਗਿਆਨ ਨੂੰ ਕੱਢ ਲੱਗੀ, ਉਹਨਾਂ ਨੂੰ ਇੰਨਾ ਗਿਆਨ ਸੀ, ਉਹਨਾਂ ਇੰਨਾ ਕਹਿਤਾ, ਇਹਦਾ ਬੇਅੰਤ ਹੈ ਸਭ। ਜਦੋਂ ਗਿਆਨ ਦੀ ਅਵਸਥਾ ਵਿੱਚ ਪਹੁੰਚਾਂਗੇ ਫਿਰ ਅਸੀਂ ਵਾਹਵਾ ਕਰ ਉੱਠਾਂਗੇ ਅਕਾਲ ਪੁਰਖ, ਅਸੀਂ ਤੇਰੀ ਬੇਅੰਤ ਰਚਨਾ ਬਾਰੇ ਕੀ ਜਾਣ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ। ਇਹਨੂੰ ਧਿਆਨ ਰੱਖਣਾ, ਕੇਤੇ ਕੇਤੇ ਇਕੱਠਾ ਨਹੀਂ ਕਰ, ਅਸੀਂ ਜਾਣ ਕੇ ਟਿਕਾਟ ਕਰਕੇ ਅਸੀਂ ਪੜ੍ਹਦੇ ਹਾਂ ਵੀ ਤੁਹਾਨੂੰ ਉਚਾਰਨ ਦਾ ਵੀ ਵਿਸਰਾਮ ਦਾ ਵੀ ਪਤਾ। ਬਹੁਤੇ ਲੋਕ ਕੇਤੇ ਕੇਤੇ ਕੇਤੇ ਕੇਤੇ ਇਕੱਠੇ ਕਰਦੇ, ਨਹੀਂ, ਇੱਕ ਕੇਤੇ ਅੱਗੇ ਕੇਤੇ ਪਿੱਛੇ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕਿਤਨੇ ਹੀ ਮੰਡਲ ਹਨ, ਕੋਈ ਤਾਰਿਆਂ ਦਾ ਮੰਡਲ ਹੈ, ਕੋਈ ਧਰੂ ਮੰਡਲ ਹੈ, ਕੋਈ ਫਲਾਣਾ ਮੰਡਲ ਹੈ, ਕੋਈ ਅੰਤ ਹੀ ਨਹੀਂ, ਕਿਤਨੇ ਦੇਸ਼ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕਿਤਨੇ ਹੀ ਸਿੱਧ ਪੁੱਗੇ ਹੋਏ ਇਨਸਾਨ, ਕਿਤਨੇ ਹੀ ਬੁੱਧੀਵਾਨ, ਕਿਤਨੇ ਹੀ ਨਾਥ, ਕਿਤਨੇ ਦੇਵੀਆਂ ਤੇ ਉਹਨਾਂ ਦੇ ਵੇਸ ਉਹ ਗਿਣੇ ਜਾਂਦੇ। ਫਿਰ ਕੇਤੇ ਦੇਵ ਦਾਨਵ ਮੁੰਨ ਕੇਤੇ, ਕਿਤਨੇ ਦੇਵਤੇ ਹਨ, ਕਿਤਨੇ ਰਾਕਸ਼ਸ ਹਨ, ਕਿਤਨੇ ਮੁਨੀ ਹਨ। ਕੇਤੇ ਰਤਨ ਸਮੁੰਦਰ, ਕਿਤਨੇ ਹੀ ਸਮੁੰਦਰ ਹਨ ਤੇ ਕਿਤਨੇ ਉਹਨਾਂ ਵਿੱਚ ਰਤਨ ਹਨ। ਕੇਤੀਆਂ ਖਾਣੀ ਕੇਤੀਆਂ ਬਾਣੀ, ਇਹ ਠੀਕ ਹੈ ਕਿ ਅਸੀਂ ਆਪਣੀ ਲੋੜ ਵਾਸਤੇ ਚਾਰ ਖਾਣੀਆਂ ਮਿਥ ਲਈਆਂ, ਚਾਰ ਬਾਣੀਆਂ ਮਿਥ ਲਈਆਂ। ਖਾਣੀਆਂ ਬਾਰੇ ਤੁਹਾਨੂੰ ਦੱਸਿਆ ਸੀ, ਅੰਡੇ ਚ, ਜੇਲ ਚ, ਸੇਤਜ, ਉਠਬੁਜ, ਅੰਡੇ ਤੋਂ ਜਨਮ ਲੈਣ ਵਾਲੀ ਅੰਡੇ ਚ, ਜੇਲ ਤੋਂ ਜਨਮ ਲੈਣ ਵਾਲੀ ਜੇਲ ਚ, ਪਸੀਨੇ ਤੋਂ ਜਨਮ ਲੈਣ ਵਾਲੀ ਸੇਤ ਚ, ਉਠਬੁਜ ਸਾਰੀ ਬਨਸਪਤ। ਇਸੇ ਤਰ੍ਹਾਂ ਚਾਰ ਬਾਣੀਆਂ ਹੈਗੀਆਂ, ਪਰਾ ਪਸੰਤੀ ਮੱਧਮਾ ਬੈਖਰੀ। ਪਰ ਮਾਰੇ ਕਹਿੰਦੇ ਨਹੀਂ, ਇਹ ਤਾਂ ਅਸੀਂ ਆਪਣੀ ਲੋੜ ਵਾਸਤੇ ਮਿਥਲੇ ਤੋਂ, ਪਰਾਂ ਕੋਈ ਅੰਤ ਹੀ ਨਹੀਂ ਹੈ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਲਿੰਦ, ਕਿਤਨੇ ਹੀ ਪਾਤਸ਼ਾਹ ਤੇ ਕਿਤਨੇ ਹੀ ਨਰਿੰਦਾ ਮਤਲਬ ਹੈ ਨਰਾਂ ਦੇ ਇੰਦਰਾਂ ਦੇ ਗਿਣੇ ਨਹੀਂ ਜਾ ਸਕਦੇ। ਖੇਤੀਆਂ ਸੁਰਤੀ, ਸੁਰਤੀ ਦਾ ਮਤਲਬ ਹੈ ਕਿਤਨੀ ਹੀ ਉਹ ਹੋਸ਼ ਬਿਰਤੀ, ਕਈ ਤਰ੍ਹਾਂ ਦੀਆਂ ਹਨ, ਕਈ ਖੇਤੀਆਂ ਸੁਰਤੀ ਸੇਵਕ ਕੇਤੇ, ਕਿਤਨੇ ਹੀ ਉਹਨਾਂ ਨੂੰ ਧਾਰਨ ਕਰਨ ਵਾਲੇ ਸੇਵਕ ਹਨ। ਪਾਤਸ਼ਾਹ ਕਹਿੰਦੇ ਨਾਨਕ ਅੰਤ ਨਾ ਅੰਤ, ਉਹਦਾ ਫਿਰ ਵੀ ਕੋਈ ਸੀਮਾ ਨਹੀਂ, ਉਹ ਬੇਅੰਤ ਹੈ। ਰੋਜ਼ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਚੱਕਰ ਚਿਹਨ ਅਰ ਬਰਨ ਦਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਕਹਿ ਜੇ, ਕੋਟ ਇੰਦਰ ਇੰਦਰਾ ਸ਼ਾਹ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤਨ ਕਹਿ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਜਿਨ੍ਹਾਂ ਨੂੰ ਤੂੰ ਚੰਗੀ ਮਤ ਦਿੱਤੀ ਉਹ ਤੇਰੇ ਕਰਮ ਨਾਮਾਂ ਦਾ ਜ਼ਿਕਰ ਕਰਦੇ ਨੇ, ਪਰ ਸਾਰੇ ਨਾਮ ਕੋਈ ਨਹੀਂ ਗਿਣ ਸਕਦਾ, ਸਾਰੇ ਨਾਮਾਂ ਦੀ ਕੋਈ ਵੀ ਵਰਣਨ ਨਹੀਂ ਕਰ ਸਕਦਾ। ਤੋ ਨਾਨਕ ਅੰਤ ਨਾ ਅੰਤ, ਹੁਣ ਗਿਆਨ ਦੀ ਸੀਮਾ ਇੱਥੇ ਆ ਕੇ ਖਲੋ ਗਈ ਕਿ ਉਹ ਹੈ ਬੇਅੰਤ, ਉਹ ਹੈ ਬੇਅੰਤ।
1: ਜਿਵੇਂ ਕੱਲ ਅਸੀਂ ਵਿਚਾਰ ਕੀਤੀ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਮਿਲ, ਹੁਣ ਜਦੋਂ ਅਹਿਸਾਸ ਪੈਦਾ ਹੋ ਗਿਆ, ਜਦੋਂ ਇਹ ਸਵਾਲ ਪੈਦਾ ਹੋ ਗਿਆ ਅੰਦਰ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਉਹਦਾ ਜਵਾਬ ਤੇ ਹੁਣ ਚਾਹੀਦਾ। ਜਦੋਂ ਮਨੁੱਖ ਧਰਮ ਖੰਡ ਵਿੱਚ ਪ੍ਰਵੇਸ਼ ਹੋ ਗਿਆ, ਉਹਨੂੰ ਇਹ ਅਹਿਸਾਸ ਹੋ ਗਿਆ ਕਿ ਮੈਂ ਰੱਬ ਨੂੰ ਮਿਲਣਾ, ਪਰ ਰੱਬ ਨੂੰ ਕਿਵੇਂ ਮਿਲਾਂ, ਇਹ ਤੜਪ ਟਿੱਕ ਕੇ ਬਹਿ ਨਹੀਂ ਦਿੰਦੀ। ਉਹ ਫਿਰ ਗੁਰੂ ਦੀ ਭਾਲ ਵਿੱਚ ਜਾਂਦਾ, ਗੁਰੂ ਦੇ ਚਰਨ ਪਕੜਦਾ, ਮੈਂ ਮਿਲਣਾ ਅਕਾਲ ਪੁਰਖ ਵਾਹਿਗੁਰੂ ਨੂੰ, ਕਿਰਪਾ ਕਰੋ ਮਿਲਾ ਦਿਓ। ਕੀ ਲਿਆਉਂਦਾ ਅਕਾਲ ਪੁਰਖ ਵਾਹਿਗੁਰੂ, ਕੀ ਕੁਛ ਕਰ ਸਕਦਾ ਰੱਬ, ਉਹਦਾ ਰੂਪ ਰੰਗ ਕਿਹੋ ਜਿਹਾ ਹੈ, ਉਹ ਕੀ ਬਣਾਉਂਦਾ। ਸਭ ਤੋਂ ਪਹਿਲਾਂ ਤੇ ਸਤਿਗੁਰੂ ਉਹਨਾਂ ਦੀ ਇਸ ਭੁੱਖ ਨੂੰ ਦੂਰ ਕਰਦੇ ਨੇ ਕਿ ਮਿੱਤਰਾ ਜਿਹਨੂੰ ਤੂੰ ਮਿਲਣ ਚੱਲਿਆ ਹੈ ਨਾ, ਇੱਕ ਵਾਰ ਚੇਤੇ ਰੱਖੀ ਉਹ ਤੇਰੀ ਸੁਰਤ ਵਿੱਚ ਆਉਣਾ ਕੋਈ ਨਹੀਂ। ਜਿਹਦੇ ਮਿਲਣ ਕਰਕੇ ਤੇਰੇ ਅੰਦਰ ਚਾਹਨਾ ਪੈਦਾ ਹੋ ਗਈ ਹੈ ਨਾ, ਇਹਦਾ ਚੇਤੇ ਰੱਖੀ ਤੂੰ ਉਹਦਾ ਅੰਤ ਨਹੀਂ ਪਾ ਸਕਦਾ। ਹਾਂ ਤੂੰ ਉਹਦੇ ਚ ਮਿਲ ਸਕਦਾ, ਉਹਦਾ ਰੂਪ ਹੋ ਸਕਦਾ, ਪਰ ਜੇ ਤੂੰ ਕਵੇ ਕਿ ਉਹਦਾ ਸਾਰੇ ਦਾ ਸਾਰਾ ਰੂਪ ਤੈਨੂੰ ਪਤਾ ਲੱਗ ਜਾਏ ਤੇ ਇਹ ਗੱਲ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਹੋ ਸਕਦੀ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਅੰਤਤਾ ਦੇਖੋ, ਜੇ ਤੁਹਾਨੂੰ ਪਤਾ ਲੱਗੇ ਕਿ ਮੇਰੇ ਵਿੱਚ ਜਾਂ ਇਹਨਾਂ ਵਿੱਚ ਇੱਕ ਗੁਣ ਹੈ, ਤੁਸੀਂ ਸਤਿਕਾਰ ਕਰੋਗੇ। ਫਿਰ ਕੋਈ ਦੱਸ ਵੀ ਨਹੀਂ ਇਹ ਨਹੀਂ ਇਹ ਵੀ ਗੁਣ ਹੈ ਤੁਸੀਂ, ਕਿਉਂਕਿ ਕਮਾਲ ਬੰਦਾ ਹੈਗਾ। ਫਿਰ ਪਤਾ ਲੱਗਦੇ ਨਹੀਂ ਇਹ ਚੰਗਾ ਗਾਉਂਦੇ ਵੀ ਨੇ, ਇਹ ਚੰਗੇ ਪੇਂਟਰ ਵੀ ਨੇ, ਇਹ ਚੰਗਾ ਲਿਖਦੇ ਵੀ ਨੇ, ਇਹ ਚੰਗਾ, ਕਿੰਨੀਆਂ ਐਸੀਆਂ ਕੁਆਲਿਟੀ ਜਿਹੜੀਆਂ ਨੇ ਪਤਾ ਲੱਗ ਜਾਣ, ਤੇ ਫਿਰ ਤੁਸੀਂ ਕੀ ਕਹੋਗੇ, ਸਾਥੀ ਜੋੜ ਲਓਗੇ ਵੀ ਇਹ ਤੇ ਮਹਾਨ ਹੈ। ਇਸੇ ਤਰ੍ਹਾਂ ਸਤਿਗੁਰੂ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦੇ ਦਰਸ਼ਨ ਕਰਾਉਂਦੇ ਨੇ ਕਿ ਜਿਹਨੂੰ ਮਿਲਣ ਦੀ ਚਾਹਨਾ ਤੇਰੇ ਅੰਦਰ ਪੈਦਾ ਹੋਈ ਹੈ ਨਾ, ਉਹ ਕਿੰਨਾ ਮਹਾਨ ਹੈ। ਉਹਦੀ ਸੁਰਤ ਵਿੱਚ ਇਹ ਗੱਲ ਟਿਕਾਈ ਜਾਂਦੀ ਹੈ, ਪਰ ਇੱਕ ਗੱਲ ਖਿਆਲ ਕਰਨਾ, ਜਿਸ ਵੇਲੇ ਇਹ ਚਾਹ ਪੈਦਾ ਹੋ ਜਾਏ ਨਾ, ਗੁਰੂ ਤੇ ਲੱਭਣਾ ਪਏਗਾ, ਕਿਉਂਕਿ ਜਵਾਬ ਉਹਨੇ ਦੇਣਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਪਰ ਕਦੇ ਗੁਰੂ ਗਲਤ ਨਾ ਭਾਲ ਲੈਣਾ, ਕਰਨ ਉਹਦੇ ਪਕੜਨੇ, ਰਸਤਾ ਉਹਦੇ ਕੋਲੋਂ ਪੁੱਛਣਾ ਜਿਹਨੂੰ ਮੰਜ਼ਿਲ ਪ੍ਰਾਪਤ ਹੋ ਚੁੱਕੀ ਹੋਵੇ। ਦੇਖੋ ਉਛਾਲਾ ਤੇ ਪਹਿਲਾਂ ਵੀ ਕਈਆਂ ਨੇ ਖਾਧਾ ਸੀ, ਮੈਂ ਕਈ ਵਾਰ ਸੋਚਦਾ ਅੱਜ ਮੈਨੂੰ ਕੋਈ ਆ ਕੇ ਤੈਨੂੰ ਰੱਬ ਮਿਲ ਜਾਏਗਾ, ਤੂੰ 5-6 ਦਿਨ ਖੂਹ ਚ ਪੁੱਠਾ ਲਟਕ ਜਾ ਵਾਲ ਉੱਪਰ ਬੰਨ ਕੇ, ਮੈਂ ਲਟਕ ਜਾਵਾਂਗਾ, ਮੇਰੇ ਅੰਦਰ ਇੰਨੀ ਚਾਨਾ ਨਹੀਂ ਹੈਗੀ ਇਹਦਾ ਮਤਲਬ। ਜੇ ਤੁਹਾਨੂੰ ਕੋਈ ਕਵੇ ਕਿ ਗਰਮੀ ਦੇ ਦਿਨ ਨੇ ਆਲੇ ਦੁਆਲੇ ਅੱਗ ਬਾਲ ਦਿੰਦੇ ਆ, ਤੂੰ ਵਿਚਕਾਰ ਖੜ ਜਾ ਤੇ ਗਰੰਟੀ ਮੈਂ ਦਿੰਦਾ ਤੈਨੂੰ ਰੱਬ ਮਿਲ ਜਾਏਗਾ, ਜੇ ਤੁਸੀਂ ਉਹਦੇ 'ਤੇ 100% ਯਕੀਨ ਵੀ ਕਰੋ ਤਾਂ ਵੀ ਨਹੀਂ ਖੜ ਸਕੋਗੇ, ਕਿਉਂਕਿ ਹਜੇ ਚਾਨਾ ਉਨੀ ਨਹੀਂ ਹੈ। ਪਰ ਵੇਖੋ ਤੁਹਾਡਾ ਪਿਛੋਕੜ ਭਰਿਆ ਪਿਆ ਐਸੇ ਕਈ ਬੰਦਿਆਂ ਦੇ ਨਾਲ ਜਿਹੜੇ ਕਿੰਨੀ ਕਿੰਨੀ ਦੇਰ ਖੂਹ ਵਿੱਚ ਲਟਕ ਗਏ, ਦਰਖਤਾਂ ਦੇ ਨਾਲ ਪੁੱਠੇ ਲਟਕੇ ਰਹੇ, ਜਿਹਨਾਂ ਜਲ ਧਾਰੇ ਕੀਤੇ, ਠੰਡ ਵਿੱਚ ਪਾਣੀ ਦੇ ਵਿੱਚ ਆਲੇ ਖੜੇ ਹੋ ਗਏ, ਅਸੀਂ ਤੇ ਨਹੀਂ ਕਰ ਸਕਦੇ। ਇਹਦਾ ਮਤਲਬ ਚਾਹਨਾ ਤੇ ਉਹਨਾਂ ਦੀ ਸਾਡੇ ਨਾਲੋਂ ਜ਼ਿਆਦਾ ਸੀ, ਪਰ ਗੁਰੂ ਹੀ ਗਲਤ ਮਿਲਿਆ, ਉਹਨਾਂ ਨੂੰ ਰਸਤਾ ਹੀ ਗਲਤ ਦੱਸਿਆ ਉਸ ਨੂੰ। ਸਵਾਲ ਉਹਨਾਂ ਦਾ ਉੱਥੇ ਰਿਹਾ ਕਿ ਉਸ ਤਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਪਰ ਕਿਸਨੇ ਕਿਹਾ ਤੀਰਥਾਂ ਤੇ ਨਾ, ਹਜ਼ੂਰ ਨੇ ਆ ਕੇ ਕਿਰਪਾ ਕੀਤੀ, ਸੋਚਿਆ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ ਤੇਰਾ ਸਵਾਲ ਹੱਲ ਨਹੀਂ ਹੋਏਗਾ। ਕਿਵ ਸਚਿਆਰਾ ਹੋਈ ਹੈ ਉਹਦਾ ਸਵਾਲ ਹੈ ਕਿ ਕੋਈ ਵਿਆਹ ਕਿਸਨੇ ਕਹਿ ਦਿੱਤਾ, ਚੁੱਪ ਕਰਕੇ ਬਹਿ ਜਾ, ਚੁੱਪ ਹੈ ਚੁੱਪ ਨਾ ਹੋਈ ਜੇ ਲਾਏ ਰਹਾਂ ਲਿਵਤਾਰ, ਸਤਿਗੁਰੂ ਜੀ ਨੇ ਜਾ ਕੇ ਜਗਾਇਆ, ਤੈਨੂੰ ਉਸਤਾਦ ਗਲਤ ਮਿਲਿਆ ਹੋਇਆ। ਸੋ ਜਦੋਂ ਚੰਗਾ ਗੁਰੂ ਮਿਲ ਜਾਏ, ਫਿਰ ਭਰਮ ਕੇ ਪਰਦੇ ਸਤਿਗੁਰ ਖੋਲੇ, ਫਿਰ ਤੇ ਉਹ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਜਾਂ ਅਸੰਖ ਮੂਰਖ ਅੰਧ ਕੋਰ, ਜਾਂ ਅੰਤ ਨਾ ਸਿਫਤੀ ਕਹਿ ਨਾ ਅੰਤ, ਇਸ ਤਰ੍ਹਾਂ ਉਹਦੇ ਅੰਦਰ ਭਰ ਦਿੰਦਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਬਿੰਤਾ ਕੇ ਸੀਸ ਚੁੱਕ ਜਾਂਦਾ। ਇੱਕ ਗੱਲ ਸਮਝ ਆ ਜਾਏ, ਇੱਕ ਸਾਥੀ ਦਾ ਮੈਂ ਸਹਾਰਾ ਲਵਾਂ। ਸਾਥੀਆਂ ਜ਼ਿਆਦਾ ਮਨੋਕਲਪਿਤ ਹੀ ਹੋਇਆ ਕਰਦੀਆਂ ਨੇ, ਪਰ ਅਸੀਂ ਉਹਦੇ ਵਿੱਚੋਂ ਸਿੱਖਿਆ ਲੈਣੀ ਹੈ। ਮੈਨੂੰ ਨਹੀਂ ਪਤਾ ਕਿ ਕਦੇ ਕੱਛੂ ਕੁੰਮੇ ਤੇ ਖਰਗੋਸ਼ ਦੀ ਰੇਸ ਲੱਗੀ ਸੀ ਕਿ ਨਹੀਂ ਲੱਗੀ ਸੀ। ਤੁਸੀਂ ਲੱਭਣ ਤੁਰ ਜਾਓ, ਤੁਸੀਂ ਲਵੋਗੇ ਤੇ ਹੋ ਨਹੀਂ ਸਕਦਾ। ਪਰ ਅੱਜ ਤੱਕ ਪੜ੍ਹਾਈ ਜਾ ਰਹੀ ਸਕੂਲਾਂ ਵਿੱਚ, ਕਿਉਂ? ਕਿਉਂਕਿ ਸਿੱਖਿਆ ਬੜੀ ਕਮਾਲ ਦੀ ਹੈ। ਸਲੋ ਦਾ ਸਟੱਡੀ ਵਿੰਦਾ ਰੇਸ। ਮੈਨੂੰ ਨਹੀਂ ਪਤਾ ਕਿਸੇ ਲੂੰਬੜੀ ਨੂੰ ਭੁੱਖ ਲੱਗੀ ਸੀ, ਉਹਨੇ ਛਾਲਾਂ ਮਾਰੀਆਂ ਕਿ ਨਹੀਂ ਮਾਰੀਆਂ ਉੱਥੇ ਅੰਗੂਰ ਖਾਣ ਵਾਸਤੇ, ਪਰ ਕਹਾਣੀ ਅੱਜ ਵੀ ਹੈ। ਪਤਾ ਨਹੀਂ ਕਿਸੇ ਕੁੱਤੇ ਨੂੰ ਕੋਈ ਹੱਡੀ ਮਿਲੀ ਸੀ ਕਿ ਨਹੀਂ, ਉਹ ਲਾਲਚ ਵਿੱਚ ਆਇਆ ਸੀ ਕਿ ਨਹੀਂ, ਭੌਂਕਿਆ ਸੀ ਕਿ ਨਹੀਂ ਪਾਣੀ ਵਿੱਚ, ਪਰ ਸਿੱਖਿਆ ਹੈ ਲਾਲਚ ਬੁਰੀ ਬਲਾ। ਇਸ ਕਰਕੇ ਇੱਕ ਸਾਖੀ ਸੁਣਾ ਰਿਹਾ, ਇਸ ਚੱਕਰ ਵਿੱਚ ਨਹੀਂ ਪੈਣਾ ਹੋਇਆ ਕਿ ਨਹੀਂ ਹੋਇਆ, ਸਿੱਖਿਆ ਲੈ ਲੈਣੀ। ਕਹਿੰਦੇ ਇੱਕ ਵਾਰੀ ਇੰਦਰ ਦੇ ਮਨ ਵਿੱਚ ਖਿਆਲ ਆਇਆ, ਮੈਂ ਦੇਵਤਿਆਂ ਦਾ ਰਾਜਾ, ਸਾਰਿਆਂ ਤੇ ਮੇਰਾ ਹੁਕਮ ਚੱਲਦਾ ਹੈ, ਤੇ ਰੱਬ ਨੂੰ ਮਿਲਣਾ ਚਾਹੀਦਾ। ਰੱਬ ਵੀ ਖੁਸ਼ ਹੋ ਜਾਏਗਾ ਕਿ ਦੇਵਤਿਆਂ ਦਾ ਰਾਜਾ ਮਿਲਣ ਵਾਸਤੇ ਆਇਆ, ਔਰ ਰੱਬ ਨੂੰ ਵੈਸੇ ਵੀ ਮਾਣ ਦੇਣਾ ਚਾਹੀਦਾ। ਤੁਰ ਪਿਆ, ਪੁੱਛਦਾ ਰਿਹਾ ਰੱਬ ਦਾ ਘਰ ਕਿੱਥੇ ਹੈ, ਕਿਸੇ ਨੇ ਦੱਸ ਦਿੱਤਾ ਉੱਥੇ ਹੈ। ਚਲੇ ਗਿਆ, ਦੇਖਿਆ ਇੱਕ ਬਹੁਤ ਵੱਡਾ ਗੇਟ ਜਿਹਾ ਲੱਗਾ ਹੋਇਆ, ਕਹਿੰਦੇ ਰੱਬ ਦਾ ਮਹਿਲ ਬੜਾ ਤਕੜਾ ਹੈਗਾ। ਉਹਨੇ ਕੁੰਡਾ ਖੜਕਾਇਆ, ਕੋਈ ਆਵਾਜ਼ ਨਹੀਂ ਆਈ, ਖੜਾ ਰਿਹਾ। ਕਹਿੰਦੇ ਬੇਅੰਤ ਵਾਰੀ ਉਹਨੇ ਕੁੰਡਾ ਖੜਕਾਇਆ, ਅਖੀਰ ਵਿੱਚ ਕੁੰਡਾ ਖੁੱਲਿਆ। ਪਤਾ ਨਹੀਂ ਹਜ਼ਾਰਾਂ ਹੀ ਪੈਰ, ਹਜ਼ਾਰਾਂ ਹੀ ਹੱਥ, ਹਜ਼ਾਰਾਂ ਹੀ ਅੱਖਾਂ, ਕਿੰਨੇ ਮੂੰਹ ਵਾਲਾ ਸਾਹਮਣੇ ਆ ਗਿਆ। ਉਹਨੇ ਦੇਖ ਕੇ ਡਰ ਗਿਆ ਇੰਦਰ, ਫਿਰ ਕਹਿੰਦਾ ਰੱਬ ਹੈ, ਤੇ ਮੱਥਾ ਟੇਕ ਦਿੱਤਾ। ਤੇ ਅੱਗੋਂ ਆਖਣ ਲੱਗਾ, ਇਹ ਤੂੰ ਕੀ ਕਰਦਾ ਪਿਆ? ਕਹਿੰਦਾ ਤੁਸੀਂ ਰੱਬ ਹੋ? ਉਹ ਕਹਿੰਦੇ ਇਸ ਭੁਲੇਖੇ ਵਿੱਚ ਨਾ ਰਹੀ, ਮੈਂ ਤੇ ਇੱਥੇ ਗੇਟ ਕੀਪਰ ਹਾਂ, ਮੈਂ ਤੇ ਚਪੜਾਸੀ ਹਾਂ, ਰੱਬ ਮੈਂ ਕੋਈ ਨਹੀਂ ਹੈਗਾ। ਉਹ ਕਹਿੰਦਾ ਅੱਛਾ ਤੁਸੀਂ ਰੱਬ ਨਹੀਂ ਹੈਗੇ? ਹੋਰ ਚਾਹਨਾ ਪੈਦਾ ਹੋ ਗਈ ਕਿ ਜੇ ਇਹ ਰੱਬ ਨਹੀਂ ਤੇ ਰੱਬ ਕਿਉਂ ਜਿਹਾ ਹੋਏਗਾ ਜਿਹੜਾ ਸੇਵਾਦਾਰ ਇਹ ਜੇ। ਆਖਣ ਲੱਗੇ ਫਿਰ ਰੱਬ ਜੀ ਨੂੰ ਕਹੋ ਮੈਂ ਮਿਲਣਾ ਚਾਹੁੰਦਾ। ਕਹਿੰਦੇ ਪਤਾ ਦੇ ਆਪਣਾ। ਕਹਿੰਦਾ ਮੈਂ ਇੰਦਰ। ਕਿਹੜਾ ਇੰਦਰ? ਤੁਸੀਂ ਇੰਦਰ ਨੂੰ ਨਹੀਂ ਜਾਣਦੇ? ਨਹੀਂ ਨਹੀਂ, ਅਸੀਂ ਇੰਦਰ ਨੂੰ ਨਹੀਂ ਜਾਣਦੇ। ਉਹ ਜਿਹੜਾ ਸਵਰਗ ਦਾ ਰਾਜਾ ਹੈ। ਕਿਹੜਾ ਸਵਰਗ ਹੈ? ਸਵਰਗ ਬੜੇ ਨੇ, ਬਹੁਤ ਸਵਰਗ ਨੇ, ਤੂੰ ਪਤਾ ਦੱਸ ਕਿਹੜਾ ਸਵਰਗ? ਜੀ ਉਹ ਜਿਹੜਾ ਧਰਤੀ ਦੇ ਲੋਕਾਂ ਦਾ ਹਿਸਾਬ ਕਿਤਾਬ ਕਰਨਾ। ਕਿਹੜੀ ਧਰਤੀ? ਧਰਤੀਆਂ ਦੇ ਬਹੁਤ ਨੇ, ਪੂਰਾ ਗ੍ਰਹਿ ਦੇ। ਉਹ ਜਿਹੜੀ ਜੀ ਸੂਰਜ ਦੇ ਦੁਆਲੇ, ਕਿਹੜਾ ਸੂਰਜ? ਸੂਰਜ ਤੇ ਕਿੰਨੇ ਹੀ ਨੇ? ਉਹ ਜੀ ਕਿਤੇ ਨੌ ਗ੍ਰਹਿ ਨੇ, ਕਿਹੜੇ ਨੌ ਗ੍ਰਹਿ? ਉਹਦੇ ਕਿੰਨੇ ਨੇ? ਜਿਹੜੀ ਜੀ ਗੱਲ ਕਰੀ ਜੇ ਉਹ ਕਿਹੜੀ ਕਿਹੜੀ ਅਸੀਂ? ਕਹਿੰਦੇ ਜਾ ਪਹਿਲਾਂ ਪੂਰਾ ਐਡਰੈਸ ਪਤਾ ਕਰਕੇ ਆ, ਫਿਰ ਅੰਦਰ ਮੈਂ ਦੱਸਦਾ। ਕਹਿਣ ਦਾ ਭਾਵ, ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਇਤਨੀ ਬੇਅੰਤ ਹੈ ਕਿ ਵੱਡੇ ਤੋਂ ਵੱਡਾ ਮਨੁੱਖ ਵੀ ਉਹਦਾ ਅੰਤ ਜਿਹੜਾ ਉਹ ਨਹੀਂ ਪਾ ਸਕਦਾ। ਸੋ ਗਿਆਨ ਖੰਡ ਵਿੱਚ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਤੇ ਉਹਦਾ ਸੀਸ ਆਪ ਮੁਹਾਰੇ ਝੁਕਦਾ ਰਹਿੰਦਾ, ਉਹਦਾ ਸਤਿਕਾਰ ਆਪ ਮੁਹਾਰੇ ਵਧਦਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ।
2: ਗਿਆਨ ਖੰਡ ਮੈਂ ਗਿਆਨ ਪ੍ਰਚੰਡ,
3: ਗਿਆਨ ਪ੍ਰਚੰਡ
2: ਤਿੱਥੇ ਨਾਦ ਵਿਨੋਦ ਕੋੜ ਆਨੰਦ,
3: ਤਿੱਥੇ ਨਾਦ ਵਿਨੋਦ ਕੋੜ ਆਨੰਦ।
2: ਸ਼ਰਮ ਖੰਡ ਕੀ ਬਾਣੀ ਰੂਪ,
3: ਸ਼ਰਮ ਖੰਡ ਕੀ ਬਾਣੀ ਰੂਪ।
2: ਤਿੱਥੇ ਕਾੜਤ ਘੜੀਏ ਬਹੁਤ ਅਨੂਪ,
3: ਤਿੱਥੇ ਕਾੜਤ ਘੜੀਏ ਬਹੁਤ ਅਨੂਪ।
2: ਤਾਂ ਕੀਆਂ ਗੱਲਾਂ ਕੱਚੀਆਂ ਨਾ ਜਾਹੇ,
3: ਤਾਂ ਕੀਆਂ ਗੱਲਾਂ

0: ਜਿਥੈ ਘੜੀਐ ਸੁਰਤ ਮਤ ਮਨ ਬੁੱਧ
1: ਜਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ
0: ਜਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ
2: ਧਰਮ ਖੰਡ ਤੋਂ ਬਾਅਦ ਗਿਆਨ ਖੰਡ ਬਾਰੇ ਵੀ ਆਪ ਜੀ ਨੇ ਗੁਰੂ ਕੇ ਪਾਵਨ ਸ਼ਬਦਾਂ ਰਾਹੀਂ ਸਮਝ ਲਿਆ। ਹੁਣ ਸਤਿਗੁਰੂ ਫਰਮਾਉਂਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਪ੍ਰਚੰਡ ਦਾ ਮਤਲਬ ਹੁੰਦਾ ਹੈ ਤੇਜ਼ ਹੋ ਜਾਣਾ, ਬਹੁਤ ਸਿਖਰ ਤੇ ਪਹੁੰਚ ਜਾਣਾ। ਗਿਆਨ ਖੰਡ ਦੇ ਵਿੱਚ ਗਿਆਨ ਪ੍ਰਚੰਡ ਹੋ ਜਾਂਦਾ ਹੈ, ਭਾਵ ਪੂਰਾ ਉਸਦਾ ਪ੍ਰਭਾਵ ਹੋ ਜਾਂਦਾ, ਔਰ ਉਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਜਿੱਥੇ ਉਸ ਅਵਸਥਾ ਵਿੱਚ ਨਾਜ ਵਿਨੋਦ ਕੋਡ ਅਨੰਦ, ਜਿਹੜਾ ਆਨੰਦ ਨਾਜ ਸੁਣ ਕੇ ਹੋਰ ਕਈ ਤਰ੍ਹਾਂ ਦੇ ਵਿਨੋਦ ਕਰਕੇ ਪ੍ਰਾਪਤ ਹੁੰਦਾ, ਉਸ ਗਿਆਨਵਾਨ ਮਨੁੱਖ ਨੂੰ ਪ੍ਰਾਪਤ ਹੁੰਦਾ। ਕਹਿਣ ਤੋਂ ਭਾਵ ਉਹ ਇਸ ਆਨੰਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿਉਂਕਿ ਉਸਨੂੰ ਗਿਆਨ ਪੂਰਨ ਤੌਰ ਤੇ ਹੋ। ਹੁਣ ਉਸਨੇ ਗਿਆਨ ਤੋਂ ਬਾਅਦ ਉੱਥੇ ਨਹੀਂ ਟੁੱਟ ਜਾਣਾ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਉੱਥੇ ਰਾਹ ਮੰਜ਼ਿਲ ਨਹੀਂ ਸਮਝਣਾ, ਰਾਹ ਰਾਹ ਹੈ ਮੰਜ਼ਿਲ ਮੰਜ਼ਿਲ। ਤੁਸੀਂ ਘਰੋਂ ਤੁਰੇ ਗੁਰਦੁਆਰੇ ਜਾਣ ਲਈ ਤੇ ਰਸਤੇ 'ਚ ਕਿਸੇ ਮੋੜ ਤੇ ਕਿਸੇ ਦੁਕਾਨ ਤੇ ਬਹਿ ਕੇ ਚਾਹ ਪੀਣ ਲੱਗ ਪਏ ਤਾਂ ਫਿਰ ਬਸ ਇੱਥੇ ਹੀ ਗੁਰਦੁਆਰਾ, ਨਹੀਂ ਨਹੀਂ, ਉਹ ਰਾਹ ਹੈ ਮੰਜ਼ਿਲ ਤੇ ਮੰਜ਼ਿਲ। ਤੋ ਮੰਜ਼ਿਲ ਕੀ ਹੈ? ਸਰਮ ਖੰਡ, ਇਹਨੂੰ ਕਹਿੰਦੇ ਨੇ ਉੱਦਮ ਕਰਨਾ, ਮਿਹਨਤ ਕਰਨਾ। ਜੋ ਗਿਆਨ ਪ੍ਰਾਪਤ ਹੋਇਆ ਉਹਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਨਾ, ਫਿਰ ਕੀ ਹੋਵੇਗਾ? ਸਰਮ ਖੰਡ ਕੀ ਬਾਣੀ ਰੂਪ। ਹੁਣ ਇਹ ਬਾਣੀ ਅੱਖਰ ਜਿਹੜਾ ਹੈ ਇਹ ਇਸ ਬਾਣੀ ਵਾਸਤੇ ਨਹੀਂ, ਇਹ ਬਾਣੀ ਦਾ ਅਰਥ ਹੈ ਬਨਾਵਟ, ਬਣਤਰ, ਫਿਰ ਰੂਪ ਆਵੇ, ਸੁੰਦਰਤਾ ਆਵੇ। ਇਸੇ ਵੀ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਬਾਜੋਂ ਘੱਟੇ ਘੱਟ, ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋਂ ਤਰੇ ਤੱਕ। ਮੈਂ ਤੁਹਾਨੂੰ ਸ਼ੁਰੂ 'ਚ ਗੱਲ ਸੁਣਾਈ ਸੀ, ਬੜਾ ਘੱਟ ਹੈ ਬਈ। ਕਿਸੇ ਮਹਾਤਮਾ ਦਾ ਮੈਂ ਲੈਕਚਰ ਸੁਣਿਆ, ਸਿਰਫ ਕਹਿੰਦਾ ਹੈ ਉਦਮ ਅੱਗੇ ਲਕਸ਼ਮੀ, ਪੱਖੇ ਅੱਗੇ ਪਾਉਣ। ਇਹਦਾ ਤੁਸੀਂ ਸਾਰੇ ਜਾਣਦੇ ਵੀ ਜੇ ਉਦਮ ਕਰੋ, ਦੁਕਾਨ ਖੋਲੋ, ਕੋਈ ਗਾਹਕ ਆਵੇਗਾ, ਚਾਰ ਪੈਸੇ ਬਟਾਂਗੇ, ਚਾਰ ਪੈਸੇ ਮਿਲ, ਅਤੇ ਜੇ ਪੱਖਾ ਕੋਲ ਪਿਆਵੇ ਉਹਨੂੰ ਐਂ ਕਰਾਂਗੇ ਤਾਂ ਹਵਾ ਮਿਲੇ। ਕਹਿੰਦੇ ਪਰ ਦਲਿਦਰੀਆਂ ਕਰ ਗਊ ਲਵੇਰੀ, ਕੌਣ ਉੱਠੇ ਤੇ ਚੋਣ। ਜੇ ਜਨਾਨੀ ਮਰਦ ਦੋਵੇਂ ਦਲਿਦਰੀ ਹੋਣ ਤੇ ਦੁੱਧ ਦੇਣ ਵਾਲੀ ਗਊ ਕਿੱਲੇ ਤੇ ਵਧੀ ਹੋਵੇ ਤੇ ਉਹ ਆਖੇ ਤੂੰ ਉੱਠ ਕੇ ਚੋਲ ਹੈ, ਉਹ ਆਖੇ ਤੂੰ ਉੱਠ ਕੇ ਚੋਲ ਹੈ, ਨਾ ਉਹ ਉੱਠੇ ਨਾ ਹੋ ਉੱਠ, ਉਹਨਾਂ ਨੂੰ ਦੁੱਧ ਨਹੀਂ ਮਿਲਣਾ ਹੈ। ਮਤਲਬ ਕਹਿਣ ਤੋਂ ਕਿ ਉੱਦਮ ਤੇ ਕਰਨਾ, ਗਿਆਨ ਤੋਂ ਬਾਅਦ ਉੱਦਮ ਵੀ ਕਰਨਾ, ਉਹ ਉੱਦਮ ਹੈ ਸਰਮ ਖੰਡ, ਉਹ ਹੈ ਮਿਹਨਤ ਕਰਨੀ। ਜਿਉਂ ਜਿਉਂ ਫਿਰ ਕੋਈ ਮਿਹਨਤ ਕਰਦਾ ਹੈ ਉਹਨੂੰ ਰੂਪ ਚੜ੍ਹਦਾ, ਉਹਦੀ ਸੁੰਦਰਤਾ ਬਣਦੀ ਹੈ, ਔਰ ਉਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਪ੍ਰੈਕਟੀਕਲ ਕੌਨਫੀਡੈਂਸ ਹੁੰਦਾ ਹੈ ਕਿ ਮੈਂ ਇਹ ਕੰਮ ਕਰਦੀ। ਤਾਂ ਹੀ ਮੇਰੇ ਪਾਤਸ਼ਾਹ ਨੇ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਉਣ, ਸਿਰਫ ਪੜ੍ਹਨ ਨਾਲ ਬਾਤ ਨਹੀਂ ਬਣੀ, ਉਹਨੂੰ ਬੁੱਝਣਾ ਹੈ। ਇਸੇ ਲਈ ਕਿਹਾ ਹੈ ਕਿ ਸ਼ਰਵਣ ਵੀ ਕਰੋ, ਮਨਨ ਵੀ ਕਰੋ, ਨਿਧਿਆਸਨ ਵੀ ਕਰੋ, ਕਰਮ ਕਾਂਡ ਵੀ ਕਰੋ, ਉਪਾਸ਼ਨਾ ਵੀ ਕਰੋ, ਗਿਆਨ ਵੀ ਕਰੋ, ਫਿਰ ਪ੍ਰਤੱਖ ਵੀ ਕਰੋ। ਤੋ ਮਹਾਰਾਜ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ, ਕਿੱਥੇ ਘਾੜਤ ਘੜੀਐ ਬਹੁਤ ਅਨੂਪ। ਇਹ ਜਿਹੜਾ ਅਨੂਪ ਅੱਖਰ ਹੈ ਨਾ, ਇਹਦੇ ਅਰਥ ਕਰਨ ਲਈ ਥੋੜਾ ਸੰਧੀ ਛੇਦ ਕਰ ਲਓ। ਅਨੂਪ, ਊਪ ਹੁੰਦਾ ਉਪਮਾ, ਕਿਸੇ ਚੀਜ਼ ਨਾਲ ਤੁਲਨਾ ਦੇਣੀ। ਜਿਵੇਂ ਮੇਰੇ ਕੱਪੜੇ ਚਿੱਟੇ ਹੋਣ ਤਾਂ ਤੁਸੀਂ ਕਹਿ ਦਿਓ ਜੀ ਦੁੱਧ ਵਰਗੇ ਚਿੱਟੇ ਨੇ, ਕੋਈ ਚੀਜ਼ ਮਿੱਠੀ ਹੋਵੇ ਤਾਂ ਆਪਾਂ ਕਹਿੰਦੇ ਸ਼ਹਿਦ ਵਰਗੀ ਮਿੱਠੀ ਹੈ, ਕੋਈ ਕੌੜੀ ਹੋਵੇ ਤਾਂ ਅਸੀਂ ਇਹਨਾਂ ਜ਼ਹਿਰ ਵਰਗੀ ਕੌੜੀ। ਪਰ ਜਿਸ ਚੀਜ਼ ਦੀ ਕਿਸੇ ਨਾਲ ਤੁਲਨਾ ਨਾ ਦਿੱਤੀ ਜਾ ਸਕੇ ਉਹਨੂੰ ਕਹਿੰਦੇ ਨੇ ਅਨੂਪ। ਉੱਥੇ ਉਹ ਘਾੜਤ ਘੜੀ ਜਾਂਦੀ ਹੈ ਜੋ ਅਨੂਪ ਹੈ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਉਹਨੂੰ ਸਿੱਧ ਕਰਨ ਵਾਸਤੇ, ਸਮਝਾਉਣ ਵਾਸਤੇ ਕਿਸੇ ਚੀਜ਼ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ। ਬਸ ਉਹ ਤੇ ਭਗਤ ਕਬੀਰ ਜੀ ਵਾਲੀ ਬਾਤ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ ਉੱਛੇ ਤੇ ਕਿਆ। ਉਹ ਗੱਲਾਂ ਦਾ ਸਮਝ ਹੀ ਨਹੀਂ ਆ ਸਕਦਾ। ਜਿੱਥੇ ਘਾੜਤ ਘੜੀਏ ਬਹੁਤ ਅਨੂਪ, ਥੋੜੀ ਜਿਹੀ ਨਹੀਂ ਬਹੁਤ ਅਨੂਪ। ਫਿਰ ਹੁੰਦਾ ਕੀ ਹੈ, ਪਾਤਸ਼ਾਹ ਨੇ ਆਪ ਹੀ ਕਿਹਾ ਤਾਂ ਕੀਆਂ ਗੱਲਾਂ ਕੱਠੀਆਂ ਨਾ ਜਾਏ, ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਭਾਵ ਉਹਨਾਂ ਨੂੰ ਗੱਲਾਂ ਨਾਲ ਸਮਝਿਆ ਤੇ ਸਮਝਾਇਆ ਨਹੀਂ ਜਾ ਸਕਦਾ। ਜਿਵੇਂ ਮੈਂ ਕਹੀ ਜਾਵਾਂ ਖੰਡ ਬਹੁਤ ਮਿੱਠੀ ਹੈ, ਜੇ ਤੁਸੀਂ ਖਾਧੀ ਨਾ ਹੋਵੇ ਤੁਸੀਂ ਆਖੋਗੇ ਸਾਨੂੰ ਤੇ ਪਤਾ ਨਹੀਂ ਮਿੱਠੀ ਹੈ ਕਿ ਨਹੀਂ, ਮਤਲਬ ਕਹਿਣ ਤੋਂ ਖਾਣ ਤੋਂ ਬਾਅਦ ਹੀ ਪਤਾ ਲੱਗੇ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਨਾਮ ਕਿੰਨਾ ਕੁ ਮਿੱਠਾ ਹੈ, ਤੇ ਪਾਤਸ਼ਾਹ ਕਹਿਣ ਲੱਗੇ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਵ ਆਪਣਾ ਧਰਤਾ। ਹਰ ਵੇਲੇ ਦਿਲੋਂ ਉਸ ਨਾਲ ਜੁੜੇ ਰਹੇ, ਔਰ ਇੱਥੇ ਵੀ ਪਾਤਸ਼ਾਹ ਕਹਿੰਦੇ ਇਹ ਗੱਲਾਂ ਕਰਨੀਆਂ ਤੇ ਸੌਖੀਆਂ, ਸੁਣਨੀਆਂ ਵੀ ਸੌਖੀਆਂ ਨੇ,

0: ਜਾਹੀ ਜੀ ਕੋ ਕਹਿ ਪਿੱਛੇ ਪਛਤਾਏ। ਹੁਣ ਇਹ ਗੁੰਝਲ ਵੀ ਸਮਝ ਲਈ, ਜਿਹੜਾ ਕੰਮ ਹੋ ਨਾ ਸਕਦਾ ਹੋਵੇ ਤੇ ਕੋਈ ਭਰੀ ਸਭਾ ਵਿੱਚ ਮਾਰੇ ਡੀਂਗ ਮੈਂ ਕਰਕੇ ਦਿਖਾਵਾਂਗਾ ਤੇ ਕੀਤਾ ਉਹਦੇ ਕੋਲ ਜਾਏ ਨਾ, ਫਿਰ ਉਹਨੂੰ ਸ਼ਰਮਿੰਦਾ ਹੋਣਾ ਪਵੇਗਾ ਨਾ। ਮਹਾਰਾਜ ਕਹਿੰਦੇ ਜੇ ਕੋਈ ਇਸ ਤਰ੍ਹਾਂ ਦੀ ਢੀਠਤਾ ਕਰੇ ਜੀ ਮੈਂ ਦੱਸਦਾ ਉੱਥੇ ਦਾ ਆਨੰਦ ਕੀ ਹੈ। ਜਿਵੇਂ ਲੋਕ ਤੁਰੇ ਪਰ ਕਈ ਆਉਂਦੇ ਨੇ ਆਓ ਜੀ ਤੁਹਾਨੂੰ ਰੱਬ ਵਿਖਾਈਏ, ਐਂ ਕਰਕੇ ਆ ਮੈਨੂੰ ਸਰਸ ਰੂਪ ਸਿੰਘ ਜੀ ਪਰਸੋਂ ਛੱਡਣਗੇ ਕਿਸੇ ਜਗ੍ਹਾ ਲੈ ਕੇ, ਕਹਿੰਦੇ ਜੀ ਇਹ ਰੱਬ ਦਾ ਕੋਈ ਰੰਗ ਰੂਪ ਤੇ ਹੈ ਨਹੀਂ, ਫਿਰ ਕਿਵੇਂ ਉਹਨੂੰ ਵੇਖਾਂਗੇ। ਮੈਂ ਕਿਹਾ ਜ਼ਰੂਰ ਵੇਖਣਾ ਤੁਸੀਂ, ਕਹਿੰਦੇ ਹਾਂ ਕੋਈ ਦੱਸ ਦਿਓ। ਮੈਂ ਕਿਹਾ ਫਿਰ ਤੁਹਾਨੂੰ ਦੱਸ ਵੀ ਇਹ ਜਿਹੋ ਜਿਹਾ ਰੱਬ ਇਹ ਵਿਖਾਉਂਦੇ ਨੇ ਨਾ ਸਾਰੇ ਲੋਕ, ਉਸ ਰੱਬ ਦੀ ਅਸਲੀਅਤ ਥੋੜ੍ਹਾ ਜਿਹਾ ਚੁਟਕਲਾ ਹੈ ਸੁਣੋਗੇ ਖੁਸ਼ ਵੀ ਹੋ ਜਾਓਗੇ ਤੇ ਗਿਆਨ ਵੀ ਵੱਧ ਜਾਏ। ਕਹਿੰਦੇ ਕੋਈ ਮਰਾਸੀ ਗਿਆ ਰਾਜੇ ਦੇ ਕੋਲ, ਕਹਿੰਦਾ ਰਾਜਨ ਬੱਚੇ ਭੁੱਖੇ ਮਰ ਗਏ ਨੇ, ਕੋਈ ਕਣਕ ਕੁਣਕ ਦੇ ਦਿਓ, ਦਾਣੇ ਦੇ ਦਿਓ। ਤੋ ਰਾਜਾ ਕਹਿਣ ਲੱਗਾ ਵਜ਼ੀਰ ਨੂੰ ਮੈਨੂੰ ਬੋਰੀ ਕਣਕ ਦੀ ਦੇ ਦੇ। ਆਰਡਰ ਹੋ ਗਿਆ, ਵਜ਼ੀਰ ਬੜਾ ਖਤਰਾ ਸੀ, ਕਹਿੰਦਾ ਵੀ ਬੋਰੀ ਤਾਂ ਦੇਣੀ ਹੈ ਪਰ ਇਹਦੇ ਕੋਲ ਕੋਈ ਗੱਲ ਤੇ ਪੁੱਛੂਗੇ, ਕਿਉਂਕਿ ਹਾਜ਼ਰ ਜਵਾਬ ਬੜੇ ਹੁੰਦੇ ਨੇ ਮਰਾਸੀ। ਕਹਿੰਦਾ ਦਾਦਾ ਕਣਕ ਤੇ ਤੈਨੂੰ ਮਿਲ ਗਈ ਦੇ ਦਿਆਂਗੇ, ਪਰ ਤਿੰਨ ਗੱਲਾਂ ਦਾ, ਧਰਤੀ ਦਾ ਅੱਧ ਕਿੱਥੇ ਹੁੰਦਾ ਤੇ ਅਸਮਾਨ ਦੇ ਤਾਰੇ ਕਿੰਨੇ ਨੇ, ਤੇ ਇੱਕ ਇੱਥੇ ਬੈਠਿਆਂ ਬੈਠਿਆਂ ਨਾ ਮੱਕਾ ਸ਼ਰੀਫ ਦੇ ਦਰਸ਼ਨ ਕਰਾ। ਔਰ ਲੋ ਇਹ ਵੀ ਕੋਈ ਗੱਲ ਹੈ, ਹੁਣੇ ਲੋਕ ਇੰਨੀ ਦੇਰ ਚ ਅੰਦ ਕਰਾਓ। ਫਿਰ ਕਹਿੰਦੇ ਇੱਕ ਕੈਂਚੀ ਲਿਆਓ, ਕੈਂਚੀ ਲਿਆਂਦੀ, ਉਹਨੇ ਸਾਰਾ ਖੋਤਾ ਮੈਨੂੰ ਦਿੱਤਾ ਸਾਨੂੰ ਲੈ ਕੇ ਸਿਰ। ਇੰਨੀ ਦੇਰ ਨੂੰ ਉਸ ਖੋਤੇ ਨੇ ਕਰਤਾ ਪਿਸ਼ਾਬ, ਆਂਦਾ ਜਿੱਥੇ ਮੇਰੇ ਖੋਤੇ ਨੇ ਪਿਸ਼ਾਬ ਕੀਤਾ ਧਰਤੀ ਦਾ ਅੱਧ ਮਿਣੋ ਕਰਤਾ ਮਿਣੋ। ਹੁਣ ਕੌਣ ਮਿਣੇ? ਆਂਦਾ ਜਿੰਨੇ ਮੇਰੇ ਖੋਤੇ ਦੇ ਵਾਲ ਨੇ ਇੰਨੇ ਅਸਮਾਨ ਦੇ ਤਾਰੇ ਨੇ, ਗਿਣੋ। ਐਸਾ ਚੱਕਰ ਪਾਇਆ ਉਹਨੇ ਗੱਲ ਨਹੀਂ ਮੁਸ਼ਕਿਲ। ਹੁਣ ਅਗਲੀ ਗੱਲ ਜਿਹੜੀ ਹੈ, ਜਿਹੜਾ ਧੀਰ ਨਾ ਸੁਣਿਓ, ਗੁੱਸੇ ਨਾ ਹੋਏ, ਕਿਉਂਕਿ ਮੈਂ ਤੁਹਾਨੂੰ ਸਿਰਫ ਸਮਝਾ ਰਹੀ ਵੀ ਅੱਜ ਕੱਲ੍ਹ ਕਿਸ ਤਰ੍ਹਾਂ ਰੱਬ ਵਿਖਾਇਆ ਜੀ। ਆਓ ਜੀ ਰੱਬ ਵਿਖਾਈਏ, ਆਵਕ ਵਿੱਚ ਕੀ ਹੈ? ਇਹੀ ਰੱਬ ਹੈ, ਚਾਹੇ ਰੱਬ ਵੇਖ ਲਓ ਜੀ। ਫਿਰ ਆਉਂਦੀ ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਖੁਰ। ਅੱਗੇ ਨਾ ਦੱਸੀ ਭਾਈ ਅੱਲਾ ਮੈਂ ਪਤਾ ਸਾਹਿਬ ਅਸੀਂ ਖੁਰ। ਫਿਰ ਆਉਂਦੀ ਜੋ ਅਸੀਂ ਮੰਤਰ ਦਿੱਤਾ ਇਹਨੂੰ ਦੱਸਣਾ ਵੀ ਨਹੀਂ, ਐਸੇ ਚਾਲ ਬਾਜ ਬਣ ਕੇ ਲੋਕ ਵੀ ਚੱਲ। ਉਹ ਆਉਂਦਾ ਮੱਕਾ ਸ਼ਰੀਫ ਦੇ ਦਰਸ਼ਨ ਉਹਨੂੰ ਹੋਣਗੇ ਜਿਹੜਾ ਆਪਣੇ ਮਾਂ ਪਿਓ ਦਾ ਹੋਵੇਗਾ। ਇੰਨੀ ਗੱਲ ਕਹਿ ਕੇ ਉਹਨੇ ਵਜ਼ੀਰ ਦੇ ਮੋਢੇ ਤੇ ਹੱਥ ਰਿਹਾ, ਵਜ਼ੀਰ ਸਾਹਿਬ ਦੇਖੋ ਜਰਾ ਉਹ ਸਾਹਮਣੇ ਮੱਕਾ ਨਜ਼ਰ ਆਇਆ। ਹੁਣ ਵਜ਼ੀਰ ਸਾਹਿਬ ਫਸ ਗਿਆ, ਜੇ ਤੇ ਆਖਾਂ ਸਹੀ ਆਇਆ ਮਰੇ। ਇਵੇਂ ਰਾਜੇ ਨੂੰ ਵਿਖਾਤਾ ਜਦੋਂ ਉਹ ਤੁਰ ਗਿਆ, ਕਹਿੰਦਾ ਕਿਉਂ ਵਜ਼ੀਰ ਸਾਹਿਬ ਆਇਆ ਨਜ਼ਰ? ਕਹਿੰਦੇ ਜਿਹੋ ਜਿਹਾ ਤੁਹਾਨੂੰ ਆਇਆ ਹੋ ਗਿਆ। ਇੱਥੇ ਪ੍ਰੈਕਟੀਕਲ ਗੱਲ ਹੋ ਰਹੀ ਹੈ, ਇੱਥੇ ਕੋਈ ਧੋਖੇਬਾਜ਼ੀ ਦੀ ਕੋਈ ਇਸ ਤਰ੍ਹਾਂ ਦੀ ਸ਼ਬਦ ਗਿਆਨ ਨਹੀਂ ਹੈਗਾ। ਮਹਾਰਾਜ ਕਹਿੰਦੇ ਜੇ ਤੁਸੀਂ ਉਦਮ ਕਰੋਗੇ, ਜੇ ਤੁਸੀਂ ਸਮਾਰਕ ਤੇ ਤੁਰੋਗੇ, ਫਿਰ ਕਿੱਥੇ ਘੜਤ ਘੜੀ ਹੈ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕੱਠੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਹੋਵੇਗਾ ਕੀ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਇਹ ਸਾਰੀਆਂ ਚੀਜ਼ਾਂ ਘੜੀਆਂ ਜਾਣਗੀਆਂ, ਸਵਾਰੀਆਂ ਜਾਣਗੀਆਂ। ਮਤ ਵੀ ਸਵਰੇਗੀ, ਮਨ ਵੀ ਸਵਰੇਗਾ, ਬੁੱਧੀ ਵੀ ਸਵਰੇਗੀ, ਭਾਵ ਇਹਨਾਂ ਸਾਰਿਆਂ ਵਿੱਚ ਇੱਕ ਤਬਦੀਲੀ ਆ ਜਾਏ, ਇਨਕਲਾਬ ਆ ਜਾਏਗਾ, ਕ੍ਰਾਂਤੀਕਾਰੀ ਚੇਂਜ ਆ ਜਾਏਗੀ। ਪਰ ਆਵੇਗੀ ਕਦੋਂ? ਜਦੋਂ ਅਸੀਂ ਅਮਲ ਕਰਾਂਗੇ, ਜਦੋਂ ਅਸੀਂ ਉਦਮ ਕਰਾਂਗੇ। ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਜਿੱਥੇ ਘੜੀ ਹੈ ਸੁਰਾਂ ਸਿੱਧਾ ਕੀ ਸ਼ੁੱਧ, ਇਹੋ ਜਿਹੀ ਅਵਸਥਾ ਬਣ ਜਾਏਗੀ ਦੇਵਤਿਆਂ ਵਰਗੀ ਸੋਚ। ਹੁਣ ਦੇਵਤਾ ਕਿਸ ਨੂੰ ਕਹਿੰਦੇ? ਮੈਂ ਤਾਂ ਹਮੇਸ਼ਾ ਕਹਿੰਦਾ ਵੀ ਕੋਈ ਦੇਵਤੇ ਤੇ ਕੋਈ ਰਾਕਸ਼ਸ ਵੱਖਰੇ ਨਹੀਂ ਹੈਗੇ, ਇੱਥੇ ਸਾਡੇ ਵਿੱਚ ਹੀ ਦੇਵਤੇ ਹੈਗੇ ਨੇ, ਸਾਡੇ ਵਿੱਚ ਹੀ ਦੈਂਤ ਹੈਗੇ। ਕੋਈ ਬੰਦਾ ਇੱਥੇ ਥੋੜ੍ਹਾ ਜਿਹਾ ਬਾਹਰ ਖੜੋ ਕੇ ਬਾਂ ਕਰਨ ਲੱਗ ਪੈਂਦੇ ਹੈਗੇ ਨੇ, ਇਹਦਾ ਬੰਦਾ ਹੀ ਨਹੀਂ ਹੈਗਾ, ਰਾਕਸ਼ਸ ਹੈਗਾ। ਤੇ ਜੇ ਕੋਈ ਬੰਦਾ ਠੀਕ ਚੱਲਦਾ ਸੀ ਨੇ ਦੇਵਤਾ, ਮਹਾਰਾਜ ਕਹਿੰਦੇ ਐਸੀ ਸੁਰਤ ਐਸੀ ਸੋਚ ਐਸੀ ਸਮਝ ਉੱਥੇ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਫਿਰ ਇਸ ਤਰ੍ਹਾਂ ਦੀ ਕਮਾਈ ਕਰਦਾ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਇੱਥੇ ਚੱਲ ਕੇ ਪੜ੍ਹ ਲਿਆ ਨਾ ਹੱਥ ਪੜ੍ਹ ਲਿਆ, ਹਾਣੇ ਪੌੜੀ ਸੀ ਪੜ ਲਈ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਰਾਂ ਮੈਂ ਨਾ ਦੇਵਤਿਆਂ ਦੀ ਔਰ ਸਿੱਧ ਉੱਗੇ ਹੋਏ ਪੁਰਸ਼ਾਂ ਦੀ ਸ਼ੁੱਧ ਮੈਂ ਨਾ ਉਹ ਹੋਸ਼ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ
1: ਗਿਆਨ ਖੰਡ

0: ਕੁਝ ਮੰਨਣ ਲੱਗ ਪਿਆ। ਪਹਿਲਾਂ ਕੀ ਸੀ, ਗਿਆਨ ਇੰਦਰੇ ਕੰਮ ਕਰ ਰਹੇ ਸਨ। ਗੁਰੂ ਕੋਲੋਂ ਗਿਆਨ ਲੈਣਾ, ਕੰਨਾਂ ਦਾ ਸਦ ਉਪਯੋਗ ਕੀਤਾ, ਅੱਖਾਂ ਦਾ ਸਦ ਉਪਯੋਗ ਕੀਤਾ, ਜ਼ੁਬਾਨ ਦਾ ਸਦ ਉਪਯੋਗ ਕੀਤਾ, ਇਸ ਰਸ ਨੂੰ ਮਾਣਿਆ। ਹੁਣ ਉਹਦੇ ਕਰਮ ਇੰਦਰੇ ਵੀ ਹਰਕਤ ਵਿੱਚ ਆ ਗਏ, ਇਸ ਕੰਮ ਖੰਡ ਵਿੱਚ ਆ ਕੇ। ਗੁਰੂ ਨੇ ਕਿਹਾ ਸੀ ਤਿਆਗਣਾ, ਤਿਆਗਨ ਨਿਕਾ, ਕਾਮ ਕ੍ਰੋਧ ਲੋਭ ਤਿਆਗਣਾ, ਤੇ ਹੁਣ ਤਿਆਗਣਾ ਇਹਨੇ ਸ਼ੁਰੂ ਕਰ ਦਿੱਤਾ ਹੈ। ਗੁਰੂ ਨੇ ਸਮਝਾ ਦਿੱਤਾ ਸੀ ਵਿਣ ਸੇਵਾ ਤ੍ਰਿਗ ਹੱਥ ਪੈਰ, ਹੁਣ ਹੱਥਾਂ ਪੈਰਾਂ ਦੇ ਨਾਲ ਸੇਵਾ ਉਹ ਕਰਨ ਲੱਗ ਪਿਆ। ਚਰਨ ਚਲੋ ਮਾਰਗ ਗੋਬਿੰਦ, ਇਹ ਗਿਆਨ ਦਿੱਤਾ ਗੁਰੂ ਨੇ, ਹੁਣ ਇਹ ਆਪਣੇ ਚਰਨਾਂ ਦੇ ਨਾਲ ਗੁਰਦੁਆਰੇ ਗੁਰੂ ਵੱਲ ਤੁਰ ਰਿਹਾ। ਸੋ ਸ਼੍ਰਮ ਖੰਡ ਦਾ ਮਤਲਬ ਹੈ ਜੋ ਗੁਰੂ ਨੇ ਕਿਹਾ ਉਹ ਹੁਣ ਜੀਵਨ ਦੇ ਵਿੱਚ ਇਹ ਬਤੀਤ ਕਰਨ ਲੱਗ ਪਿਆ। ਔਰ ਵੇਖੋ ਸ਼੍ਰਮ ਖੰਡ ਦੀਆਂ ਕੇਵਲ 6 ਪੰਕਤੀਆਂ ਨੇ, ਪਹਿਲੀਆਂ 2 ਤੇ ਗਿਆਨ ਖੰਡ ਬਾਰੇ ਹੀ ਹੈ ਨਾ, ਤੇ 6 ਵਿੱਚੋਂ ਵੀ 2 ਪੰਕਤੀਆਂ 'ਚ ਇਹ ਕਿਹਾ ਕਿ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕੇਵਲ 4 ਪੰਕਤੀਆਂ ਪਰ ਮਹੱਤਵਪੂਰਨ ਬਹੁਤ ਨੇ। ਇਹ ਤੋਂ ਬਾਅਦ ਹੀ ਕਰਮ ਆਉਣਾ, ਇਹ ਤੋਂ ਬਾਅਦ ਹੀ ਬਖਸ਼ਿਸ਼ ਹੋਣੀ, ਨਹੀਂ ਤੇ ਬਖਸ਼ਿਸ਼ ਨਹੀਂ ਆਉਣੀ। ਇਸ ਕਰਕੇ ਇਹਨੂੰ ਧਿਆਨ ਦੇ ਨਾਲ ਸੁਣੀਏ। ਇਸ ਖੰਡ ਵਿੱਚ ਬੜਾ ਕੁਝ ਲਾਉਣਾ ਵੀ ਪੈਂਦਾ ਹੈ, ਜਿਵੇਂ ਇੱਕ ਮੂਰਤੀ ਘਾੜਾ ਹੈ ਨਾ, ਜਿਵੇਂ ਮੂਰਤੀ ਤਰਾਸਦਾ, ਬੜਾ ਫਾਲਤੂ ਦਾ ਸਮਾਨ ਲਾਹ ਦਿੰਦਾ ਹੈ। ਆਪਣੇ ਕੋਲੋਂ ਕੁਝ ਲਾਉਣਾ ਵੀ ਪੈਂਦਾ, ਜਿਵੇਂ ਰੰਗ ਰੋਗਨ ਨੂੰ ਕਰਨਾ ਵੀ ਪੈਂਦਾ, ਫਿਰ ਮੂਰਤੀ ਬਣਦੀ ਹੈ। ਪਹਿਲੀ ਸਾਰੀ ਸੋਚ ਤਿਆਗਣੀ ਪੈਂਦੀ ਹੈ। ਦੇਖੋ ਭਾਈ ਮੰਝ ਜੀ ਦਾ ਜੀਵਨ ਸਾਡੇ ਸਾਹਮਣੇ ਹੈ। ਸਤਿਗੁਰੂ ਜੀ ਨੇ ਕਹਿ ਦਿੱਤਾ ਨਾ, ਗਿਆਨ ਦੇ ਤਾਂ ਦੇਖ ਸਿੱਖੀ ਤੇ ਸਿੱਖੀ ਨਹੀਂ ਸਿੱਖ ਸਕਦੀ। ਚੰਗਾ ਜੀ, ਆਪਣੀ ਸਾਰੀ ਵਿਚਾਰਧਾਰਾ ਉਸੇ ਵੇਲੇ ਢਾ ਢਲੀ ਕਰ ਦਿੱਤੀ, ਪੀਰਖਾਨਾ ਢਾ ਦਿੱਤਾ। ਜੋ ਪਹਿਲੀ ਸੋਚ ਸੀ, ਜੋ ਕਰਮ ਸੀ, ਉਹ ਸਾਰੇ ਦੇ ਸਾਰੇ ਉਸੇ ਵੇਲੇ ਖਤਮ ਕਰ ਦਿੱਤੇ। ਇਸ ਤਰ੍ਹਾਂ ਸਾਨੂੰ ਵੀ ਕਰਨਾ ਪਏਗਾ। ਇਹ ਤੇ ਐਵੇਂ ਹੈ ਜਿਵੇਂ ਆਪਣੇ ਗੁਣਾਂ ਦੇ ਨਾਲ ਇੱਕ ਇੱਕ ਰੱਖ ਕੇ ਅਸੀਂ ਉਹ ਮਹਿਲ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਤੇ ਰੱਬ ਜੀ ਨੇ ਇਕੱਠਿਆਂ ਰਹਿਣਾ। ਸ਼ੁਭ ਗੁਣ ਜਿੰਨੇ ਵੀ ਧਾਰਨ ਕੀਤੇ ਜਾ ਸਕਦੇ ਨੇ। ਦੇਖੋ ਸ਼੍ਰਮ ਖੰਡ ਕੀ ਹੁੰਦਾ ਹੈ। ਇੱਕ ਵਕੀਲ ਦੇ ਕੋਲ ਕੋਈ ਮਨੁੱਖ ਗਿਆ ਵਕੀਲ ਬਣਨ ਵਾਸਤੇ, ਉਹ ਸੁਣੀ ਗਿਆ ਵਕੀਲ ਦੀਆਂ ਗੱਲਾਂ, ਫਿਰ ਉਹਨੇ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਆਇਆ ਇਹ ਆਪ ਵਕੀਲ ਬਣ ਗਿਆ। ਡਾਕਟਰ ਦੇ ਕੋਲ ਗਿਆ, ਡਾਕਟਰ ਦੀ ਗੱਲਾਂ ਨੂੰ ਸੁਣਿਆ, ਗਿਆਨ ਪ੍ਰਾਪਤ ਕੀਤਾ, ਫਿਰ ਉਸੇ ਤਰ੍ਹਾਂ ਕੰਮ ਕਰਨ ਲੱਗ ਪਿਆ। ਇਹ ਆਪ ਵੀ ਡਾਕਟਰ ਬਣ ਗਿਆ, ਆਪਣਾ ਕਲੀਨਿਕ ਵੀ ਖੋਲ ਲਿਆ ਇਸਨੇ। ਹੁਣ ਅਸੀਂ ਬੈਠੇ ਹਾਂ ਗੁਰੂ ਕੋਲ, ਗੁਰੂ ਸਾਨੂੰ ਗੱਲਾਂ ਦੱਸ ਰਿਹਾ, ਤੇ ਜਿਵੇਂ ਜਿਵੇਂ ਅਸੀਂ ਗੁਰੂ ਦੇ ਅਨੁਸਾਰ ਹੀ ਚੱਲਦੇ ਜਾਵਾਂਗੇ, ਸੱਚ ਜਾਣਨਾ, ਗੁਰੂ ਸਾਡੇ ਅੰਦਰ ਆ ਕੇ ਹੀ ਪ੍ਰਵੇਸ਼ ਕਰ ਜਾਏਗਾ। ਸਾਨੂੰ ਵੇਖ ਕੇ ਲੋਕ ਆਖਣਗੇ ਹਾਂ ਇਹ ਗੁਰੂ ਦਾ ਸਿੱਖ ਹੈ ਇਹਦੇ ਵਿੱਚੋਂ, ਕਿਉਂਕਿ ਗੁਰੂ ਦੇ ਝਲਕਾਰਾ ਆ ਰਿਹਾ, ਗੁਰੂ ਦੇ ਦਰਸ਼ਨ ਹੋ ਰਹੇ ਨੇ। ਤੇ ਸ਼੍ਰਮ ਖੰਡ ਜਿਹੜਾ ਬਹੁਤ ਮਹੱਤਵਪੂਰਨ ਖੰਡ ਹੈ, ਇਹਦੇ ਵਿੱਚੋਂ ਗੁਰੂ ਦੀ ਕਹੀ ਹੋਈ ਹਰ ਇੱਕ ਗੱਲ ਦੇ ਉੱਤੇ ਮਨੁੱਖ ਪਹਿਰਾ ਦਿੰਦਾ, ਆਪਣੇ ਮਨ ਦੇ ਉੱਤੇ ਹਮੇਸ਼ਾ ਉਹ ਡੰਡਾ ਲੈ ਕੇ ਖੜਾ ਰਹਿੰਦਾ, ਤਾਂ ਕਿ ਜੋ ਗੁਰੂ ਨੇ ਕਿਹਾ ਉਹ ਕਾਰ ਉਹ ਕਰੇਗਾ। ਇਸ ਖੰਡ ਵਿੱਚ ਇਹ ਅਵਸਥਾ ਸ਼੍ਰਮ ਖੰਡ ਦੀ ਹੈ। ਹੁਣ ਵੇਖਣਾ ਅਸੀਂ ਕਿ ਅਸੀਂ ਕਿੱਥੇ ਖੜੇ ਹਾਂ। ਸਾਡੇ ਅੰਦਰ ਅਹਿਸਾਸ ਪੈਦਾ ਹੋਇਆ, ਜੇ ਨਹੀਂ ਤੇ ਥੱਲੇ ਹੀ ਆ ਜੇ, ਤੁਰੇ ਕੋਈ ਨਹੀਂ। ਜੇ ਅਹਿਸਾਸ ਪੈਦਾ ਹੋ ਗਿਆ ਮੁਬਾਰਕ ਹੈ, ਫਿਰ ਵੇਖੋ ਕਿ ਸਾਨੂੰ ਰੱਬ ਦੀ ਬੇਅੰਤਤਾ ਦਾ ਅਹਿਸਾਸ ਹੈ। ਜੋ ਜਾਪ ਸਾਹਿਬ ਪੜ੍ਹਦੇ ਹਾਂ, ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ, ਸਾਡੇ ਅੰਦਰੋਂ ਕਦੇ ਨਮਸਕਾਰ ਨਿਕਲੀ? ਇਹ ਸਭ ਕੁਝ ਵੇਖ ਕੇ ਜੇ ਨਹੀਂ ਨਿਕਲੀ ਤੇ ਹਜੇ ਬੇਅੰਤਤਾ ਦਾ ਸਾਨੂੰ ਝਲਕਾਰਾ ਮਿਲਿਆ ਨਹੀਂ। ਜੇ ਗਿਆਨ ਪ੍ਰਾਪਤ ਹੋ ਗਏ ਤੇ ਫਿਰ ਕੀ ਅਸੀਂ ਤੁਰਦੇ ਹਾਂ? ਜੇ ਨਹੀਂ ਤੁਰਦੇ ਤੇ ਅਸੀਂ ਸ਼੍ਰਮ ਖੰਡ ਵਿੱਚ ਹਜੇ ਪ੍ਰਵੇਸ਼ ਨਹੀਂ ਕੀਤਾ।
1: ਗੁਰਦਾਸ ਜੀ ਨੇ ਇੱਕੋ ਹੀ ਗੱਲ ਕਹਿ ਕੇ ਨਿਰਣਾ ਕਰ ਦਿੱਤਾ, ਬਈ ਇਸ ਮਾਰਗ ਤੇ ਤੁਰਨ ਵਾਸਤੇ ਕੀ ਕਰਨਾ ਪਵੇਗਾ। ਮੁਰਗਾ

0: the pure belong to God, all victory belong to God.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਨੇ ਕਿਹਾ ਮੈਂ ਨਾਗਾਂ ਨੂੰ ਸਾਵਾਂਗਾ, ਪੀਰਾਂ ਦੇ ਅੱਗੇ ਮੈਂ ਬਿਜਲੀ ਨੂੰ ਸਾਵਾਂ, ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਹੋਈ ਗਰੀਬਾਂ ਦੀ ਕਿਸਮਤ ਨੂੰ ਦੇਣਾ, ਇੱਕ ਧਾਰ ਦੇ ਅੱਗੇ 22 ਧਾਰਾਂ ਨੂੰ ਰੋਣਾ, ਸਤਮੁਖ ਦੇ ਪਾਣੀ ਵਿੱਚ ਪਾ ਕੇ ਪਤਾਸੇ ਮੈਂ ਮੋਰਾਂ ਦੇ ਫੁੱਲਾਂ ਤੇ ਲਿਆਉਣੀ ਹੈ ਹਾਸੇ, ਜਿਹੜੀ ਕੰਮ ਰਹਿ ਗਏ ਕੰਮ ਤੋਂ ਦੂਰੇ ਕਰਨਾ ਮੈਂ ਚਾਹੁੰਦਾ ਸਰਕਾਰ ਨੇ ਪੂਰੇ, ਮੈਂ ਰਾਜਾ ਰੰਗ ਪੈਰੀ ਪੈਰੋਂ ਵਰਤਾਵਾਂ, ਮੈਂ ਚੱਕਰੀ ਵਾਲੇ ਹੱਥਾਂ ਤੇਜਾ ਫੜਾਵਾਂ, ਮੈਂ ਕਬਰਾਂ ਚੋਂ ਮੁੜਦੇ ਜਗਾਉਣੇ ਸੁੱਤੇ, ਮੈਂ ਕਸ਼ਤੀ ਚੋਂ ਤੂਫਾਨਾਂ ਦੇ ਉੱਤੇ ਸਤਿਗੁਰੂ ਦੀ ਇਸ ਵੱਧਦੀ ਤਖਤ ਨੂੰ ਮੈਂ ਕਿਹੜੇ ਬਾਦਸ਼ਾਹ ਬਰਦਾਸ਼ਤ ਨਾ ਕਰ ਸਕੇ। ਪਹਾੜੀ ਰਾਜਿਆਂ ਤੇ ਮੁਗਲਾਂ ਨੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ, ਕਿਲਾ ਲੰਬਾ ਹੋ ਗਿਆ, ਸਿੱਧੇ ਹੱਥੀ ਕਿਲਾ ਨਾ ਫਤਿਹ ਹੁੰਦਾ ਵੇਖ ਕੇ ਰਾਜਾ ਭੀਮ ਚੰਦ ਦੇ ਸਾਰੇ ਕੇਸਰੀ ਚੰਦ ਨੇ ਆਪਣੇ ਕਲੇਲੇ ਵਿੱਚ ਹੱਥ ਹੁੰਦਾ ਉਸ ਨੂੰ ਸ਼ਰਾਬ ਪਿਆਉਂਦੀਆਂ ਤੇ ਕਿਹੜਾ ਗੁਹਾ ਤੋਂ ਸਕੀਮਾਂ ਇਉਂ ਕਰਦੇ ਹੋਏ।

ਜਦੋਂ ਸਿੰਘਾਂ ਨੇ ਸਰਦਾਰ ਨੂੰ ਪੁੱਛਿਆ ਸਤਿਗੁਰੂ ਤੁਹਾਡੇ ਹਾਥੀ ਦੇ ਦਰਸ਼ਨ ਕਰਾ ਦੇ ਕਿੱਥੇ ਤਾਂ ਸਤਿਗੁਰੂ ਨੇ ਇਸ਼ਾਰਾ ਕਰ ਦਿੱਤਾ ਭਾਈ ਦੁਨੀ ਚੰਦ ਵੱਲ ਦੁਨੀ ਚੰਦ ਲੰਘ ਰਹੀ ਸੀ ਉਸਨੇ ਅੰਮ੍ਰਿਤ ਨੂੰ ਛਕਿਆ ਸੀ ਦੇਗ ਬਣਾਉਣੀ ਤੇ ਵਰਤਾ ਦੇਣੀ ਉਸਦਾ ਕੰਮ ਸੀ ਸਾਡੇ ਛੇ ਮਣ ਪੱਕਾ ਦੁਨੀ ਚੰਦ ਦਾ ਪਹਾੜ ਜਦੋਂ ਸਤਿਗੁਰੂ ਨੇ ਦੁਨੀ ਚੰਦ ਨੂੰ ਤੋੜੇ ਬੁਲਾਇਆ ਹਾਥੀ ਦੀ ਆਉਣ ਵਾਲੀ ਗੱਲ ਦੱਸੀ ਤਾਂ ਦੁਨੀ ਚੰਦ ਨੂੰ ਦੰਦਾਂ ਪੈ ਗਈਆਂ ਸਤਿਗੁਰੂ ਨੇ ਕਿਹਾ ਦੁਨੀ ਚੰਦਾ ਹਾਥੀ ਨਾਲ ਲੜਨ ਵਾਸਤੇ ਤੈਅ ਜਾਣਾ ਬੜੀਆਂ ਦਲੇਰੀਆਂ ਦਿੱਤੀਆਂ ਪਰ ਉਹ ਬੇਅਮਰਤੀਆਂ ਅੰਦਰੋਂ ਡਰ ਗਿਆ ਤੇ ਮਰਮੀ ਦੀ ਜੀਵ ਨਾਲ ਹਾਂ ਕਰ ਦਿੱਤੀ ਅੱਧੀ ਰਾਤ ਹੋਈ ਹੈ ਦੁਨੀ ਚੰਦ ਨੇ ਸਾਰਿਆਂ ਮੁਸੰਦਾਂ ਦੀ ਇੱਕ ਮੀਟਿੰਗ ਬੁਲਾਈ ਹੈ ਬੁਲਾ ਕੇ ਮੁਸੰਦਾਂ ਦਾ ਵੀ ਮੀਟਿੰਗ ਹੈ ਤੇ ਹਾਥੀ ਨਾਲ ਲੜਨ ਵਾਸਤੇ ਕਹਿ ਰਹੇ ਪਰ ਮੁਸੰਦ ਕੋਲ ਦੁਨੀ ਚੰਦ ਨੂੰ ਮੋੜ ਕੇ ਜਵਾਬ ਇਉਂ ਦਿੰਦੇ ਬਈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਸੰਦਾ ਨੇ ਜਵਾਬ ਦੇਣ ਤੇ ਦੁਨੀ ਚੰਦ ਨੇ ਮਸੰਦਾ ਨੂੰ ਸਮਝਾਇਆ ਮਸੰਦੋ ਗੁਰੂ ਸਾਹਿਬ ਨੇ ਇੱਕ ਚਾਲ ਚੱਲੀ ਹੈ ਕਿ ਭੂਖ ਜਾਂ ਲੰਗਰਾਂ ਵਿੱਚੋਂ ਦਾਣਾ ਪਾਣੀ ਖਤਮ ਹੋ ਗਏ ਤਾਂ ਕਿ ਗੁਰੂ ਸਾਹਿਬ ਨੇ ਕਿਹਾ ਮਸੰਦਾ ਨੂੰ ਮਰਵਾ ਦੇਈਏ ਤੇ ਹੁਣ ਕੋਈ ਸਕੀਮ ਬਣਾਈਏ ਕਿਲੇ ਵਿੱਚੋਂ ਬਾਹਰ ਚਲੇ ਚਲੀਏ ਆਪੋ ਆਪਣੇ ਘਰੇ ਚਲੇ ਜਾਵਾਂਗੇ ਸਾਰਾ ਦਰਪੋਖ ਲੈਣਾ ਇਸ ਕਮਰੇ ਦੇ ਵਿੱਚ ਬੈਠਾ ਮੀਟਿੰਗ ਕਰ ਰਹੇ ਦੁਨੀ ਚੰਦ ਦੀ ਕਮਾਨ ਦੇ ਥੱਲੇ ਬਾਹਰ ਨਿਕਲਣ ਦੀਆਂ ਸਕੀਮਾਂ ਉਹ ਬਣਾ ਰਹੇ ਅਜੈ ਸਿੰਘ ਢਿੱਲੋਂ ਜਗਵੀਰ ਸਿੰਘ ਜੋਗੀ ਅਜੈ ਸਿੰਘ ਅਰਖੀ ਤੇ ਗੁਰਬਖਸ਼ੀ ਵੇਲੇ ਦਾ ਢਾਡੀ ਜਥਾ ਇਉਂ ਬਿਆਨ ਕਰਨ ਲੱਗਿਆ ਬਈ

0: केरबू दी रंगीली धरती दे वसनीक श्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
0: Waheguru ji ka khalsa, Shri Waheguru ji ki fateh. Guru Roop Pyari Saath Sangat ji, ਅੱਜ ਦੇ ਦੀਵਾਨ ਵਿੱਚ ਗੁਰੂ ਘਰ ਚੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਆ। ਆਓ ਰਲ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਵਾਈਏ ਤੇ ਗੁਰੂਆਂ ਦੀ ਮਹਿਮਾ ਨੂੰ ਰਲ ਮਿਲ ਕੇ ਗਾਈਏ।

ਸਿੱਖੀ ਫਲਸਫਾ ਡੂੰਘਾ ਏ ਸਾਗਰਾਂ ਤੋਂ ਕਲਮ ਕਵੀ ਦੀ ਤੋਂ ਹੋਈ ਨਾ ਬਿਆਨ ਸਿੱਖੀ ਲੱਖਾਂ ਔਕੜਾਂ ਉਲਝਣਾ ਝੇਲਦੀ ਅੰਮ੍ਰਿਤ ਪੀ ਕੇ ਹੋਈ ਪਰਵਾਨ ਸਿੱਖੀ ਪਟਨੇ ਦੀ ਧਰਤੀ ਤੇ ਜੰਮੀ ਪਟਨੇ ਦੀ ਧਰਤੀ ਤੇ ਜੰਮੀ ਤੇ ਅਨੰਦਪੁਰ ਵਿੱਚ ਹੋਈ ਜਵਾਨ ਸਿੱਖੀ ਤੇ ਅਨੰਦਪੁਰ ਵਿੱਚ ਹੋਈ ਜਵਾਨ ਸਿੱਖੀ।

ਜਿਹੜੀ ਗਊ ਸ਼ੇਰ ਦੇ ਮੂੰਹ ਆ ਜੇ ਓਹਦਾ ਮਾਸ ਵੀ ਨਹੀਂ ਤੇ ਓਹਦੀ ਖਲ ਵੀ ਨਹੀਂ। ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ, ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ, ਓਹਦੇ ਪੱਤੇ ਵੀ ਨਹੀਂ ਤੇ ਓਹਦੇ ਫਲ ਵੀ ਨਹੀਂ। ਜਿਸ ਮਕਾਨ ਦੀ ਨੀਂਹ ਜਵਾਬ ਦੇ ਦੇ, ਜਿਸ ਮਕਾਨ ਦੀ ਨੀਂਹ ਜਵਾਬ ਦੇ ਦੇ, ਉਹ ਘੜੀ ਵੀ ਨਹੀਂ ਤੇ ਉਹ ਪਲ ਵੀ ਨਹੀਂ। ਜਿਸ ਕੌਮ ਦੇ ਖੂਨ ਚੋਂ ਗਈ ਗੈਰਤ, ਜਿਸ ਕੌਮ ਦੇ ਖੂਨ ਚੋਂ ਗਈ ਗੈਰਤ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਹਾ ਗਰਜ ਦਰਜੋਧਨ ਦ੍ਰੋਪਦੀ ਨੂੰ ਗੱਲ ਰੰਗ ਮਹਿਲ ਦੀ ਯਾਦ ਹੋ ਸੀ ਜਦ ਮੈਂ ਤਿਲਕਿਆ ਸੀ ਤੇ ਤੂੰ ਆਖਿਆ ਸੀ ਜਦ ਮੈਂ ਤਿਲਕਿਆ ਸੀ ਤੇ ਤੂੰ ਆਖਿਆ ਸੀ ਅੰਨੇ ਪਿਓ ਦੀ ਅੰਨੀ ਔਲਾਦ ਹੋ ਸੀ ਅੰਨੇ ਪਿਓ ਦੀ ਬਣੇਗੀ ਨੂੰ ਅੱਜ ਤੂੰ ਅੰਨੇ ਪਿਓ ਦੀ ਬਣੇਗੀ ਨੂੰ ਅੱਜ ਤੂੰ ਅੰਨਾ ਪੁੱਤਰ ਬਣਾਏਗਾ ਨਾ ਤੈਨੂੰ ਨੈਣਾ ਵਾਲੀਏ ਜੇ ਇਨਕਾਰ ਕੀਤਾ ਨੈਣਾ ਵਾਲੀਏ ਜੇ ਇਨਕਾਰ ਕੀਤਾ ਦਲੀਲ ਕਰਾਂਗਾ ਭਰੇ ਦਰਬਾਰ ਤੈਨੂੰ ਦਲੀਲ ਕਰਾਂਗਾ ਭਰੇ ਦਰਬਾਰ ਤੈਨੂੰ ਦੁਰਯੋਧਨ ਦੀਆਂ ਗੱਲਾਂ ਸੁਣ ਕੇ ਅੱਗੋਂ ਦ੍ਰੋਪਦੀ ਜਵਾਬ ਦਿੰਦੀ ਹੈ ਸੰਗਤ ਅੰਨਿਆਂ ਦੀ ਪਾਂਡਵ ਹੋਏ ਅੰਨੇ ਸੰਗਤ ਅੰਨਿਆਂ ਦੀ ਪਾਂਡਵ ਹੋਏ ਅੰਨੇ ਮੇਰੇ ਵਾਸਤੇ ਕੁੱਲ ਦਰਬਾਰ ਅੰਨਾ ਤੁਹਾਡੇ ਅੰਨਿਆਂ ਹੱਥੋਂ ਬਚਾਉਣ ਵਾਲਾ ਤੁਹਾਡੇ ਅੰਨਿਆਂ ਹੱਥੋਂ ਬਚਾਉਣ ਵਾਲਾ ਮੇਰਾ ਨਹੀਂ ਓ ਕ੍ਰਿਸ਼ਨ ਮੁਰਾਰ ਅੰਨਾ ਮੇਰਾ ਨਹੀਂ ਓ ਕ੍ਰਿਸ਼ਨ ਮੁਰਾਰ ਅੰਨਾ ਮੇਰਾ ਨਹੀਂ ਓ ਕ੍ਰਿਸ਼ਨ ਮੁਰਾਰ ਅੰਨਾ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਮੇਰੇ ਪਿਤਾ ਜਿਨ੍ਹਾਂ ਦੇ ਦਰਬਾਰ 'ਚ ਬੈਠੇ ਹਾਂ ਤੇ ਜਿਨ੍ਹਾਂ ਦੀ ਮਦੌਲਤ ਦਾ ਰੰਗ ਭਾਗ ਲੱਗੀ। ਕੱਲ੍ਹ ਆਪ ਜੀ ਨੇ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਹੋਏ ਵੀ ਜਲਾਉਂਦੇ ਨੇ, ਜਾਣਦੇ ਹੋਏ ਵੀ ਜਲਾਉਂਦੇ ਵੀ ਮਹਾਰਾਜ ਕਹਿੰਦੇ ਨੇ ਲੁਣਿਆ। ਜਦੋਂ ਸੰਸਾਰ ਤੋਂ ਵਿਛੋੜਾ ਪਿਆ ਸਾਡੇ ਮਾਤਾ ਜੀ ਸਾਡੇ ਛੋਟੇ ਨਾਲ ਵਿਛੜ ਗਏ, ਸਾਨੂੰ ਸਾਡੇ ਵਿਛੜ ਗਏ, ਉਹਨਾਂ ਦੀ ਖਬਰ ਲੈ ਕੇ ਆ ਤੇ ਲੋਰਾ ਮਾਰੀ ਕੀ ਖਬਰ ਮਿਲਦਾ ਕਿ ਜਦੋਂ ਸੰਸਾਰ ਤੋਂ ਪਰਿਵਾਰ ਵਿਛੜਿਆ ਵਿਛੋੜਾ ਪਿਆ

ਆਪਣੀਆਂ ਨੂੰ ਪਾਪ ਚੰਗਾ ਲੱਗਦਾ, ਧਰਮੀਆਂ ਨੂੰ ਧਰਮ ਚੰਗਾ ਲੱਗਦਾ। ਗੱਲ ਜੰਮੂ ਨੇ ਸੋਚਿਆ ਮਾਤਾ ਸੌਂਦੀ ਹੋ ਗਈ ਜੀ, ਕਮਰੇ ਗਿਆ, ਸਿਆਣੀਆਂ ਮਾਵਾਂ ਬੈਠੀਆਂ ਨੇ, ਸਿਆਣੇ ਬਜ਼ੁਰਗ ਬੈਠੇ ਨੇ, ਘਰ ਦਾ ਇੱਕ ਜੀ ਐਡਮਿਸ਼ਨ ਤੱਕ ਜਾਣਾ ਚਾਹੀਦਾ ਤੇ ਉਹਦਾ ਫੋਨ ਨਾ ਆਵੇ ਤੇ ਆਪਾਂ ਨੂੰ ਰੋਟੀ ਨਹੀਂ ਮਿਲਦੀ। ਤੇ ਉਹ ਮਾਂ ਜਿਸ ਮਾਂ ਨੇ ਧਰਮ ਦੀ ਖਾਤਰ ਪਤੀ ਤੋੜਿਆ, ਘਰ ਦਾ ਮਾਤਾ ਸੁਰੇ ਕਰ ਪਤੀ ਤੋੜਿਆ, ਪਤੀ ਸ਼ਹੀਦ ਹੋ ਗਿਆ, ਉਹ ਪਰਮਾਤਮਾ ਨੇ ਇੱਕ ਪੁੱਤਰ ਦਿੱਤਾ, ਉਹ ਵੀ ਵਿਛੜ ਗਿਆ, ਦੋ ਪੋਤਰੇ ਵਿਛੜ ਗਏ, ਦੋ ਕੋਲ ਨੇ, ਇੱਕ ਨੂੰ ਮਾਤਾ ਜੀ ਕੋਲ ਸਾਖਰ ਚਲੀ ਗਈ, ਦੋ ਵਿਛੜ ਗਈਆਂ। ਅਨੰਦਪੁਰ ਸਾਹਿਬ ਪੜ੍ਹਨੇ ਪਾਉਂਦੇ ਨੇ ਸੁਖ ਨਹੀਂ, ਮਾਂ ਸੋਚਦੀ ਹੈ ਮੇਰਾ ਪੁੱਤਰ ਕਿਸ ਹਾਲਤ ਵਿੱਚ ਹੋਵੇਗਾ, ਮੇਰੇ ਪੁੱਤਰ ਕਿਸ ਹਾਲਤ ਵਿੱਚ ਹੋਣਗੇ, ਕਿੰਨੇ ਗੁੱਸੇ ਲੜ ਕੇ ਹੋਣਗੇ, ਕਿੰਨੇ ਕੁਛ ਸ਼ਹੀਦ

ਬਣਾਈ ਕਰ

ఆడ స్త్రీ మాత్రం చేస్తే

जिनका नाम है महाराज राजगीर है। प्रधान

ਨਿਆਣੇ ਕਿੰਨੇ ਸੋਹਣੇ ਨੇ ਇਹਨਾਂ ਦੇ ਕੀ ਨਾਮ ਕੀਤਾ।

ਆਪਣੀ ਹਾਲਤ ਅੰਬਾ ਦੀ ਮਾਂ ਕਹਿੰਦੀ ਹੈ।

0: ਆਨੰਦਪੁਰ ਸਾਹਿਬ ਨਹੀਂ ਜਾਣਾ। ਇਹ ਸਰਹੰਦ ਦੀਆਂ ਕਾਲੀਆਂ ਨੇ ਠੰਡੇ ਪੁੱਜ ਵਿੱਚ ਬੰਦ ਕਰ ਦਿੱਤਾ। ਇੱਕ ਪੋਹ ਦੀਆਂ ਲਾਬਾਂ, ਇਹ ਕਹਿ ਲਓ ਵੀ ਸਰਦੀ, ਇੱਕ ਠੰਡਾ ਲੱਗਦਾ ਤੇ ਦੋ ਭੁੱਖੇ ਮੁੱਖੋਂ ਪਿਆਰੇ ਤੇ ਬਜ਼ੁਰਗਾਂ ਬੱਚਿਆਂ ਨੂੰ ਭਾਵੇਂ ਉਹ ਤੋਂ ਗਰਮ ਗਿਆ ਨਹੀਂ ਆਤਮਾਵਾਂ ਸਾਨੂੰ ਠੰਡ ਬੰਦਿਆਂ ਨੂੰ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ। ਸਾਡਾ ਅਨੁਕੀਲ ਵੀ ਹੈ ਸਰਦੀ, ਪਰ ਸਾਰੇ ਲੋਕ ਵੀ ਬੋਲਦੇ ਨਹੀਂ। ਇਸ ਗੱਲ ਦਾ ਪਤਾ ਲੱਗੇ ਬਾਬਾ ਮੋਤੀ ਰਾਮ ਮਹਿਰਾ ਜੋ ਬੇਨਤੀ ਕਰਦਾ ਘਰਵਾਲੀ ਦੇ ਕਹਿਣ ਕਰਦੇ ਸਭ ਕੁਝ ਘਰਾਂ ਨੂੰ ਮਾਰਕ ਦੇ ਕੇ ਦੁੱਧ ਲੈ ਕੇ ਆਇਆ, ਗੁਰੂ ਸਾਹਿਬਾਂ ਨੂੰ ਦੁੱਧ ਸਿਖਾਇਆ, ਧਨ ਮੋਤੀ ਦੇ ਦੁੱਧ ਕਮਾਇਆ, ਗੁਰੂ ਲਾਲਾਂ ਤਾਈ ਦੁੱਧ ਪਿਲਾਇਆ। ਗੁਰਮੁਖੋ ਧੰਨ ਗੁਰੂ ਦੇ ਨਾਲ ਧੰਨ ਗੁਰੂ ਸਾਹਿਬ ਦੀ ਮਾਤਾ ਭਾਵੇਂ ਬਾਬਾ ਮੋਤੀ ਰਾਮ ਮਹਿਰਾ ਉਹ ਬਾਲ ਬੱਚਾ ਘਾਣ ਪੀਣ ਦੇ ਪੈਰ ਗੁਰਮੁਖੋ ਬੈਠੇ ਤਾਂ ਕਿਸੇ ਦਿਨ ਨਹੀਂ ਰਹਿਣਾ। ਉਹਦੇ ਨਾਲ ਗੁਰਦੁਆਰੇ ਬਣੀ ਗੇਟ ਬਣੀ ਮਿਲਣੇ ਰੋਡ ਤੇ ਅਲੀ ਦੁਨੀਆਂ ਤੱਕ ਯਾਦ ਰੱਖੇਗੀ, ਦੁਨੀਆਂ ਗੱਡ ਕੇ ਰੱਖੋ ਸਭ
1: ਨਾਲ
0: ਵੀ ਸਵਾਲ ਪ੍ਰਲੋਕ ਵੀ ਗੁਰਮੁਖੋ ਗਿਆਰਾਂ ਪੋਹ ਦੀ ਨਾਲ ਦਾਦੀ ਮਾਈ ਕੋ ਦਰਸ਼ਨ ਕਰਾਉਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡਾ ਬਾਬਾ ਤੁਸੀਂ ਕੌੜੀਆਂ ਤੇ ਰਹਿ ਗਿਆ, ਹਰੇਕਾਂ ਪਾਇਆ ਫੇਰਿਆ ਕੇ ਬਾਲੇ ਦਿੱਤੇ ਤੁਹਾਡੇ ਬਾਬੇ ਨੇ ਅੱਗੇ ਤੇਰਾ ਕਿਹਾ ਮੀਠਾ ਲੱਗੇ ਨਾਮ ਪਦਾਰਥ ਤੁਹਾਡੇ ਦਾਦੇ ਵੀ।

ਕਰਦੇ ਪਾਸੇ ਅਸੀਂ ਪੱਗ ਨੂੰ ਦਾਗ ਨਾ ਲਾ ਲਿਓ। ਤੁਹਾਡੀ ਮਾਂ ਮੇਰੀ ਜ਼ਿੰਮੇਵਾਰੀ ਲਾ ਲਈ, ਉਹ ਕੀਤੇ ਕੌਣ ਉਹ ਜ਼ਿੰਮੇਵਾਰੀ ਲਿਖ ਜਾਵੇ। ਹੁਣ ਤੇ ਧਰਮ ਦੇ ਮਿਲ ਕੇ ਜਿੰਦ ਲਾ ਲਿਓ। ਵੇਖੋ ਕਿਤਾਬੀ ਬੜੇ ਸੌਖੇ ਨੇ, ਸੁਣਨੇ ਬੜੇ ਸੌਖੇ ਨੇ। ਗੁਰਮੁਖੋ

ਬੇਟਾ ਦੇ ਦੋਸਤ ਹੋ ਜਾਣਗੇ, ਡਿਗਰੀਆਂ ਵਗੀਰੀਆਂ ਨਾਲ ਆ ਜਾਣਗੇ।

ਆਰਾਮਦਾਰੀ ਮੋਢਿਆਂ ਤੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਪੁੱਛਦਾ ਬਾਬਾ ਜੋਗਾ ਨਾਥ ਗੁਰੂ ਤੇਰੀ ਅੱਖਾਂ ਦਾ ਝੰਡੂ ਕਿਉਂ ਆਏ ਦਾਦੀ ਮਾਂ ਦੀਆਂ ਗੱਲਾਂ ਹੀ ਆ ਰਹੇ ਆਖਿਆ ਵੀ ਲੋਕ ਨਹੀਂ ਇੱਕ ਦਿਨ ਆਪਾਂ ਮਨਪੁਰਖ ਸਾਹਿਬ ਚਾਰੇ ਭਾਰ ਖੇਡਦੇ ਸੀ ਅਸਾਂ ਕਹਿ ਦਿੱਤਾ ਤੂੰ ਛੋਟਾ ਆਉਂਦੇ ਹੋਣੀਆਂ ਨਾਲ ਖੇਡਿਆ ਕਰ ਤੂੰ ਅੰਦਰ ਵੀ ਆ ਤੇਰੀ ਚਾਰ ਗੁਰਮਹਾਲੇ ਚਾ ਕੇ ਸਾਡੇ ਨਾਲ ਆ ਕੇ ਖੜੀਆਂ ਵੀ ਹੁਣ ਤਾਂ ਨਹੀਂ ਮਿਲ ਸਕਦਾ ਘੁੰਮਦੇ ਤਾਂ ਹਲੇ ਨਹੀਂ ਤਾਂ ਨਹੀਂ ਆ ਇਹ ਕੁਝ ਗਲਗੀਆਂ ਵਾਲੇ ਪਿੰਡਾਂ ਦੀ ਤੱਕ ਰਹੇ ਸੀ ਘੁੱਟ ਕੇ ਚਾਲਣ ਲਾ ਲਿਆ ਬੜਾ ਪਿਆਰ ਕੀਤਾ ਤੇਰੀ ਸੋਚ ਤੋਂ ਪ੍ਰਵਾਨ ਬਲਿਹਾਰ ਪ੍ਰਮੁੱਖ ਬਾਬਾ ਜੋਰਾਵਰ ਸਿੰਘ ਜੀ ਆਖਦੇ ਨੇ ਅੱਜ ਅਸੀਂ ਕਹਿੰਦੇ ਸੀ ਤੂੰ ਛੋਟਾ ਨੇ ਕੰਮ ਤੇਰੇ ਮੋਢਿਆਂ ਤੇ ਆ ਕੇ ਦਮ ਪੁੱਛੇ ਜਾਣਗੇ ਜਨਮੇ ਅਸੀਂ ਪਹਿਲਾਂ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੋੜ ਲਈ ਤੂੰ ਪਹਿਲਾਂ ਜਾ ਕੇ ਨਹੀਂ ਮੰਨੇਗਾ ਕਿ ਬੱਚਾ ਦਮ ਪੁੱਛੇ ਗਏ ਗੁਰਮੁਖੋ ਇਤਿਹਾਸ ਕਰਦੇ ਵੀ ਕੰਧ ਲਿਖੀ ਸਮਾਨੀ ਦੇ ਜਲਾਲ ਜਿਹਨਾਂ ਦਾ ਕੇਸ ਚੱਲਦਾ ਸੀ ਕਹਿੰਦੇ ਪਾਪ ਅਸੀਂ ਕਰਾਂਗੇ ਗੁਰਮੁਖੋ ਛਾਤੀਆਂ ਦੇ ਬਹਿ ਕੇ ਗਰਦਨਾਂ ਨੂੰ ਕੱਟਣਾ ਜਦੋਂ ਘਰ ਦਾ ਮਾਤਰ ਗੁਜਰ ਗਾਲ ਜੀ ਨੂੰ ਸਹੇਲੀ ਦਾ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਸਾਰੀਆਂ ਤੂੰ ਭੋਰੇ ਚ ਬਾਲੇ ਬਖਾਲੇ ਬੈਠਾ ਆਪਣੇ ਦਰਵਾਜ਼ੇ ਤੇ ਸਾਰੀਆਂ ਤੋਂ ਪਹਿਲੀ ਪੁਰਾਣ ਰਾਜ ਦੀ ਯਾਤਰਾ ਪਟਨਾ ਦੀ ਧਰਤੀ ਦੇ ਪੁੱਤਰ ਮਿਲਿਆ ਉਹ ਵੀ ਵਿਛੜ ਗਿਆ ਸਾਰੀਆਂ ਤੇਰੇ ਨਾਲ ਜਾਣਾ ਚਾਹੁੰਦੀ ਸੀ ਤੂੰ ਅੱਗੇ ਗੁਜਰੀ ਅਤੇ ਬੜੀਆਂ ਜ਼ਿੰਮੇਵਾਰੀਆਂ ਹੋਰ ਵੀ ਲੰਬੀਆਂ ਨੇ ਜ਼ਿੰਮੇਵਾਰੀ ਸੀ ਮੇਰੇ ਪੋਤਰੇ ਠੀਕ ਹੋ ਗਏ ਮੈਂ ਧਨ ਹੋ ਗਈ ਤੂੰ ਮੇਰੀਆਂ ਨਾਜਾਂ ਰੱਖੂਗੀਆਂ ਸਾਈਆਂ ਹੁਣ ਮੈਨੂੰ ਵੀ ਚਰਨਾਂ ਚ ਬਣਾਉਣਾ ਧਰਤੀ ਹੋਈ ਕਾਜ ਹੋਇਆ ਦੁੱਧ ਲੈਣ ਵਾਲੀਆਂ ਸਵਾਰੀਆਂ ਹੋਈਆਂ ਪੱਥਰ ਤੇ ਮਗਲਾਨੀਆਂ ਹੋਈਆਂ ਦੁੱਧ ਚ ਪਹਿਲਾਂ ਮੁਧਾਰੀਆਂ ਹੋਈਆਂ ਅੱਧ ਲਿਆ ਤੇ ਪੰਛੀ ਹੋਏ ਸਾਹਕਾਰ ਬਚ ਗਈ ਦੇਵੀ ਦੇਵਤੇ ਹੋਏ ਧਰਤੀ ਕਾਜ ਹੋਇਆ ਜ਼ਿੰਦਗੀ ਦੀ ਪੂੰਜੀ ਲਾ ਕੇ ਸੋਚੇ ਦੀਆਂ ਮੋਹਰਾਂ ਆਪਾਂ ਕਹਿੰਦੇ ਵੀ ਕਨੇਡਾ ਚ ਤੁਹਾਡੇ ਕਹਿਣ ਗਰੀ ਚ ਬੜੇ ਨਾਮ ਬੜੀ ਜਗ੍ਹਾ ਮਿਲੀ ਹੈ ਪਰ ਡਾਲਰ ਚ ਵੱਧੀ ਹੈ ਅਮੈਰੀਕਾ ਚ ਵੱਧੀ ਇੰਗਲੈਂਡ ਦੇ ਕੌਮਾਂ ਨਾਲ ਯੂਰਪ ਦੀ ਯੂਰੋ ਨਾਲ ਦੁਬਈ ਦੇ ਕਿਤਾਬਾਂ ਨਾਲ ਇੰਡੀਆ ਦੇ ਪੰਜਾਂ ਨਾਲ ਪਰ ਕੋਈ ਮੰਗੀ ਜਗ੍ਹਾ ਕੋਈ ਨਹੀਂ ਜਿੱਥੇ ਗੁਰੂ ਦੇ ਨਾਮਾਂ ਦਾ ਮਾਤਾ ਦਾ ਸੰਸਕਾਰ ਹੋਇਆ ਉਹ ਸੋਨੇ ਦੀਆਂ ਮੋਹਰਾਂ ਚੜ੍ਹ ਚੜ੍ਹ ਕੇ ਉਹਦੀ ਜਗ੍ਹਾ ਖਰੀਦੀ ਸੀ ਜਗ੍ਹਾ ਤਾਂ ਖਰੀਦ ਲਈ ਰਾਜਾ ਮਾਰਦਾ ਹੈ ਤਿੰਨ ਅੱਖੀਆਂ ਦੇਖੋ ਬੰਦਾ ਚੱਲਿਆ ਕਿਉਂ ਬਣਿਆ ਦੇ ਕੰਨ ਬਾਰਾਂ ਆਦਮੀ ਚਾਹੀਦੇ ਕੋਈ ਮੇਰੇ ਨਹੀਂ ਹੁੰਦਾ ਭਾਰਾ ਮਾਰ ਮਾਰ ਹੁੰਦਾ ਗੁਰੂ ਕੇ ਮਾਰਿਆਂ ਦਾ ਮਾਤਾ ਦਾ ਸੰਸਕਾਰ ਕੀਤਾ ਧਾਰਾਂ ਨਿਕਲ ਗਈਆਂ।

जब मेरे आया

ਸੱਚੇ ਪਾਤਸ਼ਾਹ

ਦਿਲ ਮਾਤਾ ਬੰਦਾ ਸਿੰਘ ਬਹਾਦਰ ਨੇ ਕਿਹੜੇ ਕਿਹੜੇ ਬਦਲੇ ਲਏ ਵਜ਼ੀਰੇ ਤੋਂ ਸਰਹੰਦ ਦੀ ਏਕਤਾ ਲਿਖਣ ਕਰੀ ਹਰਿਮੰਦਰ ਸਾਹਿਬ ਕਾਲ ਤੱਕ ਸਹਿਬ ਢਾਇਆ ਸਮਾਂ ਯਾਦ ਹੈ ਇੰਦਰਾ ਸਿੰਘ ਅੰਤਰ ਨੂੰ ਚੰਨੀ ਬੈਠੇ ਸਿੰਘ ਤੋਂ ਵਾਜਾ ਮੰਨੀ ਪ੍ਰਬੰਧ ਕਹਿ ਪਿੰਡ ਨੂੰ ਮੇਰੇ ਆ ਜਕਾਰ ਗਿਆ ਛੱਡੀ ਨਹੀਂ ਦੁਨੀਆਂ ਦੇ ਜੋ ਨਹੀਂ ਦੋਸਤਾਂ ਬਣ ਗਿਆ ਅਕਾਲ ਤਖ਼ਤ ਉਠਾਇਆ ਕਿਉਂ ਹਰਿਮੰਦਰ ਨੂੰ ਮੱਥਾ ਲਾਇਆ ਕਿਉਂ ਸਤਵੰਤ ਨੇ ਗਾਣੀ ਹੋ ਕੇ ਉਠਾਈ ਮੇਰੀ ਭਰੀਆਂ ਗਿਰ ਕੇ ਖਾਈ ਜਿਹਨੂੰ ਸਿੰਘ ਨੀ ਪਿੰਡ ਨਾ ਹੱਥਾਂ ਨੂੰ ਸ਼ੇਰਾਂ ਦਾ ਘਰ ਗਿਆ

ਮਹਾਰਾਜ ਕਹਿੰਦੇ ਮੈਂ ਸੋਚ ਕੇ ਸਵਾਲ ਨਹੀਂ ਕਰ ਰਹੀ ਜੀ।

ਤਲਵੰਡੀ ਕੰਮ ਪਹੁੰਚੇ ਦਲੇ ਚੌਧਰੀ ਨੇ ਮੁੱਛਾਂ ਨੂੰ ਮਰ ਦੇ ਕੇ ਆਖਿਆ ਅਗਲੇ ਚੌਧਰ ਸ਼ਹੀਦ ਕਰਵਾ ਲੈ ਅਗਲੇ ਸਿੰਘ ਸ਼ਹੀਦ ਕਰਵਾ ਲੈ ਇੱਕ ਵਾਰ ਅਨਾਜਾ ਦਿੰਦੇ ਇੰਨੀਆਂ ਫੌਜਾਂ ਮਹਾਰਾਜ ਬਜ਼ੁਰਗ ਲੈ ਕੇ ਆਇਆ ਮਹਾਰਾਜ ਅਗਲੇ ਲਿਆ ਨਿਸ਼ਾਨਾ ਪਰਖ ਲਈਏ ਅਵਾਜਾ ਮਾਰਦਾ ਸੁਭਾਈ ਨੂੰ ਕੋਈ ਨਹੀਂ ਆਉਂਦਾ ਮਹਾਰਾਜ ਆਉਂਦਾ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਉਹ ਕੰਬੂ ਨੇ ਸਿੱਖ ਬੈਠੇ ਮਾਰਦੇ ਕੋਈ ਆਓ ਅਵਾਜ ਦਿੰਦਾ ਮਹਾਰਾਜ ਨੇ ਬਜ਼ੁਰਗ ਦਾ ਨਿਸ਼ਾਨਾ ਪਰਖਣਾ ਦੋ ਆ ਗਏ ਮਹਾਰਾਜ ਮੈਂ ਪਹਿਲਾਂ ਗੋਲੀ ਕੱਢ ਅੱਡੀਆਂ ਚੁੱਕ ਲੈਣ ਮਹਾਰਾਜ ਖੜੇ ਖੜੇ ਕਿਹੜੇ ਸੱਜੇ ਖੜੇ ਮਹਾਰਾਜ ਕਹਿੰਦੇ ਦੋਨੇ ਖੜੇ ਉੱਪਰ ਦੀ ਗੋਲੀ ਕੱਢ ਦਿੱਤੀ ਦੋਨਾਂ ਨੂੰ ਗੱਲ ਨਾਲ ਲਾ ਲਿਆ ਉਹ ਤੂੰ ਫਿਰ ਨੈਣ ਬੋਲ।

ਸਾਡੇ ਪਾਤਸ਼ਾਹ ਕਹਿੰਦੇ ਨੇ ਬਲਾਗ ਨਹੀਂ ਕਰਨਾ ਕੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੰਡਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ। ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ, ਪੂਰਨ ਪੂਰ ਰਹਿਆ ਦਿਨ ਰਾਤੀ। ਜੋ ਜੋ ਜਪੈ ਸੋਈ ਵਡ ਭਾਗੀ, ਬਹੁੜ ਨਾ ਜੋਨੀ ਪਾਵਣਾ। ਜਿਸਨੋ ਬਿਸਰੈ ਪੁਰਖ ਵਧਾਤਾ, ਜਲਤਾ ਫਿਰੈ ਰਹੈ ਨਿਤ ਤਾਤਾ। ਕਿਰਤ ਘੜੈ ਕੋ ਰਖੈ ਨਾ ਕੋਈ, ਨਰਕ ਘੋਰ ਮਹਿ ਪਾਵਣਾ। ਜੀਉ ਪ੍ਰਾਣ ਤਨ ਧਨ ਜਿਨ ਸਾਜਿਆ, ਮਾਤ ਗਰਭ ਮਹਿ ਰਾਖ ਨਿਵਾਜਿਆ। ਇਸ ਸਿਉ ਪ੍ਰੀਤ ਛਾੜਿਆ ਨਰਾਤਾ, ਕਾਹੂ ਸਿਰੈ ਨਾ ਲਾਵਣਾ। ਧਾਰ ਅਨਗ੍ਰਹੁ ਸੁਆਮੀ ਮੇਰੇ, ਘਟ ਘਟ ਵਸਤ ਹੈ ਸਭਨ ਕੈ ਨੇਰੇ। ਹਾਥ ਹਮਾਰੈ ਕਛੂ ਐ ਨਾਹੀ, ਜਿਸ ਜਣਾਏ ਤਿਸੈ ਜਣਾਵਣਾ। ਜਾਂ ਕੈ ਮਸਤਕ ਧੁਰ ਲਿਖ ਪਾਇਆ, ਤਿਸ ਹੀ ਪੁਰਖ ਨਾ ਵਿਆਪੈ ਮਾਇਆ।

ਰਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡਦਾਤਾ ਸੋਈ ਪੂਰਨ ਪੁਰਖ ਵਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਧਹਿ ਘਟਹਿ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕਹਿ ਆਪ ਮਝਾਵਣਾ ਹੰਡ ਕੂਪ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਧਾਰ ਰੱਖੀ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਥ ਬਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਏ ਮੋਲ ਅਮੋਲ ਨਾ ਪਾਈਐ ਬਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ।

ਇੱਕ ਬਾਂਢੇ ਇੱਕ ਢੀਲਿਆ ਇੱਕ ਸੁਖੀਏ ਹਰ ਪ੍ਰੀਤਾ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਹੱਥ ਖੜਗ ਕਰਾਰਾ ਦੂਜਾ ਭ੍ਰਮ ਗੜ ਕੱਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਉਤਮ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲ ਦੂ ਰਹਿ ਸੱਚੇ ਧਰੇ ਪਿਆਰ ਵਿੱਚੋਂ ਮਲ ਕੱਟੇ

ਆਪੇ ਕਿਸਹੀ ਬਖਸ਼ ਲਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾ ਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੇ ਉਭਰੇ ਜਿਨ ਹਰ ਰਸ ਚੱਖਾ ਆਪ ਕਰਾਈ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿੰਨਾ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਿਵੇਂ ਪਛੋੜੀਐ ਕੜੀ ਮੋਹਤ ਕੜੀ।

ਕਿਰਪਾ ਸਤਿਗੁਰੂ ਲੋੜ ਲਹੋ ਜਿਸ ਜੇ ਵੜਿਆਵਰ ਨਾ ਕੋਏ ਤਿਸ ਤਰਨਾਈ ਛੂਟੀ ਹੈ ਲੇਖਾ ਮੰਗੈ ਨਾ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਧੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰਹਿ ਦੁਖ ਪਾਵਹਿ ਅੰਧੇ ਆਪ ਨਾ ਪਛਾਣਨੀ ਦੂਜੈ ਪਚ ਜਾਵਹਿ ਅਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁਖ ਪਾਵਹਿ ਹਰ ਜਿਉ ਅਹੰਕਾਰ ਨਾ ਭਾਵਈ ਵੇਦ ਕੂਕ ਸੜਾਵਹਿ ਅਹੰਕਾਰ ਮੋਏ ਸਿਵ ਗਤੀ ਗਏ।

0: ਪਦਾਰਥ ਮੰਨ ਲੈ ਧਨ ਸਵਾਰ ਨਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੀ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ ਨਾਨਕ ਜੇ ਉਹ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਹੋ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੇਂ ਤਰਫਾਂ ਉਪਾਇਨ ਵਿੱਚ ਸਖਤ ਸਿਵ ਵਾਸਾ ਸਖਤੀ ਕਿਨੈ ਨਾ ਪਾਇਓ ਫਿਰ ਜਨਮ ਬਨਾਸਾ ਗੁਰ ਸੇਵਿਐ ਸ਼ਾਂਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਧ ਦੇਖ ਉਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ
1: ਸਕਲ ਪਾਵਣ ਕੁਸ਼ਲ ਕਰਨ ਇੱਕ ਭਵਨ ਨੀ ਗੁਰਮੁਖ ਪਿਆਰਿਓ ਇੱਥੇ ਵੀ ਵਿਚਾਰ ਹੈ ਮੁਸਲਮਾਨ ਜਿਹੜੇ ਸਾਡੇ ਵੀਰ ਹਨ ਉਹਨਾਂ ਦੇ ਪੈਗੰਬਰ ਜਾਂ ਉਹਨਾਂ ਦੇ ਰਹਿਨੁਮਾ ਆਏ ਬੜੀ ਗਿਣਤੀ ਹੈ 4 ਤੋਂ 72 ਤੱਕ ਹੈ ਉਹਨਾਂ ਦੀ ਗੁਰਸਿੱਖ ਪਿਆਰੇ ਵੱਡੇ ਹਨ ਮੁਹੰਮਦ ਸਾਹਿਬ ਉਹਨਾਂ ਨੂੰ ਹਜ਼ਰਤ ਤਾਂ ਹੀ ਕਿਹਾ ਜਾਂਦਾ ਹਜ਼ਰਤ ਫਾਰਸੀ ਦਾ ਸ਼ਬਦ ਹੈ ਹਜ਼ਰਤ ਦਾ ਅੰਗਰੇਜ਼ੀ ਚ ਵੀ ਟਰਾਂਸਲੇਸ਼ਨ ਹੈ ਹਿਜ਼ ਹਾਈਨੈਸ ਜਿਹਨੂੰ ਤੁਸੀਂ ਵੱਡਾ ਕਹੋ ਸਤਿਕਾਰ ਯੋਗ ਉਹਨੂੰ ਫਾਰਸੀ ਵਿਚ ਹਜ਼ਰਤ ਕਹਿੰਦੇ ਨੇ ਹਜ਼ਰਤ ਕੋਈ ਨਾਂ ਨਹੀਂ ਹੈ ਸ਼ੋਭਾ ਵਾਚਕ ਸ਼ਬਦ ਹੈ ਵੱਡਾ ਕਹਿਣਾ ਸਤਿਕਾਰ ਯੋਗ ਜਾਂ ਹਿੰਦੀ ਵਿਚ ਉਹਨੂੰ ਰਾਏ ਕਹਿੰਦੇ ਰਾਏ ਸਾਹਿਬ ਜਿਹੜਾ ਵੱਡਾ ਹੋਵੇ ਹਜ਼ਰਤ ਨਾਮ ਹੈ ਵੱਡੇ ਦਾ ਸਾਰੇ ਪੈਗੰਬਰਾਂ ਚੋ ਮੁਹੰਮਦ ਸਾਹਿਬ ਨੂੰ ਵੱਡਾ ਸਮਝਿਆ ਇਸ ਕਰਕੇ ਉਹਨਾਂ ਦੇ ਨਾਮ ਨਾਲ ਹਜ਼ਰਤ ਲੱਗੇ ਉਹਨਾਂ ਦਾ ਉਪਦੇਸ਼ ਸੀਮਤ ਹੈ ਚਾਰੇ ਕੁੰਟਾ ਸਗਲ ਭਵਨਾ ਖਾਤਰ ਨਹੀਂ ਹੈ ਜਿਹੜਾ ਮੁਸਲਮਾਨ ਬਣੂ ਕਹਿੰਦੇ ਉਹੀ ਕਰੂਗਾ ਤੇ ਬਾਕੀਆਂ ਨੂੰ ਤਾਂ ਤੁਹਾਨੂੰ ਪਤਾ ਕੀ ਕਹਿੰਦੇ ਆਪਾਂ ਨੂੰ ਆਪਣਾ ਨਾਂ ਤਾਂ ਉਹਨਾਂ ਨੇ ਕਾਫਰ ਰੱਖਿਆ ਹੋਇਆ ਸਾਹਿਬ ਹਿੰਦੂਆਂ ਨੂੰ ਤਾਂ ਕਾਫਰ ਕਹਿੰਦੇ ਹੈ ਕਾਫਰ ਸ਼ਬਦ ਬਣੇ ਕੁਫਰ ਤੋਂ ਕੁਫਰ ਹੈ ਝੂਠ ਫਾਰਸੀ ਵਿਚ ਕਹਿੰਦੇ ਤਾਂ ਐਵੇਂ ਝੂਠੇ ਤੁਰੇ ਫਿਰਦੇ ਸੱਚੇ ਤਾਂ ਅਸੀਂ ਹੈ ਉਹਨਾਂ ਦਾ ਉਪਦੇਸ਼ ਕੇਵਲ ਮੁਸਲਮਾਨਾਂ ਤੱਕ ਤੇ ਗੀਤਾ ਜੀ ਦਾ ਪੁਰਾਣਾ ਦਾ ਵੇਦਾਂ ਦਾ ਉਪਦੇਸ਼ ਕੇਵਲ ਜਿਹੜੇ ਬ੍ਰਾਹਮਣ ਮਤ ਹਿੰਦੂ ਮਤ ਵਿਚ ਆਉਣਗੇ ਉਹਨਾਂ ਨੂੰ ਇਹ ਤਾਰਨਗੇ ਮਹਾਤਮਾ ਬੁੱਧ ਜੀ ਦਾ ਉਪਦੇਸ਼ ਜਿਹੜਾ ਮੇਰੇ ਮਹਾਤਮਾ ਬੋਧੀ ਧਰਮ ਵਿਚ ਧਾਰਨ ਕਰੂਗਾ ਭਿਕਸ਼ੂ ਬਣੂਗਾ ਉਹੀ ਮੇਰੇ ਉਪਦੇਸ਼ ਨਾਲ ਤਰੂਗਾ ਬਾਕੀ ਨਹੀਂ ਤਰਨਗੇ ਜੈਨ ਮਤ ਨੇ ਵੀ ਐਨ ਮੋਹਰ ਲਾਈ ਹੋਈ ਹੈ ਜੈਨੀ ਬਣਨ ਤੋਂ ਬਿਨਾਂ ਸੰਯਮ ਕਰਮ ਧਰਮ ਕਰਮ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ ਇੱਕ ਬਾਬਾ ਨਾਨਕ ਆਇਆ ਜਿਹਨੇ ਮੋਹਰ ਲਾ ਤੀ ਐਡੀ ਵੱਡੀ ਮੋਹਰ ਕੋਈ ਗਾਵੇ ਕੋ ਪੜੇ ਕੋਈ ਕਰੇ ਵਿਚਾਰ ਕੋ ਉਪਦੇਸ਼ ਕੋ ਦੜੇ ਤਿਸਕਾ ਹੋਏ ਉਹਦਾ ਮੋਹਰ ਲਾਤੀ ਸੀ ਗੁਰੂ ਮਹਾਕਾਲ ਪੁਰਖ ਦੇ ਨਾਮ ਨੂੰ ਕੋਈ ਪੜ ਲਓ ਮੁਸਲਮਾਨ ਹਿੰਦੂ ਕੋਈ ਜੱਟ ਜ਼ਿਮੀਦਾਰ ਖੱਤਰੀ ਬ੍ਰਾਹਮਣ ਪੜ ਲਓ ਕੋਈ ਗਾਵੇ ਕੋ ਸੁਣੇ ਕੋਈ ਗਾ ਲਵੇ ਨੂੰ ਕੋਈ ਪੜ ਲਵੇ ਕੋਈ ਸੁਣ ਲਵੇ ਕੋਈ ਵਿਚਾਰ ਕਰ ਲਵੇ ਖੱਤਰੀ ਬ੍ਰਾਹਮਣ ਸੂਦ ਉਪਦੇਸ਼ ਚੋ ਵਰਨਾ ਕੋ ਸਾਂਝਾ ਇਹ ਤਾਂ ਸਾਰਿਆਂ ਵਾਸਤੇ ਕੁੱਲ ਸਕਲ ਭਵਨ ਸਾਰੇ ਭਵਨਾਂ ਨੂੰ ਤਾਰਨ ਖਾਤਰ ਇੱਕ ਸ੍ਰੀ ਗੁਰੂ ਨਾਨਕ ਦੇਵ ਆਏ ਨੇ ਗੁਰਸਿੱਖ ਪਿਆਰਿਓ ਬਾਕੀ ਅਵਤਾਰਾਂ ਦਾ ਸਾਨੂੰ ਸਤਿਕਾਰ ਹੈ ਪਰ ਉਹਨਾਂ ਦਾ ਉਪਦੇਸ਼ ਲਿਮਿਟਡ ਹੱਦਬੰਦੀ ਦੇ ਵਿਚ ਉਹ ਤੋਂ ਵੱਧ ਨਹੀਂ ਕਰ ਸਕੇ ਹੋ ਇੱਥੇ ਤਾਂ ਉਹ ਦਰ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ ਇਹ ਤਾਂ ਪਸ਼ੂਆਂ ਦਾ ਪ੍ਰੇਤਾਂ ਦਾ ਮੁਗਧਾਂ ਦਾ ਪੱਥਰਾਂ ਦਾ ਤਾਂ ਪਾਰ ਉਤਾਰਨ ਕਰ ਉਹ ਤੁਹਾਡੇ ਸਾਹਮਣੇ ਪੱਥਰ ਤਾਰਿਆ ਹੋਏ ਹੈ ਰਾਮ ਜੀ ਨੇ ਤਾਂ ਇੱਕ ਵਾਰ ਤਾਰੇ ਸੀ ਨਾ ਹੁਣ ਦਿਖਦੇ ਨੀ ਕਿਸੇ ਨੂੰ ਤਾਰੇ ਸੀ ਰਾਮ ਜੀ ਦੇ ਪੱਥਰ ਪਰਸੋਂ ਕਥਾ ਸੁਣੀ ਸੀ ਤੁਸੀਂ ਖੇਤ ਕੀ ਉਹ ਜਿਨ ਸਾਗਰ ਪਏ ਸਮੁੰਦਰ ਦੇ ਉੱਤੇ ਉਹਨਾਂ ਨੇ ਪੱਥਰਾਂ ਦਾ ਪੁਲ ਬੰਨਿਆ ਪਰ ਹੁਣ ਤਾਂ ਨੀ ਕਿਸੇ ਨੂੰ ਦਿਖਦਾ ਕਿੱਥੇ ਤ੍ਰੇਤਾ ਇੱਕ ਬਾਬੇ ਨਾਨਕ ਨੇ ਪੱਥਰ ਤਾਰੇ ਹੈ ਰਹਿੰਦੀ ਦੁਨੀਆਂ ਤੱਕ ਦਿਖੂਗਾ ਪੰਜਾ ਸਾਹਿਬ ਕੋਲ ਸਤਨਾਮ ਕੋਈ ਮਿਟੇ ਨਹੀਂ ਸਕਦਾ ਤੁਹਾਡੇ ਸਾਹਮਣੇ ਔਰ ਐਸੀ ਗੱਲ ਹੈ ਤੁਸੀਂ ਇੰਗਲੈਂਡ ਅਮਰੀਕਾ ਵਿਚ ਰਹਿੰਦੇ ਹੋ ਬੜੇ ਸਾਫ਼ ਮੁਲਕ ਨੇ ਉਹ ਜਿਹੜਾ ਪੰਜਾ ਸਾਹਿਬ ਦਾ ਜਲ ਹੈ ਨਾ ਉਹ ਤਕਰੀਬਨ 2.5 ਫੁੱਟ ਹੈ ਇੰਨਾ ਕੇ ਰੱਖਦੇ ਹਾਂ ਸਰੋਵਰ ਵਿਚ ਜਿੱਥੇ ਆਪਾਂ ਇਸ਼ਨਾਨ ਕਰਦੇ ਹਾਂ ਕਮਰੇ ਵਿਚ ਨਿਕਲਦੇ ਹਾਂ ਫੁਆਰਾ ਸਾਹਮਣੇ ਪੰਜਾ ਸਾਹਿਬ ਵਰਲਡ ਵਿਚ ਫਿਰ ਲਿਓ ਵਰਲਡ ਦੇ ਸਾਇੰਸਦਾਨਾਂ ਨੇ ਲੈਬੋਰਟਰੀ ਵਿਚ ਚੈੱਕ ਕੀਤਾ ਉਸ ਪਾਣੀ ਨੂੰ ਉਸ ਪਾਣੀ ਜਿੰਨਾ ਨਿਰਮਲ ਪਾਣੀ ਦੁਨੀਆਂ ਵਿਚ ਕਿਤੇ ਖਈ ਇਹ ਲੈਬੋਰਟਰੀ ਦੀ ਚੈਕਿੰਗ ਤੋਂ ਬਾਅਦ, ਟੈਸਟ ਕਰਨ ਤੋਂ ਬਾਅਦ ਰਿਪੋਰਟ ਹੈ। 2.5 ਫੁੱਟ ਪਾਣੀ ਹੈ, ਹਜ਼ਾਰਾਂ ਸੰਗਤ ਉਹਦੇ ਵਿੱਚ ਖੜੀ ਨਹਾ ਰਹੀ ਹੈ, ਹਜ਼ਾਰਾਂ। ਪਰ ਜੇ ਹੇਠ ਸੂਈ ਵੀ ਪਈ ਹੈ ਨਾ ਧਰਤੀ ਤੇ, ਉਹ ਸੂਈ ਪਈ ਵੀ ਦਿਖਦੀ ਹੈ, ਇੰਨਾ ਨਿਰਮਲ। ਦੇਖ ਲਿਓ ਜਾ ਕੇ ਅੱਖਾਂ ਨਾਲ ਆਪ, ਛੋਟੀ ਜਿਹੀ ਚੀਜ਼ ਪਈ ਵੀ ਹੇਠ ਹੈ ਦਿਖੂਗੀ ਵੀ ਸਾਫ਼ ਦਿਖ ਰਹੀ ਹੈ, ਐਸਾ ਨਿਰਮਲ ਜਲ। ਇਹ ਤਾਂ ਸਤਿਗੁਰੂ ਨਾਨਕ ਦਾ ਦਰ ਹੈ। ਸਕਲ ਭਵਨ 14 ਭਵਨਾਂ ਨੂੰ ਤਾਰਤਾ, ਤਿੰਨਾਂ ਲੋਕਾਂ ਨੂੰ ਤਾਰਤਾ ਬਾਬੇ ਤਾਰੇ ਚਾਰ ਚੱਕ, ਖੰਡ ਬ੍ਰਹਮੰਡਾਂ ਨੂੰ ਉਦਾਹਰਨ ਖਾਤਰ ਗਿਆਨ ਭਗਤ ਜੀ ਕਹਿੰਦੇ, ਪਿਛਲੇ ਅਵਤਾਰ ਕੁਝ ਸੀਮਿਤ ਲੋਕਾਂ ਨੂੰ ਤਾਰਨ ਵਾਸਤੇ ਸਮਰੱਥ ਸੀ, ਆਪਣੇ ਆਪਣੇ ਫਿਰਕਿਆਂ ਨੂੰ ਤਾਰਨ ਵਿਚ ਸਮਰੱਥ ਸਨ। ਸਾਧ ਸ੍ਰੀ ਰਾਮ ਚੰਦਰ ਜੀ ਨੇ ਤਾਰਿਆ, ਬਾਣੀ ਚ ਲਿਖਤਾ ਗੁਰੂ ਗੋਬਿੰਦ ਸਿੰਘ ਜੀ ਨੇ, ਰਘੁਰਪੁਰੀ ਸਮੇਤ ਆਪਣੇ ਪਿੰਡ ਨੂੰ ਉਤਾਰਤਾ, ਆਪਣੀ ਪੁਰੀ ਨੂੰ ਉਤਾਰਤਾ ਕੱਲੀ ਨੂੰ। ਫਿਰ ਗੁਆਂਢੀ ਵਿਚਾਰੇ ਉੱਥੇ ਰਹਿ ਗਏ, ਅੱਜ ਖੇ ਕੋ ਸਤਨਾਮ ਰਾ। ਸਤਿਗੁਰ ਨਾਨਕ ਨੇ ਜਗਤ ਨੂੰ ਉਤਾਰਿਆ, ਗੁਰਸਿੰਘ ਪਿਆਰੇ ਜਗਤ ਗੁਰੂ, ਉਹ ਤੁਸੀਂ ਆਏ ਹੋ ਗੁਰੂ ਰਾਮਦਾਸ ਜੀ, ਸਕਲ ਭਵਨ ਸਾਰਿਆਂ ਭੋਣਾ ਦਾ ਪਾਰ ਉਤਾਰਾ ਕਰਨ ਵਾਲੇ।
0: ਕੁਸ਼ਲ ਦਲ ਅਰਵਿੰਦ ਜੀ,
1: ਸਕਲ ਭਵਨ ਕੁਸ਼ਲ ਕਰਨ,
0: ਹਾਂਜੀ, ਰਾਮ ਰਵਣ ਦੁਰਤ ਦਵਣ ਸਗਲ ਭਵਨ ਕੁਸ਼ਲ ਕਰਨ,
1: ਸਾਰਿਆਂ ਭਾਵਾਂ ਨੂੰ ਕੁਸ਼ਲ ਆਨੰਦ ਕਰਨ ਵਾਲੇ, ਇਸ ਜਗਤ ਦੀਆਂ ਖੁਸ਼ੀਆਂ ਵੀ ਦੇਣ ਵਾਲੇ, ਪਰਲੋਕ ਦੀਆਂ ਲੋਕ ਪਰਲੋਕ ਵਿਚ ਸੁਹੇਲੇ ਕਰਨ ਵਾਲੇ, ਸਤਿਗੁਰ ਨਾਨਕ ਤੇ ਉਹਨਾਂ ਦੇ ਬਚਨ ਗੁਰੂ ਰਾਮਦਾਸ ਰੂਪ ਆਪ ਹੋ।
0: ਸਰਬ ਭੂਤ,
1: ਸਰਬ ਭੂਤ, ਭੂਤ ਕਹੀਏ ਦੇਹ ਸਰੂਪ, ਸਾਰਿਆਂ ਦਾ ਕਿਨਾਂ ਦਾ, ਇਸ ਲੋਕ ਵਿਚ ਵੀ, ਮਾਤ ਲੋਕ ਵੀ, ਪਰਲੋਕ ਵੀ, ਦੇਵਾਦ ਦੇਵ, ਮਨੁੱਖ, ਦੇਵ ਤੇ ਰਾਖਸ਼, ਸਾਰਿਆਂ ਦੇ ਸਰੂਪਾਂ ਵਿਚ ਆਪ ਵਸਣ ਵਾਲਾ ਕੌਣ ਹੈ? ਵਾਹਿਗੁਰੂ। ਉਹ ਬੰਦਿਆਂ ਵਿਚ ਨਹੀਂ ਵਸਦਾ, ਉਹ ਹੰਸ ਵਿਚ ਨਹੀਂ ਵਸਦਾ, ਉਹ ਗਊ ਦੇ ਵਿਚ ਨਹੀਂ ਵਸਦਾ, ਉਹ ਚੰਦਨ ਵਿਚ ਨਹੀਂ ਵਸਦਾ। ਉਹ ਤਾਂ ਜਿੰਨਾ ਹੰਸ ਵਿਚ ਬੈਠਾ ਸੂਰ ਵਿਚ ਵੀ ਉਹ ਨਹੀਂ ਹੈ, ਉਹ ਤਾਂ ਜਿੰਨਾ ਬੰਦੇ ਵਿਚ ਬੈਠਾ ਗਧੇ ਵਿਚ ਕੁੱਤੇ ਵਿਚ ਵੀ, ਚੀਟੀ ਤੇ ਕੋਈ ਚੜਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ, ਜੋ ਇਕ ਅਕਾਲ ਪੁਰਖ ਸਰਵ ਵਿਆਪਕ, ਸਭ ਵਿਚ ਜਾਤ ਮੈਂ ਜੋ ਜੋਤ ਮੈਂ ਸੋਏ, ਉਹ ਹੈ ਜੋ ਉਹੀ ਸਰੂਪ ਤੁਸੀਂ ਹੋ।
0: ਆਪ ਹੀ ਦੇਵਾਦ ਦੇਵ,
1: ਆਪ ਹੀ ਤੁਸੀਂ ਦੇਵ ਤੇ, ਆਪ ਹੀ ਨਰ, ਆਪ ਹੀ ਮਨੁੱਖ, ਤਿੰਨਾਂ ਲੋਕਾਂ ਦੇ ਵਿਚ।
0: ਸਹਿਜ ਮੁਖ ਫਨਿੰਦ ਜੀ,
1: ਕੌਣ ਹੋ? ਆਪ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ, ਤੁਸੀਂ ਉਹ ਸਤਜੁਗ ਤੋਂ ਜਿੱਦਣ ਤੋਂ ਸ੍ਰਿਸ਼ਟੀ ਬਣਾਈ ਹੈ, ਹਜ਼ਾਰ ਮੁਖ ਦੇ ਨਾਲ ਜਿਹਦਾ ਸੇਸ ਨਾਗ ਨਿਤ ਜਾਪ ਕਰ ਰਿਹਾ। ਸਹਿਸ ਮੁਖ ਫਨਿੰਦ ਜੀਓ, ਫਨਿੰਦ ਫਣ ਇੰਦ, ਫਣਾ ਵਾਲੀ ਜਾਤ, ਸੱਪਾਂ ਦਾ ਰਾਜਾ, ਫਨ ਇੰਦ, ਫਣ ਸੱਪ ਦਾ ਹੁੰਦਾ, ਸੱਪ ਤੋਂ ਬਿਨਾ ਫਣ ਨਹੀਂ ਹੁੰਦਾ ਕਿਸੇ ਵੀ ਜੀਵ ਦਾ, ਤੇ ਫਣੀ ਇੰਦ, ਇੰਦ ਕਹਿੰਦੇ ਰਾਜੇ ਨੂੰ, ਜਿਤਨੇ ਵੀ ਸੱਪ ਹਨ, ਸੱਪਾਂ ਦਾ ਰਾਜਾ ਫਨਿੰਦ ਸ਼ੇਸ ਨਾਗ, ਜਿਹਦਾ ਹਜ਼ਾਰ ਫਣ ਹੈ ਗੁਰਸਿੱਖ ਪਿਆਰੇ, ਹਜ਼ਾਰ ਮੁਖ ਹੈ, ਜਿਹਨੂੰ ਮਾਰੂ ਦੇ ਬਾਹਰ ਮਾਰੂ ਰਾਗ ਵਿਚ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸਹਸਰ ਨਾਵੇ ਵਿਚ ਬਚਨ ਕੀਤਾ, ਏਕ ਜੀ ਗੁਣ ਕਮਣ ਬਖਾਨੇ, ਸਾਹਸ ਬਣੀ ਸੇਖ ਅੰਤ ਨ ਜਾਣੇ, ਨਵਤਲ ਨਾਮ ਜਪੈ ਦਿਨ ਰਾਤੀ, ਇਕ ਗੁਣ ਨਾਹੀ ਪ੍ਰਭ ਕਹਿ ਸੰਗਾ, ਉਦਣ ਦਾ ਬੈਠਾ ਇਹ ਕਾਲ ਪੁਰਖ ਦੇ ਰੂਪ, ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ, ਤੁਸੀਂ ਉਹ ਸਰੂਪ ਹੋ ਜਿਹਦਾ ਪਤਾਲ ਵਿਚ ਬੈਠਾ ਸੇਸ ਨਾਗ ਵੀ ਜਾਪ ਕਰ ਰਿਹਾ, ਤੇ ਅੱਜ ਤੱਕ ਪੂਰਾ ਨਹੀਂ ਹੋਇਆ। ਜਿੱਦਣ ਸ੍ਰਿਸ਼ਟੀ ਰਚੀ ਵਾਹਿਗੁਰੂ ਨੇ, ਤਿੰਨੇ ਦੇਵਤਿਆਂ ਨੂੰ ਕਹਿਤਾ ਤੁਸੀਂ ਤਿੰਨੇ ਕੰਮ ਕਰੋ, ਐਡਮਿਨਿਸਟ੍ਰੇਟਿਵ ਲਾ ਦਿੱਤੇ, ਬ੍ਰਹਮਾ ਨੂੰ ਕਹਿਤਾ ਤੂੰ ਬਣਾਈ ਜਾਈ, ਵਿਸ਼ਨੂੰ ਨੂੰ ਕਹਿੰਦੇ ਬਣੇ ਹੋਏ ਨੂੰ ਰੋਟੀ ਦੇਈ ਜਾਈ, ਤੇ ਸ਼ਿਵਜੀ ਨੂੰ ਕਹਿਤਾ ਐਸੇ ਭੀੜ ਦਾ ਹੋਣ ਦੇ ਗੱਡੀਆਂ ਚਲਾਈ ਜਾਈ, ਅੱਜ ਕਹੋ ਸਤਨਾਮ ਨਹੀਂ, ਇੱਥੇ ਬੈਠਣ ਨੂੰ ਜਗ੍ਹਾ ਨਹੀਂ ਰਹਿਣੀ, ਸਟੇਸ਼ਨ ਪਰ ਗੱਡੀਆਂ ਆਈਓ ਜਾਣ ਤੇ ਤੁਰਨ ਨਾ, ਬਗੇ ਆਇਆ ਕੰਮ ਸਟੇਸ਼ਨ ਖੜ ਗਿਆ, ਇਹ ਸਰੀਰ ਰੂਪੀ ਗੱਡੀਆਂ ਇੱਥੇ ਆਈਓ ਜਾਣ, ਜੇ ਤੋ ਚੱਲਣ ਨਾ ਤੇ ਇੱਥੇ ਰਹੂਗਾ ਕੌਣ? ਫਿਰ ਗੁਰਸਿੱਖ ਪਿਆਰੇ ਉਹਨੂੰ ਕਹਿੰਦੇ ਤੂੰ ਬਈ ਤੋਰੀ ਜਾਈ। ਇਹ ਸ਼ਿਵਜੀ ਤੇ ਬ੍ਰਹਮਾ ਇਹ ਤਾਂ ਬਚਨ ਮੰਨ ਕੇ ਆਪੋ ਆਪਣੇ ਦਫ਼ਤਰਾਂ ਨੂੰ ਚਲੇ ਗਏ, ਤੇ ਜਿਹੜੀ ਇਹਨਾਂ ਦੀ ਪੁਰੀਆਂ ਕਹਿੰਦੀਆਂ, ਵਾਹਿਗੁਰੂ ਨੇ ਦਫ਼ਤਰ ਬਣਾਏ ਹੋਏ ਹੈ, ਜਿਵੇਂ ਤਹਿਸੀਲਦਾਰ ਦਾ ਤਹਿਸੀਲ ਹੁੰਦੀ ਹੈ, SDM ਦਾ ਹੁੰਦਾ ਹੈ, DC ਦਾ, ਇਹ ਵਾਹਿਗੁਰੂ ਨੇ ਇਹਨਾਂ ਦੇ ਦਫ਼ਤਰ ਹੈ, ਇੰਤਜ਼ਾਮੀ ਇਹ ਅਫਸਰ ਨੇ ਐਡਮਿਨਿਸਟ੍ਰੇਟਿਵ। ਤਾਂ ਗੁਰਸਿੰਘ ਪਿਆਰੇ ਉਹ ਵਿਸ਼ਨੂੰ ਬੈਠਾ ਰਿਹਾ, ਉਹ ਜਾਵੇ ਨਾ, ਭਗਵਾਨ ਕਹਿੰਦੇ ਤੂੰ ਨੀ ਆਪਣੇ ਦਫ਼ਤਰ ਗਿਆ? ਕਹਿੰਦਾ ਭਗਵਾਨ ਮੇਰੇ ਤੇ ਦਇਆ ਕਰ, ਇਹਨਾਂ ਦੇ ਕੰਮ ਹੈ ਦੋਹਾਂ ਦੇ ਸਿਖਾਲੇ, ਮੇਰਾ ਕੰਮ ਹੈ ਔਖਾ, ਬ੍ਰਹਮਾ ਨੇ ਪੈਦਾ ਕਰੀ ਜਾਣੇ, ਕਿਸੇ ਨੇ ਕੁਛ ਨਹੀਂ ਕਹਿਣਾ, ਸ਼ਿਵ ਜੀ ਕੋਲ ਤਾਂ ਜਾਣਾ ਹੀ, ਕਿਸੇ ਨੇ ਨਹੀਂ ਡਰਦੇ ਨੇ, ਵਿਚਾਰੇ ਨੇ ਤਰਸੂਲ ਫੜੀ ਬੈਠਾ, ਪੀਰ ਨੇ ਕਰ ਦੇਣਾ ਖਤਮ ਕੰਮ ਉਹਨੇ ਤੇ ਮਾਰਨੇ ਜਲਾਦ ਕੋਲ ਕਿਹੜਾ ਜਾਵੇ ਤੇ ਗੁਰਸਿੱਖ ਪਿਆਰੇ ਮੈਨੂੰ ਦੱਸਿਆ ਤੂੰ ਭੰਡਾਰਾ ਤੇ ਡਾਕੇ ਚੋਰ ਕਤਲ ਉੱਥੇ ਹੀ ਆਉਂਦੇ ਜਿੱਥੇ ਸਮਾਨ ਪਿਆ ਹੋਵੇ ਅੱਜ ਖੇ ਕੁਛ ਸਤਨਾਮ ਮੇਰੀ ਡਿਊਟੀ ਤਾਂ ਕਰਤੀ ਔਖੀ ਕਿਉਂਕਿ ਜਿੱਥੇ ਸਮਾਨ ਨੀ ਉੱਥੇ ਤਾਂ ਡਾਕਾ ਚੋਰੀ ਹੈ ਹੀ ਨੀ ਤੇ ਗੁਰਸਿੱਖ ਪਿਆਰੇ ਜਿਹੜੇ ਗੁਰਦੁਆਰੇ ਗੋਲਕ ਨਾ ਭਰਦੀ ਹੋਵੇ ਉੱਥੇ ਕੋਈ ਪ੍ਰਧਾਨ ਨੀ ਬਣਦਾ ਅੱਜ ਖੇ ਕੁਛ ਸਤਨਾਮ ਸਾਡੇ ਪੰਜਾਬ ਵਿਚ ਪ੍ਰਧਾਨਾਂ ਦੀ ਉੱਥੇ ਹੀ ਡਾਂਕ ਖੜਕਦੀ ਹੈ ਜਿੱਥੇ ਆਮਦਨ ਹੈ ਗੁਰਦੁਆਰਿਆਂ ਦੀ ਜਿੱਥੇ ਆਮਦਨ ਨਾ ਹੋਵੇ ਮੈਨੂੰ ਕਹਿਣਾ ਹਰਦੇਵ ਸਿੰਘ ਤੂੰ ਇੱਥੇ ਪ੍ਰਧਾਨ ਨਾ ਜੀ ਇਹ ਸੇਵਾ ਕਿਸੇ ਹੋਰ ਨੂੰ ਬਖਸ਼ ਕਿਉਂਕਿ ਦੁਕਾਨਾਂ ਦਾ ਕਿਰਾਇਆ ਨੀ ਆਉਂਦਾ ਜ਼ਮੀਨ ਦਾ ਠੇਕਾ ਨੀ ਆਉਂਦਾ ਪਰਚੀਆਂ ਨੀ ਕੱਟ ਹੋਣੀਆਂ ਉੱਥੇ ਅਸੀਂ ਕੀ ਲੈਣਾ ਡਾਂਗ ਉੱਥੇ ਖੜਕੂ ਜਿੱਥੇ ਮਾਇਆ ਹੋਊ ਗੁਰਸਿੱਖ ਪਿਆਰੇ ਤੇ ਮੈਨੂੰ ਤੁਸੀਂ ਦਿੱਤਾ ਸਿਵਲ ਸਪਲਾਈ ਦਾ ਮਹਿਕਮਾ ਰੋਜ਼ੀ ਦਾ ਤੇ ਮੈਨੂੰ ਕੋਈ ਐਸੀ ਪੁਰੀ ਬਣਾ ਕੇ ਦੇ ਜਿੱਥੇ ਚੋਰ ਚਾਰ ਮੈਨੂੰ ਤੰਗ ਨਾ ਕਰਨ ਗੁਪਤ ਉਦੋਂ ਫਿਰ ਅਕਾਲ ਪੁਰਖ ਨੇ ਵਿਸ਼ਨੂੰ ਭਗਵਾਨ ਦੀ ਪੁਰੀ ਸਮੁੰਦਰ ਦੇ ਹੇਠ ਬਣਾਈ ਹੈ ਨਾਰ ਐਣ ਪਾਣੀ ਦੇ ਵਿੱਚ ਗੁਰਸਿੱਖ ਤੇਰੇ ਨਾਰ ਐਣ ਨਾਰ ਮਾਇਆ ਦਾ ਪਤੀ ਸਮੁੰਦਰ ਦੇ ਹੇਠ ਕਹਿੰਦੇ ਤੈਨੂੰ ਉੱਥੇ ਲਕੋਦਨੇ ਉੱਥੇ ਬੈਠਾ ਭੰਡਾਰੇ ਬੰਡੀ ਜੀ ਇਹ ਚਾਰੇ ਚੀਜ਼ਾਂ ਪਰਦੇ ਦੀਆਂ ਅਧਿਕਾਰੀਆਂ ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪਰਦੇ ਕੇ ਅਧਿਕਾਰੀ ਇਹ ਚੀਜ਼ਾਂ ਪਰਦੇ ਦੀਆਂ ਨੇ ਭਾਈ ਭਾਵੇਂ ਆਪਾਂ ਰੱਖੀਏ ਨਾ ਰੱਖੀਏ ਭੋਜਨ ਐਵੇਂ ਰੇਹੜੀਆਂ ਤੇ ਖਾਂਦੇ ਸਿੱਖ ਚੰਗੇ ਨਹੀਂ ਲੱਗਦੇ ਜਿੱਥੇ ਮਰਜ਼ੀ ਖੜੋ ਉੱਥੇ ਹੰਡੇ ਚੱਬਣ ਲੱਗ ਜਾਓ ਜਿੱਥੇ ਮਰਜ਼ੀ ਖੜੋ ਉੱਥੇ ਪਕੌੜੇ ਖਾਣ ਲੱਗ ਜਾਓ ਨਾ ਹੱਥ ਧੋਤੇ ਨਾ ਕੋਈ ਬਰਤਨ ਦੇਖਿਆ ਉਹਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਜਾ ਤਾਂ ਕਾ ਕਰੇ ਪ੍ਰਸਾਦ ਮੇਰਾ ਸਿੱਖ ਨਾ ਆਦ ਜੁਗਾਦ ਜਿੱਥੇ ਦੇਖਿਆ ਉੱਥੇ ਖਾਣ ਲੱਗ ਜਾਂਦੇ ਥੋੜੇ ਜਿਹੇ ਜੰਨਾ ਜੁਨਾ ਚ ਵੀ ਬਚਿਆ ਕਰੋ ਪੰਦਰਾਂ ਵੀਹ ਜਣੇ ਇਕੱਠੇ ਹੀ ਲੱਗ ਜਾਂਦੇ ਬੱਕਰੀਆਂ ਵਾਂਗ ਉਹ ਪਤਾ ਨੀ ਕਿਸੇ ਨੂੰ ਕੀ ਬਿਮਾਰੀ ਹੈ ਇਨਫੈਕਸ਼ਨ ਹੈ ਕੀ ਹੋਇਆ ਵੈ ਝੂਠ ਕਹਾਣੀ ਕਿਸੇ ਦੀ ਵੀ ਚੰਗੀ ਨੀ ਬਿਲਕੁਲ ਇਸ ਗੱਲ ਤੋਂ ਵਿਰੋਧ ਕਰਿਆ ਕਰੋ ਜਹਾਂ ਤਾਂ ਕਾ ਕਰੇ ਪ੍ਰਸਾਦ ਗੁਰਸਿੱਖ ਪਿਆਰਿਓ ਦੇਖ ਕੇ ਭੋਜਨ ਭਜਨ ਭਜਨ ਵੀ ਦਿਖਾ ਕੇ ਨੀ ਕਰਨਾ ਲੋਕਾਂ ਨੂੰ ਉੱਚੀ ਉੱਚੀ ਸੁਣਾ ਕੇ ਗੁਆਂਢੀਆਂ ਨੂੰ ਪਤਾ ਲੱਗ ਜਾਵੇ ਮੈਂ ਸੁਖਮਨੀ ਪੜ੍ਹਦਾ ਜਿਵੇਂ ਪੰਜਾਬ ਵਿਚ ਗੁਰਦੁਆਰਾ ਇੱਕ ਧੂ ਧੂ ਸੱਤ ਨਾਲ ਦੇ ਪਿੰਡ ਨੂੰ ਸੁਣਾਉਣਾ ਇਹਨਾਂ ਨੇ ਸੁਖਮਨੀ ਪੜ੍ਹੀ ਹੈ ਤੇ ਗੁਰਸਿੱਖ ਪਿਆਰਿਓ ਭੋਜਨ ਭਜਨ ਖਜ਼ਾਨਾ ਮਾਇਆ ਇਹ ਦਿਖਾਈ ਨੀ ਫਿਰਦੀ ਹੁੰਦੀ ਹੱਥ ਵੀ ਚੱਕੇ ਵੀ ਮੇਰੇ ਕੋਲ ਪੌਂਡ ਹੈਗੇ ਇਹ ਵੀ ਗੁਪਤ ਨਾਰੀ ਬੀਬੀਆਂ ਇਸਤਰੀ ਸ਼੍ਰੇਣੀ ਸਾਡੀਆਂ ਧੀਆਂ ਭੈਣਾਂ ਇਹ ਪਰਦੇ ਦੀਆਂ ਅਧਿਕਾਰੀ ਹੈ ਭਾਈ ਇਹ ਚਾਰੇ ਚੀਜ਼ਾਂ ਪਰਦੇ ਵਿਚ ਉਹ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਹਨ ਗੁਰਸਿੱਖ ਪਿਆਰਿਓ ਅਸੀਂ ਇਹਨਾਂ ਦਾ ਪਰਦਾ ਰੱਖਿਆ ਨੀ ਗੁਰਸਿੱਖ ਪਿਆਰਿਓ ਇਸੇ ਕਰਕੇ ਦੁੱਖ ਤਕਲੀਫ਼ ਮਰਜ਼ਾਦਾ ਨੂੰ ਛੱਡ ਕੇ ਆਉਂਦਾ ਸਤਿਗੁਰ ਪਾਤਸ਼ਾਹ ਦੀ ਤੁਕ ਫਿਰ ਪੜੋ ਜੀ
0: ਆਪ ਹੀ ਦੇਵਾਦ ਦੇਵ ਸਹਿਜ ਮੁਖ ਫਨਿੰਦ ਜੀਓ
1: ਉਹਨੇ ਫਿਰ ਪਰਦੇ ਵਿਚ ਪੁਰੀ ਬਣਾਈ ਹੈ ਕਿਉਂਕਿ ਖਜ਼ਾਨਾ ਹੈ ਉਹਦੇ ਕੋਲ ਉਹ ਜਦ ਤੁਰਨ ਲੱਗਿਆ ਕਹਿੰਦਾ ਭਗਵਾਨ ਮੇਰੀ ਪੁਰੀ ਤਾਂ ਬਣਾਤੀ ਤੂੰ ਸਮੁੰਦਰ ਦੇ ਹੇਠ ਮੈਂ ਉੱਥੇ ਬੈਠੂੰਗਾ ਕਾਹਦੇ ਪਰ ਕਈ ਆਪੇ ਫਸ ਜਾਂਦੇ ਕਹਿ ਕੇ ਗੱਲਾਂ ਚੁੱਪ ਨੀ ਕਰਕੇ ਬੈਠ ਹੁੰਦਾ ਕੋਲ ਬੈਠਾ ਸੀ ਸ਼ੇਸ਼ਨਾਗ ਉਹ ਕਹਿੰਦਾ ਮੈਂ ਵੀ ਪਤਾਲ ਵਿਚ ਰਹਿਣਾ ਮੈਂ ਸੇਜਾ ਬਣਾਉ ਮੇਰੇ ਉੱਪਰ ਬੈਠੀ ਤੇ ਸੱਪ ਨੂੰ ਮਾੜਾ ਬਹੁਤ ਲਿਖਿਆ ਹੁਣ ਤਾਂ ਸਮਾਂ ਨੀ ਕਦੇ ਸੱਪ ਵੀ ਜਿਹੜੇ ਗੁਣ ਹੈ ਕਿਸੇ ਬੰਦੇ ਚ ਨੀ ਹੈਗੇ ਕਿਸੇ ਵਿਰਲੇ ਤੇ ਹੁੰਦੇ ਤੇ ਗੁਰਸਿੱਖ ਪਿਆਰਿਓ ਸੱਪ ਵਿਚ ਇੱਕ ਰੱਬ ਨੇ ਗੁਣ ਪਾਇਆ ਇੰਗਲੈਂਡ ਅਮਰੀਕਾ ਜਪਾਨ ਦੀ ਤੁਸੀਂ ਸਿਲਕ ਲੈ ਲਿਓ ਰੇਸ਼ਮ ਪਰ ਸੱਪ ਦੇ ਸਰੀਰ ਵਰਗੀ ਨਰਮ ਨਹੀਂ ਬਣੂਗੀ ਜਿਹੋ ਜੀ ਰੇਸ਼ਮ ਉਹਦਾ ਪੰਡਾ ਬਣਾਇਆ ਨਾ ਕੰਜ ਦੇਖੀ ਹੋਇਆ ਤੁਸੀਂ ਇਹੋ ਜਿਹਾ ਕੱਪੜਾ ਕੋਈ ਬਣੇ ਹੀ ਨਹੀਂ ਅੱਜ ਤੱਕ ਜਿੰਨਾ ਨਰਮ ਪਿੰਡਾ ਸੱਪ ਨੂੰ ਦਿੱਤਾ ਰੱਬ ਨੇ ਤੇ ਗੁਰਸਿੱਖ ਪਿਆਰਿਓ ਕਹਿੰਦਾ ਮੇਰੀ ਸੇਜਾ ਤੇ ਬੈਠੋ ਚਲੋ ਜੀ ਤੁਰ ਗਏ ਜਾਂ ਥੋੜੀ ਜੀ ਦੂਰ ਗਿਆ ਸ਼ੇਸ਼ਨਾਗ ਮੁੜਿਆ ਆ ਫਿਰ ਪਤਾ ਲੱਗਿਆ ਸਮਝ ਆ ਗਈ ਭਗਵਾਨ ਕਹਿੰਦੇ ਮੁੜਿਆ ਆ ਕਹਿੰਦਾ ਮਹਾਰਾਜ ਮੈਂ ਸੇਵਾ ਕਰੂੰਗਾ ਤਾਂ ਸਹੀ ਪਰ ਮੈਨੂੰ ਐਂ ਦੱਸੋ ਵੀ ਰਿਟਾਇਰਮੈਂਟ ਕਦ ਹੋਊਗੀ ਫਿਰ ਪਤਾ ਲੱਗਿਆ ਵੀ ਉੱਥੋਂ ਤਾਂ ਕਹਿੰਦਾ ਛੁੱਟਣਾ ਹੀ ਨੀ ਨਾ ਉੱਠੇ ਨਾ ਮੈਨੂੰ ਛੱਡੇ ਫਿਰ ਉੱਥੇ ਤਾਂ ਕਹਿੰਦਾ ਸੰਡੇ ਆਉਣਾ ਵੀ ਫਿਰ ਉੱਥੇ ਇੱਕ ਬਰਮਿੰਗ ਵਜਾਇਆ ਤੂੰ ਨਾ ਨਾ ਕਹਿੰਦਾ ਮੈਨੂੰ ਦੱਸੋ ਵੀ ਕਿੰਨਾ ਕੁ ਚਿਰ ਸੇਵਾ ਲੈਣੀ ਹੈ ਭਗਵਾਨ ਕਹਿੰਦੇ ਬਸ ਹੁਣੇ ਹੀ ਅੱਧ ਵਿਚਾਲੇ ਕਹਿੰਦਾ ਨਹੀਂ ਮਹਾਰਾਜ ਸੇਵਾ ਤਾਂ ਕਰੂੰਗਾ ਪਰ ਦੱਸ ਦਿਓ ਕਹਿੰਦੇ ਤੂੰ ਹੀ ਦੱਸ ਕਿੰਨਾ ਚਿਰ ਕਰਨੀ ਲਓ ਉੱਥੇ ਫਿਰ ਬਚਨਾ ਜਿਹੜਾ ਆਇਆ ਸਹਿਸ ਮੁਖ ਫਨਿੰਦ ਜੀਓ ਉੱਥੇ ਬਚਨ ਕਰਤਾ ਹੈ ਭਗਵਾਨ ਵਿਸ਼ਨੂੰ ਭਗਵਾਨ ਮੇਰੇ ਉੱਪਰ ਬੈਠੇ ਹੋਣਗੇ ਪਤਾਲ ਹੋਊਗਾ ਏਕਾਂਤ ਸਮਾਂ ਹੋਊਗਾ ਮੈਂ ਤੇਰਾ ਨਾਮ ਜਪੂੰਗਾ ਉੱਥੇ ਤੇ ਨਾਮ ਮੈਂ ਇਸ ਤਰੀਕੇ ਨਾਲ ਜਪੂ ਜਿਹੜਾ ਅੱਜ ਜਪ ਲਿਆ ਕੱਲ ਨੂੰ ਨਹੀਂ ਜਪਣਾ ਜਿਹੜਾ ਕੱਲ ਨੂੰ ਜਪ ਲਿਆ ਪਰਸ ਨਵਤਨ ਦਾ ਅਰਥ ਹੈ ਨਿਤ ਨਵਾਂ ਜੇ ਅੱਜ ਹਰ ਹਰ ਕਰਿਆ ਕੱਲ ਨੂੰ ਗੋਬਿੰਦ ਕਰੂੰ ਕੱਲ ਨੂੰ ਗੋਬਿੰਦ ਕਰਿਆ, ਪਰਸੋਂ ਨੂੰ ਰਾਮ ਕਰੂੰ, ਪਰਸੋਂ ਨੂੰ ਰਾਮ ਕਰਿਆ, ਚੌਥੇ ਨੂੰ ਨਰਾਇਣ ਕਰੂੰ, ਚੌਥੇ ਨੂੰ ਨਰਾਇਣ, ਪੰਜਵੇਂ ਨੂੰ ਗੁਰਗੁਰ ਕਰੂੰ। ਜਿਹੜਾ ਇੱਕ ਦਿਨ ਨਾਮ ਜਪ ਲਿਆ ਦੂਜੇ ਦਿਨ ਨਹੀਂ ਜਪਣਾ। ਤੇ ਮੇਰੇ ਤੇ ਕਿਰਪਾ ਕਰੀ, ਜਿੱਦਣ ਤੇਰੇ ਨਾਮ ਪੂਰੇ ਹੋ ਗਏ ਉਦਣੇ ਪੈਨਸ਼ਨ ਕਰ ਦੀ, ਮੈਨੂੰ ਛੁੱਟੀ ਕਰ ਦੀ। ਉਹ ਆਣ ਕਹਿੰਦੇ ਜਾ ਕਰ ਪੂਰੇ, ਉਹ ਪਰਿਵਾਰ ਦੇ ਰਹੇ ਨੇ ਇੱਥੇ। ਹੁਣ ਉਦਣ ਦਾ ਬੈਠਾ ਜਿੱਦਣ ਦੀ ਸ੍ਰਿਸ਼ਟੀ ਰਚੀ ਹੈ, ਹਜ਼ਾਰ ਮੁੱਖ ਨਾਲ ਸਹਿਸ ਮੁੱਖ ਫਨਿੰਦ ਜੀਓ, ਹਜ਼ਾਰ ਨਾਮ ਜਪ ਰਹੇ ਨਵਾਂ ਨਿਤ, ਅੱਜ ਤੱਕ ਪੁੱਜਿਆ ਕਿੱਥੇ? ਬਹੁਤ ਧਿਆਨ ਦਿਓ ਹੁਣ ਮਾਰੂ ਰਾਗ ਵਿੱਚ। ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ, ਇੱਕ ਗੁਣ ਕਿਹਾ। ਵਾਹਿਗੁਰੂ ਦੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ, ਇੱਕ ਨਵਾਂ ਨਾਂ ਜਪਦਾ, ਇਨ੍ਹਾਂ ਗੁਣਾਂ ਵਿੱਚੋਂ ਅਜੇ ਇੱਕ ਗੁਣ ਦੇ ਨਾਂ ਵੀ ਪੂਰੇ ਨਹੀਂ ਹੋਏ। ਆਖੋ ਸਤਨਾਮ, ਦੋ ਗੁਣ ਪੈਂਡਿੰਗ ਪਏ ਹੈ, ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ। ਉਹ ਸਹਿਸ ਬਣੀ ਜਿਸ ਪਰਮਾਤਮਾ ਦਾ ਨਾਮ

0: ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਛੇ ਅਵਤਾਰ ਧਾਰਨ ਕੀਤੇ ਨੇ ਵਾਹਿਗੁਰੂ ਨੇ ਸਤਯੁਗ ਦੇ ਵਿੱਚ ਗੁਰਮੁਖ ਪਿਆਰੇ। ਮੱਛ ਕੱਛ ਬਰਾਹ ਸੂਰ ਨੂੰ ਕਹਿੰਦੇ ਨੇ। ਇਹ ਬੜੀ ਲੰਮੀ ਕਥਾ ਹੈ, ਮੱਛ ਦਾ ਅਵਤਾਰ ਕਿਉਂ ਧਾਰਨ ਕੀਤਾ, ਕੱਛੂ ਦਾ ਕਿਉਂ ਧਾਰਨ ਕੀਤਾ, ਬਰਾਹ ਸੂਰ ਦਾ ਰੂਪ ਧਾਰਨ ਕਰਕੇ ਆਏ ਮਹਾਰਾਜ। ਇਹ ਤੁਸੀਂ ਆਪਣੇ ਸੇਵਕਾਂ ਦੇ ਕਾਰਜ ਸਵਾਰਨ ਖਾਤਰ ਰਿੜਕਣ ਲੱਗੇ ਸੀ ਦੇਵਤੇ ਰਾਕਸ਼ ਗੁਰਸਿੱਖ ਪਿਆਰੇ ਉਸ ਸਮੁੰਦਰ ਨੂੰ। ਮੰਦਰਾਚਲ ਪਰਬਤ ਰੱਖ ਲਿਆ ਵਿੱਚ, ਸੁਮੇਰ ਪਰਬਤ ਕਹਿੰਦੇ ਇਹਦੀ ਮਧਾਣੀ ਬਣਾਉਣੀ ਹੈ। ਆਹੀ ਬੇਚਾਰਾ ਸ਼ੇਸ਼ਨਾਗ ਲਪੇਟਲੇ ਆਲੇ ਦੁਆਲੇ, ਕਹਿੰਦਾ ਮੈਨੂੰ ਨੇਤਰੀ ਪਾ ਲਓ, ਮਧਾਣੀ ਨੇਤਰੀ ਨਾਲ ਘੁੰਮਦੀ ਹੁੰਦੀ ਹੈ ਨਾ ਰੱਸੀ ਨਾਲ, ਇਹਦੀ ਬਣਾ ਲਈ ਨੇਤਰੀ। ਤੇ ਗੁਰਸਿੱਖ ਪਿਆਰੇ ਜਦੋਂ ਰੱਖਿਆ ਪਰਬਤ, ਰਾਕਸ਼ਾਂ ਨੇ ਰੱਖ ਤਾਂ ਦਿੱਤਾ, ਜ਼ੋਰ ਹੁੰਦਾ ਰਾਕਸ਼ ਬੁੱਧੀ ਵਿੱਚ, ਮੂਰਖ ਬੁੱਧੀ ਵਿੱਚ ਜ਼ੋਰ ਬਹੁਤ ਹੁੰਦਾ, ਤਾਂ ਹੀ ਬਚਿਆ ਕਰੋ। ਇਹ ਤੋਂ ਸਿਆਣਿਆਂ ਦਾ ਇੱਕ ਤੁਹਾਨੂੰ ਪਖਾਣਾ ਯਾਦ ਹੈ, ਮੂਰਖ ਚੱਕ ਮਰੇ ਆ ਖਾ ਮਰੇ, ਯਾਦ ਰੱਖਿਆ ਕਰੋ ਬੜੀਆਂ ਦੀਆਂ ਗੱਲਾਂ। ਬਾ ਯਾ ਤਾਂ ਬਹੁਤ ਚੱਕ ਕੇ ਮਰਜੂ, ਯਾ ਬਹੁਤਾ ਖਾ ਕੇ ਮਰਜੂ, ਅੱਜ ਖੇ ਖੁਸ਼ਾ ਤੇ ਨਾਮ। ਇਹ ਸਿਆਣਿਆਂ ਦੀਆਂ ਗੱਲਾਂ ਤੱਤ ਕੱਢੇ ਹੋਏ ਨੇ, ਉਹਨਾਂ ਨੇ ਰੱਖ ਤਾਂ ਲਿਆ ਚੱਕ ਕੇ, ਮੂਰਖ ਤੇ ਜ਼ੋਰ ਹੁੰਦਾ ਉਹਦੇ ਵਿੱਚ। ਤਾਂ ਗੁਰਸਿੱਖ ਪਿਆਰੇ ਉਹ ਜਦ ਪਰਬਤ ਰੱਖਿਆ ਸਮੁੰਦਰ ਤੇ, ਉਹਨੇ ਡੁੱਬਣਾ ਹੀ ਤਾਂ, ਪਰਬਤ ਕਦੇ ਖੜਿਆ ਸਮੁੰਦਰ ਤੇ। ਉਦੋਂ ਦੇਵਤਿਆਂ ਨੇ ਆਖਿਆ ਭਗਵਾਨ ਕਿਰਪਾ ਕਰ, ਹੁਣ ਬਚਾ। ਉਦੋਂ ਆਪਣੇ ਦੇਵਤਿਆਂ ਸੇਵਕਾਂ ਦੀ ਬੇਨਤੀ ਮੰਨ ਕੇ ਕੱਛੂ ਦਾ ਰੂਪ ਧਾਰਨ ਕੀਤਾ ਵਾਹਿਗੁਰੂ ਨੇ। ਕੱਛ ਤੇ ਕੱਛੂ ਦਾ ਰੂਪ ਕਿਉਂ ਧਾਰਨ ਕੀਤਾ? ਕੱਛੂ ਬਣ ਕੇ ਹੇਠ ਬੈਠ ਗਏ ਪਤਾਲ ਚ, ਉੱਪਰ ਰਖਾ ਲਿਆ। ਕੱਛੂ ਦੀ ਪਿੱਠ ਟੇਪਰ ਹੁੰਦੀ ਹੈ, ਟੇਪਰ ਹੁੰਦੀ ਹੈ ਨਾ, ਤੇ ਜਿਹੜੀ ਮਧਾਣੀ ਝੋਲੇ ਵਿੱਚ ਚੱਲਦੀ ਉਹ ਵੀ ਟੇਪਰ ਹੁੰਦੀ ਹੈ। ਚੌਲ ਸੀ ਚੀਜ਼ ਤੇ ਤਾਂ ਮਧਾਣੀ ਘੁਲਵੇਂ ਨਹੀਂ ਸੀ ਸਕਦੀ, ਉਹਨੂੰ ਥੋੜਾ ਜਿਹਾ ਟੇਪਰ ਰੱਖਣਾ ਪੈਂਦਾ ਤਾਂ ਚੱਕਰ ਬਣਦਾ। ਤਾਂ ਕੱਛੂ ਦੀ ਖੋਪਰੀ ਦਾ ਰੂਪ ਧਾਰਨ ਕੀਤਾ, ਉਹਦੇ ਉੱਤੇ ਹੀ ਘੁੰਮ ਸਕਦਾ ਸੀ। ਜੇ ਚੌਲਸ ਬਣ ਜਾਂਦੇ ਤਾਂ ਪਰਬਤ ਨੇ ਉੱਤੇ ਟਿਕ ਜਾਣਾ ਸੀ, ਉਹਦੇ ਵਿੱਚ ਸਰਕਲ ਨਹੀਂ ਸੀ ਬਣਨਾ, ਚੱਕਰ ਨਹੀਂ ਸੀ ਬਣਨੇ। ਉਦੋਂ ਫਿਰ ਸਮੁੰਦਰ ਰਚਿਆ ਬਰਾਹ ਗੁਰਸਿੱਖ ਪਿਆਰੇ। ਉਹ ਕਸ਼ਮੀਰ ਦੀ ਧਰਤੀ ਦਾ ਇਤਿਹਾਸਕ ਦੇ ਫਿਰ ਦੇ ਸਮੇਂ ਵਿੱਚ ਕਵਾਂਗੇ। ਇਹ ਤੂੰ ਜਨਮ ਸਤਯੁਗ ਦੇ ਵਿੱਚ ਆਪਣੇ ਭਗਤਾਂ ਦੇ ਖਾਤਰ, ਇਹੋ ਜੇ ਜਨਮਾਂ ਦੇ ਕਰਮ ਨਾਸ਼ ਕਰਨ ਖਾਤਰ, ਉਹੀ ਅਕਾਲ ਪੁਰਖ ਵਾਹਿਗੁਰੂ।
1: ਖੇਲ ਖੇਲਿਓ ਜਿਨ ਜਿੰਦ ਜੀਓ,
0: ਤੂੰ ਇੱਕ ਵਾਰ ਬਣ ਕੇ ਕ੍ਰਿਸ਼ਨ ਰੂਪ ਜਮਨਾ ਦੇ ਕੰਢੇ ਉੱਤੇ ਗੇਦ ਗਿੰਦ, ਉੱਥੇ ਰਾਸ ਰਚੀ ਖੇਡਾਂ ਕੀਤੀਆਂ।
1: ਨਾਮ ਸਾਰ ਹੀ ਧਾਰ,
0: ਸਾਨੂੰ ਭਗਤ ਗਿਆਨ ਜੀ ਬਚਨ ਕਰਦੇ ਨੇ ਸੰਸਾਰ ਦੇ ਲੋਕੋ, ਉਹੀ ਸਾਰੇ ਵਾਹਿਗੁਰੂਆਂ ਦੇ ਨਾਮਾਂ ਦਾ ਸਾਰ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ। ਇਹ ਸਤਿਗੁਰ ਨੇ ਜਿਹੜੇ ਪ੍ਰਤੱਖ ਹੋਏ ਨੇ, ਜਿਹੜੇ ਪਿਛਲੇ ਯੁੱਗਾਂ ਵਿਚ ਕਾਲ ਪੁਰਖ ਨੇ ਕੌਤਕ ਕੀਤੇ ਨੇ, ਉਹਨਾਂ ਚੋਂ ਸ੍ਰੇਸ਼ਟ ਸ਼੍ਰੋਮਣੀ ਸਾਰ ਤੱਤ ਇਹ ਗੁਰੂ ਘਰ ਹੈ, ਗੁਰੂ ਨਾਨਕ ਦਾ ਦਰ। ਇਹਦੇ ਨਾਮ ਨੂੰ ਤੁਸੀਂ ਹਿਰਦੇ ਵਿਚ ਧਾਰਨ ਕਰੋ।
1: ਗਾਜਰ ਕਾਰ ਮਨ ਗਜੰਦ,
0: ਮਨ ਗਿਆਨਦ, ਗਿਆਨਦ ਭੱਟ ਦਾ ਨਾਮ ਹੈ। ਇੱਥੇ ਮਨ ਦੇ ਨਾਲ ਗਿਆਨ ਦਾ ਹੈ, ਮਨ ਹਾਥੀ ਰੂਪ ਹੈ, ਗਿਆਨ ਨਾਮ ਹਾਥੀ ਦਾ। ਇਹ ਹਾਥੀ ਵਰਗੇ ਵੱਡੇ ਬਣੇ ਹੋਏ ਮਨ, ਤੂੰ ਵਿਕਾਰਾਂ ਨੂੰ ਛੱਡ ਦੇ, ਗੁਰੂ ਨਾਨਕ ਗੁਰੂ ਰਾਮਦਾਸ ਜੀ ਦੇ ਬਾਣੀ ਦੇ ਉਪਦੇਸ਼ਾਂ ਨੂੰ ਹਿਰਦੇ ਧਾਰ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ,
0: ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਗੁਰੂ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਸੱਚੇ ਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜਾ ਸੱਚੇ ਗੁਰੂ, ਚੌਥੇ ਗੁਰੂ ਗੁਰੂ ਰਾਮਦਾਸ ਗੋਬਿੰਦ ਰੂਪ। ਇਹਨੂੰ ਬਾਣੀ ਨੇ ਕਹਿਤਾ ਗੁਰੂ ਨਾਨਕ ਦੇਵ ਗੋਬਿੰਦ ਰੂਪ। ਇਸ ਸੰਸਾਰ ਦੇ ਲੋਕੋ, ਇਹਨਾਂ ਸਤਿਗੁਰਾਂ ਦੇ ਉਪਦੇਸ਼ ਨੂੰ, ਨਾਮ ਨੂੰ ਹਿਰਦੇ ਵਿਚ ਧਾਰੋ। ਇਹ ਚਾਰਾਂ ਯੁਗਾਂ ਵਿਚ ਅਵਤਾਰ ਲੈਣ ਵਾਲਾ ਜੋ ਵਾਹਿਗੁਰੂ ਖੇਡਾਂ ਕਰਦਾ ਰਿਹਾ, ਉਹਨਾਂ ਦੇ ਸ੍ਰੇਸ਼ਟ ਸਰੂਪ ਸਾਨੂੰ ਪਿੱਛੇ ਵੀ ਹੁਣ ਵੀ ਆਉਣ ਵਾਲੇ ਸਮੇਂ ਵਿਚ ਵੀ ਉਹ ਬਖਸ਼ੇ ਹਨ। ਉਹਨਾਂ ਦੇ ਨਾਮ ਨੂੰ ਹਿਰਦੇ ਧਾਰਨ ਕਰੋ। ਇਥੋਂ ਹੀ ਸ਼ਾਮ ਦੇ ਜ਼ੁਬਾਨ ਵਿਚ ਅਗਲਾ ਸ਼ੁਰੀਆ ਆਰੰਭ ਹੋਵੇਗਾ। ਬਹੁਤ ਧੰਨਵਾਦ, ਸਤਿਗੁਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਉਹਨਾਂ ਤੋਂ ਖਿਮਾ ਬਖਸ਼ਣੀ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਨਾਮਦਾਨ ਗੁਰਸਿੱਖੀ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸ੍ਰੀ ਵਾਹਿਗੁਰੂ।

जरम कर्म माश कश हो ब्रह जमना कै कूल।

ਸਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸੰਧਿਆ ਜੀ ਕੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਜੀ ਨੇ ਕਿਰਪਾ ਕਰਕੇ ਗੁਰਬਾਣੀ ਗੁਰ ਸ਼ਬਦ ਦੀ ਵਿਚਾਰ ਦੀ ਬਖਸ਼ਿਸ਼ ਕੀਤੀ ਹੈ। ਦੋਵੇਂ ਸਮੇਂ ਸਤਿਗੁਰਾਂ ਦੀ ਪਵਿੱਤਰ ਬਾਣੀ ਭੱਟਾਂ ਦੇ ਸਵਈਏ ਗੁਰੂ ਕਿਰਪਾ ਨਾਲ ਵਿਚਾਰ ਆਰੰਭ ਹੈ। ਅੰਮ੍ਰਿਤ ਵੇਲੇ ਸਵਈਆ ਆਪ ਜੀ ਨੇ ਸਰਵਣ ਕੀਤਾ ਸੀ। ਅੱਜ ਅੰਮ੍ਰਿਤ ਵੇਲੇ ਗੁਰਮੁਖ ਪਰਿਵਾਰ ਵੱਲੋਂ ਗੁਰੂ ਦੀ ਬਖਸ਼ੀ ਹੋਈ ਬਾਣੀ ਦੀ ਦਾਤ ਸਹਿਜ ਪਾਠ ਸਾਹਿਬ ਜੀ ਦੇ ਸਮਾਪਤੀ ਦੇ ਭੋਗ ਸਨ, ਜਿਸ ਕਰਕੇ 10 ਮਿੰਟ ਦਾ ਸਮਾਂ ਘੱਟ ਵਿਚਾਰ ਵਾਸਤੇ ਹੋਇਆ ਸੀ। ਇਹ ਤੁਕ ਫੇਰ ਆਰੰਭ ਕਰਕੇ ਆਪਾਂ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ

0: جمنا جو ہے پائی اکھری ارسا بھی ندیق ہے پر جدو یہ پا برس کر دے تو جنم مرن جنم کرما آیا ہوا جیو کدے مچھ روپ کدے کچھ روپ کدے براہ روپ یہ تین لوگ ہیں مچھ کچھ براہ کچھ جیو پائی پتال رہندے نے کچھ آکاش تے رہندے نے کچھ دھرتی تے رہندے نے یہ تین لوگ پیال ہیں اکال پرخ دے سروپ شری گرو نانک دے مہاراج جدو پرگٹ ہوئے پائی انہاں نے تینا لوکاں دے وچ پسے ہوئے جنماں دے وچ لوکاں نوں کرماں وچ جنماں روپی جمنا روپی کرماں دے وچ پسے ہوئے جیواں نوں تین لوکاں دا ہی ادھار کیتا ادھار کیتا کیویں براہ براہ ہوندا ہے ورنا مینہ ورنا مینہ پینا ساڈے ستگر نام روپی بدل ہیں جنہاں وچوں امرت روپی جل برسدا ہے بھائی جیہدے نال تیناں لوکاں دے جیواں دی مکتی ہوندی ہے ایتھے براہ دا ارتھ کرنا ورنا مینہ پینا آپاں کہنے مینہ ورد ہے وہ براہ ایتھے مچھ کچھ جونیاں تیناں لوکاں وچ پئے ہوئے جیواں نوں ستگر اپنی کرپا درشٹی دوارا نام دے جل پرواہ بدل بن کے برسدے ہیں تے انہاں نوں جمنا کول کہیے جنم مرن تو کول کہیے کنارے کر دینے یہ کنارے شبد ورتن ہے بھائی اپا وردے نو کنارے کر دو پا پاسے کر دو ایک کنڈے لا دو مکا دینی گل ستگر کرپا درشٹی امرت روپی جل ورس کے ساڈے ستگر بھائی وہ جنما کرما وچ پھسے ہوئے لوکاں نو یہ جنم مرن کرم کانڈ تو پرے بھاو مکت کردے ہن تے کھیل کھیلو جن گیند جیو گیند کہندے نے بھائی گیند نو دیکھو کیسی سائنٹیفک چیز ہے گیند گول ہوندی ہے نا یہ دھرتی بھی گول ہے یہ تینے لوکاں دے گیند روپی گول ہے دھرتی پائی تے وہ بھی گیند بھی گول ہوندی ہے تے گیند نال کھیڈ کیویں کردی ہے ایک پاسے تو ایک ٹلا بجدا ہے دوسرے پاسے جاندی ہے دوجے پاسے تو ٹلا بجدا ہے دوجے پاسے جاندی ہے گیند دا یہی کام ہوندا ہے یہ جیواں دا بھی یہی کام ہے بھائی جنم مرن دو پاسے نے کرم روپی چھوٹے بلے دے نال انہوں مار دے سپاہی کرم سٹ مار دے نے کدے جنم وچ پے جاندا ہے کدے مرن وچ پے جاندا ہے پر جڑے کال پرکھ دے سروپ شری گرو نانک دیو گرو رام داس مہاراج تسی ساکشات پرگٹ ہو یہ جنم مرن دیاں چوٹاں تو بچا دینے ہو تسی یہ چوٹاں تو بچ کے پھر پائی ستگر پاتشاہ دے چرناں وچ قابل روپی مکتی جنم مرن تو رہت ہو جاندے ہو
1: نام سار ہی تار تاج وکار من گجند
0: گیند پٹ جی بچن کردے نے مل روپی ہاتھی ات من تو میگل ہوئے رہے ہو من ہاتھی ہے بھائی بہت وڈا سمندا اپنے آپ نو ہومے وچ مچیا ہوا ہے یہ گیند پٹ جی کہنے جنم مرن تو بچنا ہے تے جنما جمنا روپی کرم کانڈ تو بچنا ہے جے پنڈ مانگ گیند مانگ سٹاں کھان تو بچنا ہے جے آون جان تو تا اپنے ہردے وچ واہگرو دا نام جو سار روپ ہے سار ہوندا ہے شریشت جویں دودھ رڑ کے اُدے وچوں سار مکھن پھر مکھن وچوں سار گرمکھ پیارے ہو کی سار بن جاندا ہے اس طرح سارے بےدا پرانا شسترا کرم کانڈا دے وچوں مچھ کے ستگرا نے واہگرو دا جو نام ستنام واہگرو اپاں نوں بخشے ہے اے سار بخشے ہے بھائی اے پنڈا چکن دی لوڑ نہیں جویں سار تت کڈ دی لکھاں من دودھ دے وچوں من دو من کی سار نکل آؤں گرسکھ پیارے ہو وہ کرما کانڈا دا بہت چکن تو سانو بچا تا ستگرا نے سار اینو ہردے وچ تارو
1: ہی اے تار
0: ہردے وچ تارن کرو واہگرو دا سار جو شریشت نام ہے
1: تاج وکار
0: تاج وکار اے من روپی غاتھی توں وکاراں وچ فسیا ہوئے نا وکاراں نوں تجنا کر
1: من گیند
0: گیند پٹ جی بچن کردے ہن
1: ستگرو ستگرو ستگرو گوبند جیو
0: ستگرو گرو نانک دیو گرو رام داس مہاراج پچھلے سمے وچ بھی سچ ستگر ورتمان وچ بھی سچ ہن تے ستگر آن والے سمے وچ بھی سچ ہون گے وہ تہاڈے سامنے ہی ہے بھائی ستگر گرو نانک دیو جی جدوں ساکشات سرگن سروپ وچ سی ادوں بھی سچ انہاں تو بعد انہاں نے اپنی جوت دس گروہاں وچ پرویش کیتی وہ ورتمان وچ بھی سچ رہے تے دساں گروہاں دی جوت پھر ہن گرو گرنتھ صاحب دے وچ ودت ہے پرگٹ ہے اے آدھے سمے تک بھی جنہ چر دنیا رہے گی سچے رہن گے ساری دنیا انہوں سر چکاؤندی رہے گی اس کر کے ستگر نانک دیو جی تینا کالاں وچ سچ پائی تینا کالاں وچ آباد سچ سروپ ہن ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ, ਗੋਬਿੰਦ ਕਹੀਏ ਵਾਹਿਗੁਰੂ ਰੂਪ ਸਮਝ ਕੇ ਗੁਰਸਿੱਖੋ, ਮਨ ਕਰਕੇ ਵੀ ਉਹਨਾਂ ਨੂੰ ਸੱਚਾ ਸਮਝਣਾ ਸਤਿਗੁਰਾਂ ਨੂੰ, ਤੇ ਸਰੀਰ ਕਰਕੇ ਵੀ ਉਹਨਾਂ ਨੂੰ ਸੱਚਾ ਸਮਝਣਾ, ਤੇ ਬਚਨਾ ਕਰਕੇ ਵੀ ਉਹਨਾਂ ਨੂੰ ਸੱਚਾ ਸਮਝਣਾ ਹੈ।
1: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ।
0: ਇਹ ਆਪਣਾ ਵਿਸ਼ਵਾਸ ਦਿਲਾਉਂਦੇ ਨੇ। ਕੋਈ ਗੱਲ ਕਿਸੇ ਬੱਚੇ ਨੂੰ ਤੁਸੀਂ ਦ੍ਰਿੜ ਕਰਾਉਣੀ ਹੋਵੇ ਨਾ, ਉਹਨੂੰ ਦੋ ਤਿੰਨ ਵਾਰ ਕਹਿਣਾ ਪਊਗਾ ਕਿ ਯਾਦ ਰੱਖੀ ਭਾਈ ਇਹ ਜ਼ਰੂਰੀ ਹੈ, ਫੇਰ ਕਵਾਂਗੇ ਯਾਦ ਰੱਖੀ ਜ਼ਰੂਰੀ ਹੈ। ਸਾਨੂੰ ਵੀ ਸਾਡੇ ਮਨ ਰੂਪੀ ਬੱਚੇ ਨੂੰ ਸਤਿਗੁਰ ਯਾਦ ਦ੍ਰਿੜ ਕਰਾਉਂਦੇ ਨੇ। ਜਿਹੜੀ ਚੀਜ਼ ਪੱਕੀ ਤਰ੍ਹਾਂ ਯਾਦ ਕਰਨੀ ਹੋਵੇ ਕਈ ਵਾਰ ਕਹਿਣੀ ਪੈਂਦੀ ਹੈ। ਭਾਈ ਮਨ ਰੂਪੀ ਬੱਚਾ ਹੈ, ਇਹਨੂੰ ਭਾਈ ਦ੍ਰਿੜ ਕਰਾਉਂਦੇ ਆ ਸਤਿਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ। ਸਾਰਿਆਂ ਤੋਂ ਸ੍ਰੀ ਕਹੀਏ ਸ੍ਰੇਸ਼ਟ, ਸਾਰਿਆਂ ਤੋਂ ਉੱਤਮ ਗੁਰੂ ਜਾਂ ਸ੍ਰੀ ਗੁਰੂ, ਉਹਨਾਂ ਦਾ ਜੋ ਬਖਸ਼ਿਆ ਹੋਇਆ ਪ੍ਰਕਾਸ਼ ਹੈ ਬਾਣੀ ਰੂਪੀ ਗਿਆਨ ਸ਼ਬਦ, ਉਹ ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ। ਬਾਕੀ ਵੇਦ ਪੁਰਾਣ ਸ਼ਾਸਤਰ ਗੀਤਾ ਆਦਿਕ ਰਮਾਇਣ ਕੁਰਾਨ ਮਜੀਦ ਜੋ ਗ੍ਰੰਥ ਹਨ ਸਭ ਪਵਿੱਤਰ ਹਨ ਭਾਈ। ਸਤਿਕਾਰ ਤਾਂ ਇੱਥੇ ਤੱਕ ਲਿਖੇ ਏਕ ਅਖੇਰ ਦਾਤਾ ਜੋ ਗੁਰ, ਤੇ ਗ੍ਰੰਥਾਂ ਦੀ ਤਾਂ ਗੱਲ ਛੱਡੋ। ਜਿਹੜਾ ਊੜੇ ਆੜੇ ਦਾ ਬਾਲ ਪ੍ਰਦੇਸ਼ ਹੈ ਉਹਦਾ ਵੀ ਸਤਿਕਾਰ ਕਰਨਾ, ਉਸ ਪੋਥੀ ਦਾ ਵੀ ਸਤਿਕਾਰ ਕਰਨਾ, ਸਤਿਕਾਰ ਸਭ ਦਾ ਕਰਨਾ। ਪਰ ਉਹ ਜਿਹੜੇ ਗ੍ਰੰਥ ਹਨ ਪ੍ਰੇਮੀਓ, ਉਹ ਸਭ ਨੇ ਲਿਖਿਆ ਕਿ ਮੈਂ ਰਚੇ। ਗੀਤਾ ਦੇ ਉੱਪਰ ਨੌ ਲਿਖਿਆ ਹੋਇਆ ਕ੍ਰਿਸ਼ਨ ਭਗਵਾਨ ਜੀ ਦੀ ਰਚਨਾ ਹੈ, ਰਾਮਾਇਣ ਤੁਲਸੀ ਮਹਾਰਾਜ ਜੀ ਦੀ ਰਚਨਾ ਹੈ, ਤੇ ਕੁਰਾਨ ਮਜੀਦ ਮੁਹੰਮਦ ਸਾਹਿਬ ਹਜ਼ਰਤ ਜੀ ਦੀ ਰਚਨਾ ਹੈ। ਇਹ ਜਿਹੜਾ ਬਾਈਬਲ ਹੈ ਇਹ ਰਚਨਾ ਤਾਂ ਕ੍ਰਾਈਸਟ ਦੀ ਹੈ ਨਹੀਂ, ਕਿਉਂਕਿ ਉਹਨਾਂ ਤੋਂ ਬਾਅਦ ਰਚਿਆ ਗਿਆ। ਖਲੀਫਿਆਂ ਨੇ ਇਕੱਠਾ ਕੀਤਾ ਗੁਰਸਿੱਖ ਪਿਆਰੇ ਉਹਦੇ ਬਚਨਾਂ ਨੂੰ, ਜਿਸ ਕਰਕੇ ਆਪਣੀਆਂ ਗੱਲਾਂ ਵੀ ਉਹਨਾਂ ਨੇ ਪਾ ਦਿੱਤੀਆਂ ਵਿੱਚ। ਜਿਹੜੀ ਧੰਮ ਗ੍ਰੰਥ ਹੈ ਮੁਹੰਮਦ ਆਪਣੇ ਬੁੱਧ ਧਰਮ ਜੀ ਦਾ, ਉਹ ਵੀ ਉਹਨਾਂ ਦੇ ਜਿਹੜੇ ਮੁਖੀ ਆਨੰਦ ਆਦਿਕ ਉਹਨਾਂ ਦਾ ਭਤੀਜਾ ਸੀ, ਜਿਹੜਾ ਮੁੱਖ ਚੇਲਾ ਸੀ ਮਹਾਤਮਾ ਬੁੱਧ ਜੀ ਦਾ, ਆਨੰਦ ਉਹਦਾ ਭਤੀਜਾ ਸੀ ਸਖਾ, ਇਹ ਮੁਖੀ ਭਿਕਸ਼ੂ ਸੀ ਚੇਲਾ। ਇਹਨੇ ਬਾਅਦ ਵਿਚ ਇਕੱਠੇ ਕੀਤੇ ਨੇ ਬਚਨ ਗੁਰਸਿੱਖ ਪਿਆਰਿਓ। ਪਰ ਸਾਰਿਆਂ ਗ੍ਰੰਥਾਂ ਉੱਤੇ ਨੌ ਲਿਖਿਆ ਹੋਇਆ, ਇਹ ਕਿਹਨੇ ਬਣਾਇਆ? ਆਹ ਹੈ ਗੁਰੂ ਗ੍ਰੰਥ ਸਾਹਿਬ, ਇੱਥੇ ਨੀ ਨੌ ਕਿਸੇ ਦਾ। ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹ ਬਾਣੀ ਗੁਰੂ ਗੁਰੂ ਹੈ। ਇਹ ਜਿਹੜੇ ਸਤਿਗੁਰ ਨਾਨਕ ਦੇ ਬਚਨ ਨੇ, ਇਹ ਸ੍ਰੀ ਗੁਰ ਨੇ, ਸਾਰਿਆਂ ਤੋਂ ਸ੍ਰੇਸ਼ਟ ਗੁਰੂ। ਗੁਰੂ ਕੌਣ ਹੁੰਦਾ? ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ਾ, ਜੋ ਅੰਧੇਰੇ ਵੀ ਚਰਣਾ ਪੈਦਾ ਕਰੇ। ਇਹ ਜਿਹੜੇ ਸਤਿਗੁਰ ਨਾਨਕ ਪ੍ਰਗਟ ਹੋਏ ਭਾਈ, ਉਹਨਾਂ ਨੇ ਮਿੱਟੀ ਧੁੰਦ ਜਗ ਚਾਨਣ ਹੋਏ, ਚੜਿਆ ਸੂਰਜ ਸਾਰੇ, ਐਸਾ ਸੂਰਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼। ਉਹ ਸ੍ਰੀ ਗੁਰੂ ਨਾਨਕ ਦੇਵ ਦੇ ਬਚਨ ਵੀ ਸ੍ਰੇਸ਼ਟ ਸਭ ਤੋਂ, ਗੁਰੂ ਅੰਗਦ ਦੇਵ ਦੇ ਬਚਨ ਵੀ ਸਭ ਤੋਂ ਸ੍ਰੇਸ਼ਟ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸਭ ਤੋਂ ਸ੍ਰੇਸ਼ਟ, ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ। ਹੁਣ ਤੁਸੀਂ ਸਭ ਤੋਂ ਸ੍ਰੇਸ਼ਟ ਬਚਨ ਉਪਦੇਸ਼ ਸੰਗਤ ਨੂੰ ਬਖਸ਼ ਰਹੇ ਹੋ।
1: ਗੁਰ ਕਹਿਆ ਮਾਨ ਨਿਜ ਨਿਧਾਨ,
0: ਆਪਾਂ ਨੂੰ ਭਟ ਗਏ ਅੰਧ ਜੀ ਬਚਨ ਕਰਦੇ ਨੇ। ਐ ਗੁਰਸਿੱਖ ਪਿਆਰਿਓ, ਐ ਮੇਰੇ ਸਾਥੀਓ, ਭਟੋ ਜੋ ਸਤਿਗੁਰ ਬਚਨ ਕਹਿੰਦੇ ਨੇ ਉਹਨਾਂ ਨੂੰ ਮੰਨੋ। ਇਹ ਮੰਨਣ ਤੋਂ ਕੀ ਮਿਲੂਗਾ ਭਾਈ? ਨਿਜ ਨਿਧਾਨ, ਨਿਧਾਨ ਕਹਿੰਦੇ ਖਜ਼ਾਨੇ ਨੂੰ, ਨਿਜ ਕਹਿੰਦੇ ਆਪਣੇ ਨੂੰ। ਦੁੱਖ ਨਾ ਮਿਲਾਇਓ, ਬੈਂਕ ਵਿਚ ਕਾਪੀ ਤਾਂ ਤੁਹਾਡੇ ਨਾਂ ਹੈ ਪਰ ਆਪਣੇ ਨਹੀਂ ਹੈ। 20 ਕਿੱਲਿਆਂ ਦੀ 50 ਕਿੱਲਿਆਂ ਦੀ ਰਜਿਸਟਰੀ ਤਾਂ ਤੇਰੇ ਨਾਂ ਹੋਈ ਹੋਈ ਹੈ, ਆਪਣੀ ਨਹੀਂ ਹੈ। ਇਹ ਮਾਂ ਧੀ ਪੁੱਤਰ ਆਪਣੇ ਨਾਂ ਤਾਂ ਲਿਖੇ ਹੋਏ, ਸਨ ਆਫ ਡਾਕਟਰ ਆਫ ਲਿਖਿਆ ਹੋਇਆ, ਸਭ ਦਾ ਆਪਣਾ ਵੀ, ਮੇਰੇ ਵੀ ਲਿਖੇ ਹੋਏ ਹੈ, ਆਪਣੇ ਨਹੀਂ ਹੈ। ਇੱਥੇ ਤੁਹਾਡਾ ਬੈਂਕ ਵਿਚ, ਬਾਰਕਲੇ ਬੈਂਕ ਵਿਚ 5 ਮਿਲੀਅਨ ਪਾਊਂਡ ਪਏ ਹੈ, ਪਰ ਡਾਕਟਰ ਹੱਥ ਬੰਦ ਨੇ, ਇਹਨੂੰ ਘਰ ਨੂੰ ਚੱਕ ਲੈ ਜੋ, ਹੁਣ ਕਿਸੇ ਕੰਮ ਨਹੀਂ ਆਉਣੇ, ਅੱਜ ਕੇ ਕੋਈ ਸਤਨਾਮ ਨਿਕਲੇ ਆਪਣੇ, ਖੇਤੀ ਕਰ ਲਓ ਟੈਕਸ ਦੀ, ਫਿਰ ਅਗਲਾ ਜ਼ਿਆਦਾ ਪੈਸੇ ਮੰਗੂਗਾ ਕੰਗ ਵਰਗਾ, ਜੇ ਪਹਿਲਾਂ ਕਰ ਲਈਏ ਤਾਂ ਪੂਰੇ ਪੈਸੇ ਲੈਣੇ ਟੈਕਸੀ ਆਵੇ, ਫਿਰ ਜਾ ਡੈਡ ਬੋਡੀ ਚੱਕਦੇ, ਤੂੜੇ ਪੈਸੇ ਲੈਣੇ। PGI ਇੱਥੇ ਤਾਂ ਮੈਨੂੰ ਪਤਾ ਨਹੀਂ, ਉੱਥੇ CMC ਵਾਲੇ ਚੌਗੁਣਾ ਰੇਟ ਕਰਦੇ ਨੇ ਜੇ ਡੈਡ ਬੋਡੀ ਚੱਕਣੀ ਹੋਵੇ। ਤੇ ਗੁਰਸਿੱਖ ਪਿਆਰੇ ਉਹ ਆਪਣੇ ਹੀ ਨਾ ਰਹੇ, ਬੈਂਕ ਵਿਚ ਤੇਰੇ ਨਾ ਪਏ ਪਰ ਤੇਰੇ ਨੀ, ਕੋਲੇ ਖੜੇ ਸੀ ਪੁੱਤ, ਕੋਲੇ ਖੜੀ ਅਸੀਂ ਧੀਆਂ, ਉਹ ਆਪਣੇ ਕਿੱਥੇ? ਉਹ ਤਾਂ ਵਕੀਲ ਨੂੰ ਬੁਲਾ ਲੈਣੇ ਵੀ ਬਾਪੂ ਦੇ ਬਿਆਨ ਲੈ ਲਓ, ਸਭ ਕੁਝ ਤੁਹਾਡਾ ਹੀ ਹੈ, ਅੱਜ ਕੇ ਕੋਲ ਸਤਨਾਮ। ਉਹ ਉੱਥੇ ਕੀ ਕਰਨਗੇ? ਉਹ ਤਾਂ ਪਹਿਲਾਂ ਜਿਉਂਦਿਆਂ ਦੀ ਵਸੀਤਾ ਬਣਾ ਲੈਣੇ ਗੁਰਸਿੱਖ ਪਿਆਰ, ਕਿੱਥੇ ਕਹੇ 25-30 ਕਿੱਲੇ ਦੀ ਰਜਿਸਟਰੀ ਬਣਾਈ ਫਿਰਦਾ, ਇੰਤਕਾਲ ਓਨਰਸ਼ਿਪ ਮਲਕੀਤ ਦੇ ਖਜ਼ਾਨੇ ਵਿਚ ਨਾਂ ਰੱਖਿਆ ਵੈ। ਕੋਈ ਸਾਡਾ ਪੁੱਤ ਧੀ ਰਿਸ਼ਤੇਦਾਰ ਜਾਂ ਚੜਾਈ ਕਰ ਜਾਣਾ, ਕਿੱਲਿਆਂ ਨੂੰ ਨੀ ਲੈ ਕੇ ਜਾਂਦੇ? ਕੋਈ ਮੋਟਰ ਪਰ ਲੈ ਕੇ ਗਿਆ ਤੁਹਾਡੇ ਜੋ ਬਾਪੂ ਨੂੰ? ਕਦੇ ਵੀ ਨੀ ਸਿੱਧਾ ਬੜੀਆਂ ਨੂੰ ਉੱਥੇ ਚੱਲ ਜਿੱਥੇ ਪਹਿਲੇ ਪਏ ਅੱਜ ਖੇ ਕੋਈ ਸਤਨਾਮ ਕਰਦਾ ਰਿਹਾ ਵਿਚਾਰਾ ਨਿਜ ਨਿਧਾਨ ਦੇ ਕੋਈ ਸ਼ਬਦ ਇੱਕ ਵਾਹਿਗੁਰੂ ਦਾ ਨਾਮ ਹਿਰਦੇ ਧਾਰ ਲਓ ਇਹ ਤੇਰਾ ਆਪਣਾ ਹੈ ਹੋਰ ਕੋਈ ਚੀਜ਼ ਇੱਥੇ ਆਪਣੀ ਨਹੀਂ ਕਿਉਂਕਿ ਇਹਨੇ ਨਾਲ ਜਾਣਾ ਇਹ ਨਹੀਂ ਛੱਡਦਾ ਮਿਰਤ ਮਰੇ ਤੋਂ ਵੀ ਸਾਥ ਇਹ ਜਿਉਂਦਿਆਂ ਤੋਂ ਵੀ ਨਹੀਂ ਛੱਡਦਾ ਮਰਿਆਂ ਤੋਂ ਵੀ ਨਾਲ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਉੱਥੇ ਵੀ ਧਰਮਰਾਜ ਦੇ ਤੇਰੇ ਨਾਲ ਖੜੇ ਹੋਣਗੇ ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਜੋ ਤਾਂ ਕਹਿਆ ਹੋਵੇਗਾ ਬਾਕੀ ਤਾਂ ਇੱਥੇ ਹੀ ਰਹਿ ਜਾਣਾ ਗੁਰਸਿੱਖ ਪਿਆਰੇ ਇਹ ਨਿਜ ਨਿਧਾਨ ਹੈ ਇਹ ਆਪਣਾ ਖਜ਼ਾਨਾ ਤੇਰਾ ਜੋ ਵਾਹਿਗੁਰੂ ਦਾ ਨਾਮ ਜਪੇਗਾ ਉਹ ਤੇਰਾ ਖਜ਼ਾਨਾ ਬਣ ਜਾਣਾ ਇਸੇ ਖਜ਼ਾਨੇ ਨੂੰ ਮਹਾਰਾਜ ਪੰਚਮ ਪਾਤਸ਼ਾਹ ਨਿਤ ਸੁਖਮਨੀ ਸਾਹਿਬ ਵਿਚ ਕਹਿੰਦੇ ਨੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਓਹਾ ਨਾਮ ਤੇਰੇ ਸੰਗ ਸਖਾਈ ਮੈਂ ਉੱਥੇ ਇੱਕ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਇਹੀ ਭਾਈ ਵਰਤਣ ਨੂੰ ਨਾਲ ਆਉਣੇ ਭੱਟ ਗੇਂਦ ਜੀ ਕਹਿੰਦੇ ਉਸ ਗੁਰਨਾਮ ਨੂੰ ਜੋ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਗੁਰੂ ਰਾਮਦਾਸ ਜੀ ਬਖਸ਼ ਰਹੇ ਹਨ ਗੁਰੂ ਅਰਜਨ ਦੇਵ ਜੀ ਉਪਦੇਸ਼ ਦੇ ਰਹੇ ਨੇ ਉਹਨਾਂ ਨੂੰ ਹੀਏ ਧਾਰ ਹਿਰਦੇ ਵਿਚ ਧਾਰਨ ਕਰੋ ਇਹੀ ਤੁਹਾਡਾ ਆਪਣਾ ਖਜ਼ਾਨਾ ਇਕੱਠਾ ਹੋ ਰਿਹਾ ਇਹ ਨਾਮ ਦਾ ਖਜ਼ਾਨਾ ਹੀ ਆਪਣਾ ਖਜ਼ਾਨਾ ਬਾਕੀ ਸਭ ਝੂਠੀ ਮਾਇਆ ਗੁਜਰਾਨ ਹੈ ਇਹ ਤਾਂ ਇੱਥੇ ਜਿਉਂਦਿਆਂ ਜਿਉਂਦਿਆਂ ਨੂੰ ਕੰਮ ਦੇਣ ਵਾਲੀ ਹੈ ਗੁਰਸਿੱਖ ਪਿਆਰਿਓ ਇਹ ਸਰਬੰਧੀਆਂ ਬਾਬਤ ਵੀ ਲਿਖ ਦਿੱਤਾ ਬਾਣੀ ਨੇ ਜੀਵਤ ਛਾੜ ਜਾਏ ਦੇਵਾਨੇ ਮੋਹਿਆ ਉਨਤੇ ਕੋਬਰ ਸਨ ਹੁਣ ਤੈਨੂੰ ਜਿਉਂਦੇ ਨੂੰ ਤਾਂ ਕਹਿੰਦੇ ਜਾ ਕਰਤੇ ਤੂੰ ਇੱਥੇ ਕਿਆ ਲੱਗਦਾ ਵਿਚਾਰੇ ਬਜ਼ੁਰਗ ਬੈਠੇ ਸ਼ੈਲਟਰਾਂ ਦੇ ਵਿਚ ਸਰਕਾਰੀ ਆਸਰੇ ਤੇ ਜੀਵ ਰਹੇ ਨੇ ਤੇ ਤੂੰ ਮਰੇ ਤੋਂ ਪੁੱਤ ਧੀਆਂ ਨੂੰ ਸਮਝੇ ਕਿ ਮੈਨੂੰ ਬਕੁੰਠ ਪਜਾ ਦੇਣਗੇ ਸਧਾਰਨ ਪਾਠ ਕਰਾ ਕੇ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਭੁਲੇਖ ਹੈ ਜਿਹੜੇ ਤੈਨੂੰ ਜਿਉਂਦੇ ਹੀ ਪਰੇ ਕਰ ਰਹੇ ਨੇ ਮਰੇ ਹੋਏ ਨੂੰ ਤੈਨੂੰ ਕਿੱਥੇ ਸਾਥ ਦੇਣਗੇ ਜੀਵਤ ਛਾੜ ਜਾਏ ਦੀਵਾਨੇ ਇਹ ਦੁਨੀਆਂ ਦੇ ਪਦਾਰਥ ਰਿਸ਼ਤੇਦਾਰ ਇਹ ਤਾਂ ਜਿਉਂਦੇ ਹੀ ਪਰੇ ਹੋ ਜਾਂਦੇ ਤੇ ਮਰੇ ਤੋਂ ਤੂੰ ਇਹਨਾਂ ਤੋਂ ਮਰੋਸਾਉਣਾ ਚਾਹੁੰਦੇ ਮਰੇ ਤੋਂ ਤੂੰ ਇਹਨਾਂ ਤੋਂ ਖੁਸ਼ੀਆਂ ਚਾਹੁੰਦੇ ਨਹੀਂ ਇੱਕੋ ਇੱਕ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ
1: ਸੱਚ ਜਾਨ ਮੰਤਰ ਇਹ ਹੈ
0: ਇਹ ਵੀ ਬੜਾ ਸੋਹਣਾ ਬਚਨ ਕੀਤਾ ਜੋ ਗੁਰੂ ਦੇ ਬਚਨ ਹਨ ਉਹ ਸੰਸਾਰ ਦੇ ਲੋਕੋ ਇਹੀ ਸੱਚਾ ਮੰਤਰ ਹੈ ਐਵੇਂ ਨਾ ਪੇਖੀਆਂ ਤੋਂ ਕੰਨਾਂ ਵਿਚ ਮੰਤਰ ਕੋਈ ਲਿਖ ਕੇ ਲੈਂਦਾ ਫਿਰਦਾ ਕੋਈ ਸੁਣ ਕੇ ਲੈਂਦਾ ਫਿਰਦਾ ਕੋਈ ਘੋਲ ਕੇ ਪੀਂਦਾ ਪਾਣੀ ਵਿਚ ਦੇਖ ਲੋ ਇਹੋ ਜਿਹੇ ਮੰਤਰ ਦਿੱਤੇ ਜਾਂਦੇ ਡੇਰਿਆਂ ਡੂਰਿਆਂ ਵਿਚ ਬੈਠੇ ਪਾਣੀ ਵਿਚ ਘੋਲ ਕੇ ਕਹਿੰਦੇ ਸਿੱਧਾ ਹੀ ਤੇਰੇ ਅੰਦਰ ਚਲਿਆ ਜਾਣਾ ਹੈ ਕੰਨਾਂ ਵਿਚ ਸ਼ਾਇਦ ਮੈਲ ਮੂਲ ਤੇਰੀ ਰੋਕ ਲਵੇ ਮੰਤਰ ਨੂੰ ਘੋਲ ਕੇ ਹੀ ਪੀ ਲੈ ਕਹਿੰਦੇ ਇਹੋ ਜਿਹੇ ਮੰਤਰ ਐਸੇ ਪਖੰਡ ਮਹਾਰਾਜ ਕਹਿੰਦੇ ਨੇ ਭਾਈ ਗਿਆਨ ਭੱਟ ਜੀ ਇਹ ਗੁਰਸਿੱਖੋ ਆਹ ਜਿਹੜੇ ਗੁਰੂ ਨਾਨਕ ਦੇ ਮੁਖ ਤੋਂ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸੱਚ ਜਾਨ ਮੰਤਰ ਇਹ ਹੈ ਬਸ ਸੱਚਾ ਮੰਤਰ ਇਹੀ ਹੈ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਇਹਨੂੰ ਸੱਚਾ ਮੰਤਰ ਜਾਣ ਕੇ ਆਪਾਂ ਨੇ ਪੜ੍ਹਨਾ ਸੁਣਨਾ ਹੈ
1: ਨਿਸ ਬਾਸਰ ਹੋਏ ਕਲਿਆਣ
0: ਬਸ ਇਹਨੂੰ ਨਿਸ ਬਾਸਰ ਦਿਨ ਰਾਤ ਇੱਕ ਸਾਰ ਸੱਚ ਸੱਚ ਕਦੇ ਨਾ ਦਿਨ ਨੂੰ ਬਦਲੇ ਨਾ ਰਾਤ ਨੂੰ ਬਦਲੇ ਨਾ ਇੰਗਲੈਂਡ ਵਿਚ ਆ ਕੇ ਬਦਲੇ ਨਾ ਇੰਡੀਆ ਹੋਰ ਸਭ ਚੀਜ਼ਾਂ ਬਦਲ ਜਾਂਦੇ ਆ ਪਿਸ਼ਾਕਾਂ ਵੀ ਬਦਲਣੀਆਂ ਤੁਸੀਂ ਖਾਣਾ ਪੀਣਾ ਬਦਲ ਲਿਆ ਬੋਲੀ ਬਾਲੀ ਵੀ ਬਦਲ ਲਈ ਕਈ ਤਾਂ ਸੜਕ ਪਰ ਤੁਰਦੇ ਹੀ ਹੋਰੇ ਤਰ੍ਹਾਂ ਅੱਜ ਕਿਹਾ ਕੋ ਸਤਨਾਮ ਇੰਗਲੈਂਡ ਹੈ ਵੇ ਚਾਲ ਵੀ ਬਦਲ ਲਈ ਉਹ ਤੁਸੀਂ ਤਾਂ ਬਦਲਣੀ ਹੈ ਸਾੜਾ ਲੈਣਾ ਵੀ ਇੱਥੇ ਚਾਰ ਦਿਨ ਆ ਕੇ ਪੈਂਟਾਂ ਪਾਉਣ ਲੱਗ ਜਾਂਦਾ ਗੁਰਸਿੱਖ ਪਿਆਰੇ ਅਸੀਂ ਆਪਣੀ ਚਾਲ ਬਦਲਨੇ ਆਪੀ ਬੋਲੀ ਬਦਲ ਲੈਂਦੇ ਹਾਂ ਪਰ ਵਾਹਿਗੁਰੂ ਦਾ ਜਿਹੜਾ ਸੱਚ ਹੈ ਕਦੇ ਨਹੀਂ ਬਦਲ ਹੋਊਗਾ ਇਹ ਅਬਦਲ ਹੈ ਅਸੀਮ ਹੈ ਕਦੇ ਤੁਸੀਂ ਸੁਣੇ ਯੂਕੇ ਟਰੁੱਥ ਅਮਰੀਕਨ ਟਰੁੱਥ ਜੈਪਨੀਜ਼ ਟਰੁੱਥ ਕਦੇ ਸੁਣਿਆ ਵੀ ਜਪਾਨ ਦਾ ਸੱਚ ਹੈ ਇਹ ਇੰਡੀਅਨ ਟਰੁੱਥ ਹੈ ਨਹੀਂ ਨਹੀਂ ਵਰਲਡ ਵਿਚ ਘੁੰਮ ਲਓ ਸੱਚ ਇੱਕ ਬਸ ਨਾ ਉਹ ਜਪਾਨ ਦਾ ਨਾ ਇੰਡੀਆ ਦਾ ਨਾ ਅਮਰੀਕਾ ਦਾ ਨਾ ਕਨੇਡਾ ਦਾ ਅਮਰੀਕਾ ਕਹੇ ਨਹੀਂ ਸਕਦੀ ਮੇਰਾ ਸੱਚ ਕਨੇਡਾ ਕਹਿ ਨਹੀਂ ਸਕਦਾ ਮੇਰਾ ਸੱਚ ਇੰਡੀਅਨ ਕਹੇ ਨਹੀਂ ਸਕਦਾ ਮੇਰਾ ਸੱਚ ਹੈ ਹੋਰ ਚੀਜ਼ਾਂ ਨਾਲ ਮੇਲ ਲੱਗ ਜੂਗੀ ਸੱਚ ਨਾਲ ਕਦੇ ਮੇਰਾ ਸੱਚ ਕਿਹਾ ਤੁਸੀਂ ਨਹੀਂ ਨਹੀਂ ਇੱਕੋ ਹੈ ਸਭ ਦਾ ਬਸ ਜੋ ਇੰਡੀਆ ਵਿਚ ਸੱਚ ਹੈ ਯੂਕੇ ਵਿਚ ਵੀ ਉਹੀ ਸੱਚ ਹੈ ਜੋ ਇੰਗਲੈਂਡ ਵਿਚ ਸੱਚ ਹੈ ਉਹ ਇੱਕ ਸਾਰ ਹੈ ਤਾਂ ਹੀ ਸਦਾ ਰਹਿਣਾ ਜਿਹੜੀ ਚੀਜ਼ ਘਟਦੀ ਵੱਧਦੀ ਹੋਵੇ ਉਹ ਦਿਨਾਂ ਦੀ ਉਹ ਪ੍ਰਾਹੁਣੀ ਹੁੰਦੀ ਹੈ
1: ਲਹਿ ਪਰਮ ਗਤ ਜੀ
0: ਉਹ ਜੇ ਸੱਚ ਗੁਰਬਾਣੀ ਗੁਰਮੰਤਰ ਗੁਰੂ ਸ਼ਬਦਾਂ ਨਾਲ ਤੂੰ ਜੁੜ ਲੇਗਾ ਹਿਰਦੇ ਵੀ ਧਾਰ ਕੇ ਉਹਦਾ ਖਜ਼ਾਨਾ ਪ੍ਰਾਪਤ ਕਰ ਲਵੇਗਾ ਤਾਂ ਪਰਮ ਗਤ ਤਾਂ ਫਿਰ ਸ਼ਬਦ ਸਵਜ ਸਲੋਕ ਸਪਰਸ਼ ਇਹ ਚਾਰ ਮੁਕਤੀਆਂ ਨੀ ਫਿਰ ਕੇਵਲ ਮੁਕਤੀ ਜਿਉਂ ਜਲ ਮੈਂ ਜਲ ਆਏ ਖਟਾਨਾ ਵਾਹਿਗੁਰੂ ਦੇ ਨਾਲ ਹੀ ਤੂੰ ਮਿਲਾਪ ਕਰ ਲਵੇਂਗਾ।
1: ਕਾਮ ਕ੍ਰੋਧ ਲੋਭ ਮੋਹ
0: ਛੱਡਦੇ ਭਾਈ ਕਿਹੜੇ ਕਾਮ, ਐਵੀਂ ਰਸ ਚਮੜੀ ਦਾ ਕਾਮਨਾਵਾਂ ਵਿਚ ਫਸੇ ਰਹਿਣਾ 24 ਘੰਟੇ। ਕ੍ਰੋਧ ਮਾੜੀ ਜੀ ਗੱਲ ਆਪ ਤੋਂ ਉਲਟ ਵੇਖੀ, ਜਦੇ ਕ੍ਰੋਧ ਕਿਹਨੂੰ ਆਉਂਦਾ? ਜਿਹਦੇ ਮਨ ਵਿਚ ਇਹ ਵਾਸਾ ਹੋਵੇ ਮੈਂ ਠੀਕ ਹਾਂ, ਜਿਹੜਾ ਦੂਜੀ ਗੱਲ ਕਹਿੰਦਾ ਉਹ ਗਲਤ ਹੈ, ਮੈਂ ਪੂਰਾ ਉਹ ਦੂਰ ਹੈ। ਜੇ ਕਿਤੇ ਆਪਣੇ ਆਪ ਨੂੰ ਛੋਟਾ ਸਮਝ ਲਈਏ ਨਾ ਤਾਂ ਕ੍ਰੋਧ ਆਉਣਾ ਹੀ ਨਹੀਂ। ਗੁਰਮੁਖ ਪਿਆਰੇ ਨੋਟ ਕਰਕੇ ਵੇਖ ਲਿਓ, ਇਹ ਆਉਣਾ ਹੀ ਨਹੀਂ ਤੁਹਾਨੂੰ। ਜਦ ਕੋਈ ਗੱਲ ਕਹਿੰਦਾ ਕ੍ਰੋਧ ਤਾਂ ਆਉਂਦਾ ਵੀ ਮੈਂ ਠੀਕ ਹੈ, ਗਲਤ ਕਹਿੰਦਾ। ਤੂੰ ਵੱਡਾ ਹੋ ਗਿਆ ਛੋਟਾ ਹੋ ਗਿਆ, ਮੈਂ ਅਕਲ ਵਾਲਿਆਂ ਨੂੰ ਤਾਂ ਆਉਂਦਾ ਹੀ ਕੁਝ ਨਹੀਂ, ਇਹ ਗਲਤੀ ਕਰ ਰਿਹਾ। ਕ੍ਰੋਧ ਤਾਂ ਆਉਂਦਾ ਜੇ ਆਪਣੇ ਆਪ ਨੂੰ ਅਣਜਾਣ ਸਮਝ ਲਈਏ, ਛੋਟੇ ਸਮਝ ਲਈਏ। ਤਾਂ ਹੀ ਗੁਰੂ ਨਾਨਕ ਨੂੰ ਕ੍ਰੋਧ ਕਿਉਂ ਨਹੀਂ ਆਇਆ? ਉਹਨੇ ਕਦੇ ਆਪਣੇ ਆਪ ਨੂੰ ਵੱਡਾ ਕਿਹਾ ਹੀ ਨਹੀਂ, ਕਹਿੰਦਾ ਮੈਂ ਤਾਂ ਦਾਸ ਹੈ, ਮੈਂ ਤਾਂ ਅਨਪੜ੍ਹ ਹੈ, ਮੈਂ ਤਾਂ ਅਣਜਾਣ ਹੈ। ਦੇਖੋ ਕ੍ਰੋਧ ਕਿੱਥੇ ਆਉਂਦਾ? ਗੁਰਸਿੱਖ ਪਿਆਰੇ ਉਹ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਉ ਛਾੜ ਧੋ। ਕੈਸੀ ਸਿੱਖਿਆ ਗੁਰਬਾਣੀ ਦੀ ਜੇ ਧਾਰਨ ਕਰ ਲਈਏ, ਹਰ ਇੱਕ ਦੇ ਨਾਲ ਧਰੋ ਕਮਾਉਣਾ ਛੱਡ ਦੇ, ਧੋਖੇ ਦੇਣੇ ਛੱਡ ਦੇ। ਕਿਉਂ ਐਵੇਂ ਫਸਿਆ ਹੋਏ ਤੇ ਗੁਰਸਿੱਖ ਪਿਆਰੇ ਉਹ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪ੍ਰਿਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈਲੀ। ਕਿਉਂ ਧਰੋਹ ਕਰਦੇ, ਕਿਉਂ ਫਰੇਬ ਕਰਦੇ, ਕਿਉਂ ਝੂਠ ਬੋਲਦੇ ਹਰੇਕ ਦੇ ਨਾਲ, ਕਿਉਂ ਹਰੇਕ ਨੂੰ ਠੱਗਣਾ ਚਾਹੁੰਦੇ? ਛੱਡ ਦੇ ਇਹ ਧਰੋਹ ਕਰਨਾ। ਕਾਮ ਕ੍ਰੋਧ ਲੋਹ ਮੋਹ ਜਣ ਜਣ ਸਿਉ ਛਾੜ ਧੋ। ਹਉਮੈ ਕਾ ਫੰਦ ਕਾਟ ਸਤ ਸੰਗ ਰਤ ਜੀਓ। ਇਹ ਜਿਹੜਾ ਹੋਮੇ ਦਾ ਜਾਲ ਪਸਾਰਿਆ ਹੋਇਆ, ਹੋਮੇ ਨੇ ਜਾਲ ਵਿਚ ਫਸ ਜਾਂਦਾ ਪੰਛੀ, ਇਹ ਹੋਮੇ ਦੇ ਜਾਲ ਵਿਚ ਸਾਡਾ ਜੀਵ ਰੂਪੀ ਪੰਛੀ ਫਸਿਆ ਹੋਇਆ। ਇਹ ਪੰਛੀ ਫਸਿਆ ਹੋਇਆ ਕਹਿੰਦਾ ਮੇਰਾ ਘਰ, ਮੇਰੀ ਪ੍ਰੋਪਰਟੀ, ਮੇਰਾ ਸਰੀਰ, ਮੇਰੇ ਖੱਤ, ਮੇਰੀ ਕਾਰ, ਇਹ ਜਾਲ ਪਾਇਆ ਹੋਇਆ ਭਾਈ, ਫਸ ਗਿਆ ਪੰਛੀ ਰੂਪ ਜੀਵ। ਤੇ ਇਹਨੂੰ ਕਿਵੇਂ ਕੱਟਣਾ ਤੁਸੀਂ? ਸਾਧ ਸੰਗ ਰਤ ਜੀਓ। ਇੱਕੋ ਇੱਕ ਤਰੀਕਾ ਹੋਮੇ ਨੂੰ ਕੱਟਣ ਦਾ, ਹੋਮੇ ਦਾ ਜਾਹਲ, ਉਹ ਹੈ ਸਾਧ ਸੰਗਤ ਦਾ ਪ੍ਰੇਮੀ ਬਣ ਜਾ। ਰਤ ਨਾਮ ਹੈ ਪ੍ਰੇਮੀ ਦਾ, ਸਾਧ ਸੰਗਤ ਦੇ ਨਾਮ ਦੇ ਰੰਗ ਵਿਚ ਰੰਗਿਆ ਜਾ। ਇੱਕ ਤੁਕ ਲਿਖੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੋਮੇ ਖਾਤਰ, ਤੇ ਹੋਮੇ ਨੂੰ ਤੁਸੀਂ ਜਾਣਦੇ ਤਾਂ ਹੈ ਕਿਹੋ ਜਿਹਾ? ਜਿਹੜੀ ਚੀਜ਼ ਆਪਣੇ ਕੋਲ ਹੋਵੇ ਫਿਰ ਜਾਣੀ ਦੀ ਉਹ ਹੈ ਰਜ ਕੇ ਰੱਖੋ ਸਤਨਾਮ। ਇਹਨੂੰ ਜਾਣ ਲਓ, ਸਮਝ ਲਓ ਇਹਨੂੰ ਹੋਮੇ ਨੂੰ। ਹੋਮੇ ਐਸੀ ਬੁਰੀ ਬਿਮਾਰੀ ਹੈ, ਆਪਾਂ ਤਾਂ ਪਿੱਛੇ ਹੀ ਰਹਿ ਗਏ, ਰਿਸ਼ੀ ਮੁਨੀ ਪਿੱਛੇ ਰਹਿ ਗਏ। ਇਹਨੂੰ ਤਾਂ ਮੇਰੇ ਗੁਰੂ ਅਰਜਨ ਪਾਤਸ਼ਾਹ ਸੁਖਮਨੀ ਵਿਚ ਲੈ ਗਏ, ਹਉ ਮੈਲਾ ਮਲ ਕਬਹੂ ਨਾ ਧੋਵੇ। ਇਹ ਤਾਂ ਇੰਨਾ ਮੈਲ ਹੈ, ਇਹਦੀ ਮੈਲ ਧੋਈ ਨਹੀਂ ਜਾਂਦੀ। ਦੇਖੋ ਕੈਸਾ ਬਚਨ ਕਰਦਾ ਭਾਈ। ਨੌਵੇਂ ਪਾਤਸ਼ਾਹ ਦਾ ਬਚਨ ਨਿਤ ਸੁਣਦੇ ਤੁਸੀਂ ਭੋਗ ਪੈਂਦੇ ਹੋ। ਨੌਵੇਂ ਪਾਤਸ਼ਾਹ ਨੇ ਵੀ ਐਲਾਨ ਕਰ ਦਿੱਤਾ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਆਪਾਂ ਤਾਂ ਹੁੰਦੇ ਹੀ ਕੀ ਹੈ ਜਿਹੜੇ ਇਹਨੂੰ ਹਟਾ ਦਈਏ? ਹਰ ਸਕਦਾ ਇੱਕੋ ਇੱਕ ਤਰੀਕਾ, ਉਹ ਇਲਾਜ ਦੱਸਦਾ ਮੇਰੇ ਸਤਿਗੁਰਾਂ ਨੇ ਕਿ ਚਾਰੇ ਯੁੱਗ ਮੈਂ ਸੋਧਿਆ। ਦੇਖੋ ਮੈਂ ਜੋਧਾ ਹੈ, ਗੁਰੂ ਮਹਾਰਾਜ ਕਹਿੰਦੇ ਮੈਂ ਚਾਰੇ ਯੁੱਗਾਂ ਵਿਚ ਇਸ ਮੈਂ ਨੂੰ ਸੋਧਿਆ, ਜਾਣਨ ਦੀ ਕੋਸ਼ਿਸ਼ ਕੀਤੀ, ਡੀਪਲੀ ਸਰਚ ਕੀਤੀ ਇਹਦੀ। ਮੈਂ ਕਿਸੇ ਚੀਜ਼ ਨੂੰ ਸੋਧ ਕੇ ਦੇਖਣਾ, ਗੰਭੀਰਤਾ ਦੇ ਨਾਲ ਡੂੰਘਾਈ ਤੱਕ ਜਾ ਕੇ ਦੇਖਣਾ, ਇਹਦੀ ਪਰਖ ਕੀਤੀ ਅਸੀਂ ਚਾਰੇ ਯੁੱਗਾਂ ਵਿਚ। ਤੇ ਫਿਰ ਕੀ ਨਿਕਲਿਆ ਨਤੀਜਾ? ਦੇਖੋ ਕੈਸਾ ਬਚਨ ਹੈ। ਫਿਰ ਮਹਾਰਾਜ ਗਰੰਟੀ ਦੇ ਗਏ, ਇਸ ਮੈਂ ਨੂੰ ਅਸੀਂ ਚਾਰੇ ਯੁੱਗਾਂ ਵਿਚ ਨਿਰੀਕਸ਼ਣ ਕਰਕੇ ਦੇਖ ਲਿਆ, ਸੋਧ ਕੇ ਦੇਖ ਲਿਆ। ਬਿਨ ਸੰਗਤ ਅਹੰਕਾਰ ਨਾ ਭੱਗੈ, ਬਸ ਮੋਹ ਲਾਤੀ। ਇਹ ਸੰਸਾਰ ਦੇ ਲੋਕੋ, ਚਾਰੇ ਯੁੱਗਾਂ ਵਿਚ ਬੜੇ ਬੜੇ ਜਪ ਤਪ ਕਰਮ ਜਗ ਕੀਤੇ ਲੋਕਾਂ ਨੇ, ਪੁੱਠੇ ਲੜਕੇ ਧੂਣੇ ਤਾਪੇ 88,000 ਵਰਸ ਤਪ ਕੀਤਾ, ਬ੍ਰਹਮਾ ਜੀ ਨੇ 10,00,000 ਵਰਸ ਤਪ ਕੀਤਾ, ਉਹ ਵੀ ਤੁਕ ਗਹਾਂ, ਪਰ ਹੋਮੇ ਨਹੀਂ ਟੁੱਟੇ, ਹੋਮੇ ਨਹੀਂ ਗਿਆ। ਚਾਰੇ ਯੁੱਗਾਂ ਦਾ ਆਪਾਂ ਨੂੰ ਨਿਰਣਾ ਦੇ ਤਾ, ਸਾਧ ਸੰਗਤ ਤੋਂ ਬਿਨਾਂ ਇਸ ਰੋਗ ਨੇ ਨਹੀਂ ਹਟਣਾ। ਅੱਜ ਕਹੇ ਆਖੋ ਸਤਨਾਮ, ਇੱਥੇ ਹਟਦਾ। ਹੁਣ ਤੁਸੀਂ ਆਏ ਬੈਠੇ ਹੋ ਗੁਰਦੁਆਰਾ ਨਾਨਕ ਪ੍ਰਕਾਸ਼ ਗੁਰੂ ਦੇ ਚਰਨਾਂ ਵਿਚ। ਇਹ ਜਿਹੜਾ ਮੈਂ ਤੁਹਾਡਾ, ਸੱਚ ਬੋਲਿਓ, ਇਹਨੂੰ ਤੁਸੀਂ ਘਰ ਛੱਡ ਕੇ ਆਏ ਹੋ ਕਿ ਨਾਲੇ ਲਿਆਏ ਇੱਥੇ? ਜਾਂ ਤੁਸੀਂ ਇੱਧਰ ਨੂੰ ਤੁਰੇ ਹੋ? ਘਰ ਤਾਂ ਨਹੀਂ ਕਿਹਾ ਵੀ ਤੂੰ ਇੱਥੇ ਰਹੋ, ਮੈਂ ਗੁਰਦੁਆਰੇ ਚੱਲੇ। ਕੰਮ ਨੂੰ ਤੁਸੀਂ ਘਰ ਤਾਂ ਨਹੀਂ ਛੱਡ ਕੇ ਆਏ, ਨਾਲ ਆਇਆ ਤੁਹਾਡੇ ਇੱਥੇ? ਕ੍ਰੋਧ ਵੀ ਨਾਲੇ ਆਏ, ਪੰਜੇ ਨਾਲੇ ਹੀ ਨਾ ਆਪਣੇ। ਇੱਥੇ ਹੁਣ ਪੰਜਾਂ ਚੋਂ ਕੋਈ ਬੋਲ ਕੇ ਦਿਖਾਵੇ ਕਹੇ ਆਖੋ ਸਤਨਾਮ ਦੇਖੋ ਨਟ ਗਏ ਨਾ ਆਹ ਦੁੱਖ ਨਾ ਮਨਾਇਓ ਜਦ ਇੱਥੇ ਗਿਆਨੀ ਅਮਰੀਕ ਸਿੰਘ ਜੀ ਨੇ ਆਨੰਦ ਸਾਹਿਬ ਪੜ੍ਹਨ ਲੱਗ ਜਾਣੇ ਨਾ ਇਹਨਾਂ ਨੇ ਇਕੱਠੇ ਹੋਣ ਲੱਗ ਜਾਣੇ ਇੱਥੇ ਬੈਠਿਆਂ ਨੇ ਪਹਿਲੀ ਗੱਲ ਇਹ ਸੋਚਣੀ ਅੱਜ ਸਬਜ਼ੀ ਪਤਾ ਨੀ ਕਾਹਦੀ ਹੋ ਗਈ ਅੱਜ ਕਹੇ ਆਖੋ ਸਤਨਾਮ ਗਈ ਸੂਰਜ ਪ੍ਰਕਾਸ਼ ਦੀ ਕਥਾ ਗਈ ਪੱਟਾਂ ਦੀ ਸਵਈਆਂ ਦੀ ਕਥਾ ਵਿੱਚੇ ਜਦੋਂ ਇਹਨੇ ਇੱਕ ਗੇੜਾ ਪਾ ਲੈਣਾ ਮੇਰੀ ਕੋਈ ਜੁੱਤੀ ਨਾ ਚੱਕ ਲੈ ਗਿਆ ਹੋਵੇ ਬਸ ਦੇਖੋ ਕਿੱਧਰੋਂ ਇਕੱਠੇ ਹੋ ਜਾਂਦੇ ਇਹ ਸਾਧ ਸੰਗ ਰਤ ਜੀਓ ਜੇ ਇਹਨਾਂ ਪੰਜਾਂ ਤੋਂ ਛੁਟਕਾਰਾ ਕਰਨੇ ਪ੍ਰੀਤ ਕਰੋ ਸਤਸੰਗਤ ਦੇ ਨਾਲ ਸਤਸੰਗਤ ਦੇ ਰੰਗ ਵਿੱਚ ਰੰਗੇ ਜਾਓ ਮੋਹ ਲਾ ਦਿੱਤੀ ਬਿਨ ਸੰਗਤ ਅਹੰਕਾਰ ਨਾ ਭੱਗੇ ਇਹਨੇ ਨੀ ਟੁੱਟਣਾ ਸੰਗਤ ਵਿੱਚ ਆਏ ਤੋਂ ਬਿਨਾਂ ਤਾਂ ਹੀ ਦੋ ਵਕਤ ਬਾਣੀ ਤਾਂ ਤੁਸੀਂ ਘਰ ਵੀ ਪੜ੍ਹ ਸਕਦੇ ਹੋ ਕੀਰਤਨ ਤੁਸੀਂ ਘਰ ਵੀ ਸੁਣੋ ਬੜੇ ਬੜੇ ਟੀਵੀ ਫੜੇ ਥੋੜੇ ਟੇਪਾਂ ਬੜੀਆਂ ਹਨ ਤੇ ਹੁਣ ਤਾਂ ਸਾਰੀ ਵਰਲਡ ਦਾ ਕੀਰਤਨ ਕਿੱਥੇ ਮਰਜ਼ੀ ਸੁਣ ਲਓ ਉਹ ਘਰ ਵੀ ਸੁਣ ਸਕਦੇ ਹੋ ਪਰ ਸੰਗਤ ਵਿੱਚ ਆਉਣ ਨੂੰ ਕਿਉਂ ਕਿਹਾ ਇਹ ਰੋਗ ਜਿਹੜਾ ਸਭ ਤੋਂ ਵੱਡਾ ਇਹ ਸਤ ਸੰਗਤ ਬਿਨਾਂ ਨਹੀਂ ਟੁੱਟਣਾ
1: ਦੇਹ ਗਹਿ ਤ੍ਰਿਸ਼ਨੇ ਚਿੱਤ ਵਿਲਾਸ
0: ਜਗਤ ਦੇਹ ਗਹਿ ਤ੍ਰਿਸ਼ਨੇ ਚਿੱਤ ਵਿਲਾਸ ਜਗਤ ਇਹ ਦੇਹ ਨਾਮ ਸਰੀਰ ਦਾ ਗੇਹ ਨਾਮ ਹੈ ਭਾਈ ਘਰਾਂ ਦਾ ਤੁਹਾਡਿਆਂ ਦਾ ਔਸਜ ਨੇ ਜਿਹੜੇ ਉਹਨੂੰ ਗੇਹ ਕਹਿੰਦੇ ਆ ਸੰਸਕ੍ਰਿਤ ਵਿੱਚ ਦੇਹ ਗਹਿ ਤ੍ਰਿਸ਼ਨੇ ਪੁੱਤਰ ਕਲੇਤਰ ਇਸਤਰੀ ਦਾ ਪਿਆਰ ਸਰੀਰ ਦਾ ਪਿਆਰ ਘਰਾਂ ਦਾ ਪਿਆਰ ਦੇ ਗਏ ਤ੍ਰਿਆ ਸਨੇਹ ਇਹ ਜਿਹੜੇ ਸਾਡੇ ਸਨੇਹ ਮਨ ਵਿੱਚ ਲਏ ਪਏ ਨੇ ਨਾ ਇਹ ਮੇਰੇ ਮਿੱਤਰ ਨੇ ਧੀਆਂ ਪੁੱਤਰ ਨੇ ਮੇਰੀ ਕੋਠੀ ਹੈ ਮੇਰਾ ਕਾਰ ਹੈ ਇਹ ਮੇਰਾ ਸਰੀਰ ਹੈ ਇਹ ਚਿੱਤ ਵਿਲਾਸ ਦੇਖੋ ਕੈਸਾ ਬਚਨ ਹੈ ਇਹ ਤੇਰੇ ਚਿੱਤ ਦੇ ਫੁਰ ਨਹੀਂ ਹੈ ਇਹ ਸੱਚ ਨਹੀਂ ਹੈ ਇਹ ਤੂੰ ਬੈਠਾ ਬੈਠਾ ਫੁਰ ਨਹੀਂ ਧਾਰਦਾ ਅਸੀਂ ਬੜੇ ਸੰਕਲਪ ਕਰਦੇ ਹਾਂ ਬੈਠੇ ਬੈਠੇ ਪਤਾ ਨੀ ਕਿੰਨਾ ਕੁਝ ਬਣਾ ਲੈਂਦੇ ਹਾਂ ਕਿੰਨਾ ਕੁਝ ਢਾ ਲੈਂਦੇ ਫੁਰਨੇ ਕਦੇ ਸੱਚ ਨਹੀਂ ਹੁੰਦੇ ਸੰਕਲਪ ਕਦੇ ਸੱਚ ਨਹੀਂ ਹੁੰਦੇ ਇਹ ਜਿਹੜਾ ਤੂੰ ਜਗਤ ਨੂੰ ਦੇਹ ਨੂੰ ਗੇ ਕਰੀਏ ਸਰੀਰ ਨੂੰ ਇਸਤਰੀ ਨੂੰ ਪੁੱਤਰ ਧੀਆਂ ਨੂੰ ਧਨ ਦੌਲਤ ਨੂੰ ਆਪਣਾ ਬਣਾਈ ਫਿਰਦੇ ਨਾ ਇੰਨੀ ਪ੍ਰੋਪਰਟੀ ਇਕੱਠੀ ਕਰ ਲਈ ਇੰਨਾ ਮੇਰਾ ਮਾਣ ਹੋ ਗਿਆ ਸਾਡੇ ਬਾਬਿਆਂ ਦੇ ਵੀ ਬੜੇ ਫੁਰਨੇ ਨੇ ਇੰਨੀ ਅਕਾਰਾਂ ਇੰਨੇ ਚੇਲੇ ਹੋ ਗਏ ਇੰਨਿਆਂ ਨੂੰ ਮੰਤਰ ਦੇ ਦਿੱਤਾ ਇੰਨੀਆਂ ਕੋਠੀਆਂ ਖਰੀਦ ਲਈਆਂ ਇਹ ਤੇਰੇ ਮਨ ਵਿਲਾਸ ਹੈ ਥੋੜਾ ਚਿਰ ਮਨ ਨੂੰ ਖੁਸ਼ੀ ਕਰਨ ਦੀਆਂ ਗੱਲਾਂ ਨੇ ਇਹ ਝੂਠ ਹੈ ਇਹ ਸੱਚ ਨਹੀਂ ਹੈ ਮਨ ਵਿਲਾਸ ਹੈ ਇਹ ਜਿਹੜੇ ਤੂੰ ਬੈਠਾ ਬੈਠੇ ਹੀ ਚਿਚਮੀ ਜਾਂਦੇ ਬੈਠਾ ਬੈਠੇ ਹੀ ਸੰਕਲਪ ਕਰੀ ਜਾਂਦੇ ਬੜੇ ਬੜੇ ਅਡੰਬਰ ਰਚਦੇ ਬੈਠਾ ਬੈਠਾ ਹੀ ਮਨ ਦੇ ਨਾਲ ਇਹ ਮਨ ਦਾ ਹੀ ਵਿਲਾਸ ਹੈ ਮਨ ਦੀ ਇਹ ਬੇਆਸ ਕੋਈ ਅਰਥ ਨਹੀਂ ਅਥਰ ਸਤ ਅਸੰਤ ਚਿੱਤ ਬਣੀ ਹੈ ਸਾਡੀ ਅਸਤ ਦੁੱਖ ਨਾ ਮਨਾਇਓ ਮੇਰੇ ਨਾਲ ਵੀ ਹੁੰਦਾ ਜਦੋਂ ਪੈਣ ਲੱਗਦੇ ਕਿੰਨੇ ਫੁਰਨੇ ਆਉਂਦੇ ਬੱਸ ਵਿੱਚ ਬੈਠੇ ਹੋ ਕਿੰਨੇ ਫੁਰਨੇ ਆਉਣਗੇ
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुर नर देव देवा तूर बाछे सब सुर नर देव।

रब मेरा जानी जान, रब मेरा जानी जान।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੋਟਗੜ੍ਹ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ, ਰਤਨ ਹੈ ਹਰ ਹਰ ਹੀਰਾ ਰਤਨ ਹੈ, ਮੇਰਾ ਮਨ ਤਨ ਵਿਦਾ। ਤੁਰਭਾਗ ਵੱਡੇ ਹਰ ਪਾਇਆ, ਨਾਨਕ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਪਿਆਰੇ ਸਾਥੀ ਅੱਜ ਨਵਾਂ ਸਾਲ ਆਰੰਭ ਹੋਇਆ ਹੈ 2009 ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਹਿਬ ਜੀ ਰਹਿਮਤ ਕਰਨ ਆਉਣ ਵਾਲਾ ਸਾਰਾ ਸਾਲ ਸਤਿਗੁਰ ਦੇ ਮੁਬਾਰਕ ਚਰਨਾਂ ਵਿੱਚ ਇਸੇ ਤਰ੍ਹਾਂ ਜੁੜ ਕੇ ਬਤੀਤ ਹੋਵੇ ਸਤ ਸੰਗਤ ਬੇਨਤੀ ਕਰਦਿਆਂ ਅਰਦਾਸ ਤੋਂ ਪਹਿਲਾਂ ਨਾ ਜਾਣੋ ਜਿੱਥੇ ਇੰਨਾ ਸਮਾਂ ਬਤੀਤ ਕੀਤਾ ਹੈ ਕਿਉਂਕਿ ਸਿੱਖ ਦੀ ਅਰਦਾਸ ਹੈ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਨਾ ਚਿਰ ਸਾਡਾ ਕਾਰਜ ਸੰਪੂਰਨ ਨਹੀਂ ਹੁੰਦਾ ਤੇ ਆਪਾਂ ਧੰਤਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਖੁਸ਼ੀਆਂ ਲੈਣੀਆਂ ਨੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਵਕਤ ਮੰਗੀਏ ਸਾਈ ਪਾਈਏ ਜੇ ਨਾਮ ਚਿਤਲਾਈਏ ਕੁਝ ਗੱਲ ਜੀ ਕੀ ਕੀਤੇ ਸਤਿਗੁਰ ਪਾਸ ਤਾਂ ਸਭ ਸੁਖ ਪਾਈਏ ਮਨ ਦੀ ਜਿਹੜੀ ਵੀ ਭਾਵਨਾ ਹੈ ਅੱਜ ਧੰਤਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਰੀਏ ਅੱਜ ਨਵਾਂ ਸਾਲ ਚੜਿਆ ਹੈ ਤੇ ਸਾਰਿਆਂ ਨੇ ਹਰ ਮਾਈ ਭਾਈ ਨੇ ਇਹੀ ਅਰਦਾਸ ਕਰਨੀ ਹੈ ਨਾਨਕ ਜੀ ਪ੍ਰੋ ਬੇਨਤੀ ਆਪਣੀ ਭਗਤੀ ਨਾਲ ਕਿਉਂਕਿ ਸਾਰੇ ਹੀ ਸੁੱਖ ਵਾਹਿਗੁਰੂ ਦੇ ਚਰਨਾਂ ਵਿੱਚ ਹਨ ਹੋਰ ਸੁੱਖ ਮੰਗਣ ਦੀ ਬਜਾਏ ਨਾਮ ਦਾ ਸੁੱਖ ਮੰਗੀਏ ਸਾਰੇ ਸੁੱਖ ਆਪੇ ਆ ਜਾਣਗੇ।

ਸਤਿਗੁਰੂ ਆਪ ਆਪਣੇ ਮੁਖਾਰ ਗੁਰ ਤੋਂ ਉਚਾਰਨ ਕਰ ਰਹੇ ਹਨ। ਸਿੱਖ ਸਤਿਗੁਰੂ ਨੂੰ ਤੇ ਬਣਾਵੇ ਤਾਂ ਸਹੀ, ਗੁਰੂ ਦਾ ਪੁੱਤਰ ਬਣੇ ਤਾਂ ਸਹੀ, ਸਾਡੇ ਘਰ ਵਿੱਚ ਲਾਇਕ ਪੁੱਤਰ ਹੋਵੇ ਅਸੀਂ ਜਾਨ ਮਾਰਦੇ ਹਾਂ, ਅਸੀਂ ਹਰ ਸਹੂਲਤ ਦਿੰਦੇ ਹਾਂ, ਜੋ ਵੀ ਪਦਾਰਥ ਉਸਨੂੰ ਚਾਹੀਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਚੱਖਣ ਝੇਲ ਕੇ ਵੀ ਉਹਦੇ ਵਾਸਤੇ ਵਧੀਆ ਆਈਟਮ ਦਿੰਦੇ ਹਾਂ। ਸਤਿਗੁਰੂ ਤਾਂ ਐਸਾ ਦਿਆਲੂ ਹੈ, ਅਸੀਂ ਹੋ ਸਕਦਾ ਹੈ ਆਪਣੇ ਬੱਚੇ ਦੀ ਮੁਰਾਦ ਪੂਰੀ ਨਾ ਕਰੀਏ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰੂ, ਜਗਤ ਗੁਰੂ, ਸਾਰਿਆਂ ਦਾ ਮਾਂ ਵੀ, ਪਿਓ ਵੀ, ਭੈਣ ਵੀ, ਭਰਾ ਵੀ, ਮਿੱਤਰ ਵੀ, ਜਿਸ ਰੂਪ ਵਿੱਚ ਯਾਦ ਕਰ ਲਈਏ ਮਾਲਕ ਹਾਜ਼ਰ ਹੈ। ਸੰਸਾਰ ਪਿਓ ਹੋ ਸਕਦਾ ਹੈ ਬੱਚੇ ਦੀ ਰੀਝ ਪੂਰੀ ਨਾ ਕਰੇ, ਪਰ ਗੁਰੂ ਨਾਨਕ ਦੇ ਦਰ ਤੇ ਕਿਸੇ ਸਿੱਖ ਪੁੱਤਰ ਦੀ ਇੰਨੀ ਕਿ ਭਾਵਨਾ ਪੂਰੀ ਨਹੀਂ ਹੋਵੇਗੀ। ਸਤਿਗੁਰੂ ਕਹਿੰਦੇ ਹਨ ਕਿ ਜਲ ਬਣ ਕੇ ਅਰਦਾਸ ਕੀਤੀ ਹੋਈ ਹਮੇਸ਼ਾ ਪ੍ਰਵਾਨ ਹੁੰਦੀ ਹੈ, ਕਿਰਤੀ ਕਦੇ ਨਾ ਹੋਵੇ ਜਲ ਕੀ ਹੈ। ਸਾਡੀ ਅਰਦਾਸ ਉਦੋਂ ਪ੍ਰਵਾਨ ਨਹੀਂ ਹੁੰਦੀ ਜਦੋਂ ਮਨ ਕਿਧਰੇ ਤੇ ਮੁੱਖ ਕਿਧਰੇ, ਜਿਨ ਮਨ ਹੋਰ ਮੁੱਖ ਹੋਰ ਤੇ ਕਾਢੇ ਕੱਚੇ। ਸਾਡੀ ਅਰਦਾਸ ਹੀ ਕੱਚੀ ਹੋਵੇਗੀ, ਮਨੋਕਾਮਨਾ ਪੂਰੀ ਕਦੇ ਨਹੀਂ ਹੋ ਸਕਦੀ। ਗੁਰੂ ਤੇ ਵਿਸ਼ਵਾਸ ਹੋਵੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿਓ ਹਨ। ਜਦੋਂ ਸਿੱਖ ਇਹ ਜਜ਼ਬਾ ਲੈ ਕੇ, ਇਹ ਸ਼ਰਧਾ, ਇਹ ਭਾਵਨਾ ਲੈ ਕੇ ਹਰ ਵੇਲੇ ਗੁਰੂ ਦੇ ਮੁਬਾਰਕ ਚਰਨ ਹਿਰਦੇ ਵਿੱਚ ਉਤਾਰ ਕੇ ਰੱਖੇਗਾ, ਤੇ ਸਾਹਿਬ ਜੀ ਜਿਵੇਂ ਪ੍ਰਮਾਣ ਕਰ ਰਹੇ ਹਨ, ਜਿਸ ਦਾ ਪਿਤਾ ਤੂੰ ਹੈ ਮੇਰੇ ਸਵਾਮੀ, ਜਿਸ ਬਾਰਕ ਭੁੱਖ ਕੈਸੀ, ਕੈਸੀ ਭੁੱਖ, ਸਾਰੀਆਂ ਵਸਤੂਆਂ ਉਹਦੇ ਕੋਲ ਹਨ, ਸਾਨੂੰ ਮੰਗਣ ਦੀ ਲੋੜ ਨਹੀਂ, ਕੇਵਲ ਬੱਚੇ ਬਣਨ ਦੀ ਲੋੜ ਹੈ ਉਸ ਮਾਲਕ ਦੇ।

ਬੱਚੇ ਬਣ ਜਾਈਏ, ਬਾਲਕ ਬਣ ਜਾਈਏ ਮਾਲਕ ਦੇ, ਤੇ ਫਿਰ ਪਿਤਾ ਕਿਰਪਾਲ, ਪਿਤਾ ਖੁਸ਼ ਹੋ ਕੇ ਕਿਰਪਾਲਤਾ ਦੇ ਘਰ ਵਿੱਚ ਆ ਕੇ ਇਹ ਹੁਕਮ ਕਰ ਦੇਵੇਗਾ, ਆਗਿਆ ਕਰ ਦੇਵੇਗਾ, ਮੇਰੇ ਪੁੱਤਰ ਨੂੰ, ਮੇਰੇ ਸਿੱਖ ਨੂੰ ਜੋ ਚਾਹੀਦਾ ਹੈ ਇਸ ਨੂੰ ਦੁਨੀਆਂ ਦਾ ਹਰ ਸਮਝੇਗਾ।

0: Sadhguru Jaimukhi, Avarwana Sam, Avarwana Sama, Tantam Sri Guru Granth Sahib Maharaj Ji Nivas Channa Nal Jul Ke Vatit Hove, Pant Vich Chadh Di Tarah Hove, Pant Vich Aapas Vich Prem, Pyar, Ishaq, Tahat Bhavne Ji Daat Sadhguru Bakhsh Sam, Drau Prao Naam Daam, Upar Sikhi Ji Channa Da Pyar, Naam Sunan Ji Daat Bakhsh Sam, Aav Sare Hi Mirti, Anand Sadhguru Bakhsh Sam.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਰ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

أهنس سهج صبحائي درشن پرسیان گروپ جنم مرن دکھ جائے درشن پرسیان گروپ جنم مرن دکھ جائے ਹੋਵੇ ਸਭ ਤਤ ਸਾਮਣ ਲਈ ਨੂਰ ਅਰਸੋਂ ਪੁਰਸੋਂ ਚੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਤਰ ਪੰਜਵਾਂ ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਰੂਪ ਅਨਰੂਪ ਮੁਰ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਨ ਵੀ ਪਾਠ ਬੀਚ ਖੋਏ ਆਨੰਦ ਚਿਤਾ ਹਰ ਖੇ ਪਤੀਨ ਤੈਸੀ ਕਉ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਸੀ ਕੋ ਤੀਨ ਵੇਖਿਓ ਲਾਲਨ ਪਾਠ ਬੀਚ ਖੋਏ ਆਨੰਦ ਚਿਤਾ ਹਰ ਖੇ ਪਤੀਨ ਤੈਸੀ ਕਉ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਸੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸੋਚੈ ਸੋਚ ਨ ਹੋਵੇਂਗੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇਂਗੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਫਰੀ ਜੇ ਬੰਨਾ ਪੁੰਨੀਆਂ ਭਾਰ ਸਾਹਸ ਸਿਆਣਪਾ ਲੱਖ ਹੋ ਹਿੰਤਾ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਹੋ ਮੈਂ ਕਹੇ ਨਾ ਕੋਈ ਗਾਵੈ ਕੋ ਦਾਨ ਹੋਵੇ ਕਿਸੇ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਕੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ
ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਗੋਟੀ ਗੋਟ ਕੋਟ ਦਿਨ ਦਾ ਦੇ ਲੈਂਦੇ ਤੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਸ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਕਸੈ ਵੇ ਪ੍ਰਵਾਸ ਸਾਚਾ ਸਾਹਿਬ ਸਾਚ ਨਾਈ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਪਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਬਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੁਣ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਉਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਾ ਸਕੀਰਤ ਜਗ ਲੇ ਜੇ ਤੈਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਹੈ ਸਦਬੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾਨੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਗਣ ਕੀ ਸੁਧ ਮੰਨੈ ਮੋਹੋਂ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹੇ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਮਾਨ ਪੰਚੇ ਸੁਹੇ ਦਰਦਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਭੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ।

ਤਪ ਸੰਗ ਪਾਉ ਸੰਗ ਪੂਜਾ ਸੰਗ ਤਪਦਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮੋਹ ਬਖਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਭ ਗਮ ਗਮ ਸੰਖ ਲੋਭ ਸੰਖ ਕਹੇ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ ਜਿਨ ਲਿਖੇ ਤੈਸ ਸਿਰ ਨਾਏ ਜ ਫੁਰਮਾਏ ਦਿਵ ਪਾਏ ਜੇਤਾ ਕੀਤਾ ਦਿੱਤਾ ਨਾ ਉਹ ਬਣਨਾਵੇ ਨਾਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹਨ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜਗ ਫੁਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਰਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਥੂ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰੂ ਕਵਣ ਸਿਰੁਤੀ ਮਹਾਂ ਕਵਣ ਜਿਥੋ ਆਕਾਰੂ ਵੇਲ ਨਾ ਪਾਈਆ ਪਿੰਡ ਤੀਜੇ ਵਾਲੇ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਦੇ ਕੁਰਾਨ ਸਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖ ਕਿਵ ਸਾ ਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਗਏ ਨਾਨਕ ਜੇ ਕਹੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਾਂ ਕਹਿਣ ਕਿਤੇ ਬਾਂਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ
सालाही सालाह इति सुरतना।

ਪਾਈਆਂ ਨਦੀਆਂ ਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਲ ਧਨ ਕਿਹੜੀ ਤੁਲ ਨ ਹੋ ਬਨੀਂਗੇ ਤਿਸ ਮਨੋ ਨ ਵਿਸਰੇ ਅੰਤ ਨ ਸਿਵਤੀ ਕਹਿਣ ਨ ਅੰਤੁ ਅੰਤ ਨ ਕਰਨ ਦੇਣ ਨ ਅੰਤੁ ਅੰਤ ਨ ਵੇਖਣ ਸੁਣਨ ਨ ਅੰਤੁ ਅੰਤ ਨ ਜਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰ ਵਾਰ ਅੰਤ ਕਾਰਣੋ ਕਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਬੜ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁਕੁਰ ਪਾਹੀ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁੱਖ ਭੋਗ ਸਦ ਮਾਰ ਏ ਪੇ ਦਾਤ ਤੇਰੀ ਦਾਤਾਰੂ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮੂੰ ਖਾਏ ਆਪੇ ਜਾਣੇ ਆਪੇ ਦੇਹੀ ਆਖੇ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁੱਲ ਆਖੈ ਨਾ ਜਾਏ ਆਖ ਆਖਰੇ ਦਿਵਲਾਏ ਆਖੈ ਮੇਦ ਪਾਠ ਪੁਰਾਣ ਆਖਹਿ ਪੜੇ ਕਰੇ ਬਖਿਆਣ ਆਖਹਿ ਬ੍ਰਹਮੇ ਆਖਹਿ ਅੰਦ ਆਖਹਿ ਗੋਪੀ ਤੈ ਗੋਬਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕਿਤੇ ਕਿਤੇ ਬੁੱਧ ਆਖਹਿ ਦਾਨਵੇ ਆਖਹਿ ਦੀਵ ਆਖਹਿ ਸੁਰ ਨਰ ਮੁੰਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕਿਤੇ ਹੋਰ ਕਰੇ ਦਾਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀਐ ਸਰਗਾਵਾ ਰੰਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦਰ ਨੇ ਕਰ ਸੰਖਾ ਕੀਤੇ ਵਾ ਬਣਹਾਰੀ ਕਿਤੇ ਰਾਗ ਪਰੀ ਸੰ ਕਹੀ ਅਨ ਕਿਤੇ ਗਾ ਬਣਹਾਰੀ ਗਾਵੇ ਤੋ ਨ ਪੌਣ ਪਾਣੀ ਬਸੰਤਰੂ ਗਾਵੇ ਰਾਜਾ ਧਰਮ ਦੁਆਰੀ ਗਾਵੇ ਹੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਹੈ ਇੰਦ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਲੇ ਗਾਵਨ ਰਤਨ ਉਪਾਏ ਤੇਰੇ ਆਠਸੜ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖਾਂਡੂ ਮੰਡਲ ਗੁਰ ਪੰਡਾ ਉਗਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਸਾ ਕਾਲ ਕੁਵਾਰੀ ਕਾਇਆ ਜੁਗਤ ਉਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਣ ਕੜ ਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜੈ ਕੀਰ ਦਿਸ ਦਿਵਰਾ ਸਾਧ ਸੰਯੋਗ ਵਿਯੋਗ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ਼
ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਵੇਖਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸੈ ਆਦੇਸ਼ ਆਦ ਨੀਲਨ ਆਦ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜ੍ਹੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਜਪੈ ਨਹਿ ਜੋਰ ਹੈ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਸਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾਇਹੁ ਧਰਮ ਗਿਆਨ ਖੰਡ ਕਾ ਕਹੁ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਗਾਨ ਮਹੇਸ਼ ਕੇਤੇ ਬਰਮੇ ਘਾਟ ਦਕੜੀਆ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਾਟ ਦਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਿੱਥੈ ਘੜੀਐ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਤ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੈ ਲੋਹ ਕਰੈ ਆਨੰਦ ਸੱਚੈ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਰ ਅਧੀਰਜ ਸੁਨਿਆਰ ਅਹਰਣ ਮਤ ਵਿਦ ਹਥਿਆਰ ਭਉ ਖਲਾ ਅਗਨ ਤਪਤਾਉ ਪਾਂਡਾ ਭਉ ਅੰਮ੍ਰਿਤ ਦਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦਾਈ ਦਾਇਆ ਸਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤਾ ਪ੍ਰਸਾਦ ਚੱਕਰ ਚਿਹ ਨਰ ਬਰਨ ਜਾਓ ਤੇ ਹਰ ਪਾਤ ਨਹਿਨ ਦੇ ਰੂਪ ਰੰਗ ਹਰ ਲੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਲ ਤਨ ਪਉ ਪ੍ਰਕਾਸ਼ ਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਹਾਨ ਗਣ ਜੈ ਤਰੇ ਪਵਨ ਮਹੀਪ ਸੁਰ ਨਾਰਿਆ ਸੁਰ ਅਸਨ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਅੰਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ
उदारी नमास्तंग अपारे नमास्तंग सुरेकाय नमास्तंग अनेकाय नमास्तंग अपूपे नमास्तंग अजूपे नमास्तंग नरकर्मे नमास्तंग नरपरमे नमास्तंग नरदेशे नमास्तंग नरपेशे नमास्तंग नरनामे नमास्तंग नरकामे नमास्तंग नरताते नमास्तंग नरकाते नमास्तंग नरतूते नमास्तंग अपूपे नमास्तंग अलोके नमास्तंग अशोके नमास्तंग नरतापे नमास्तंग अथापे नमास्तंग तरमाने नमास्तंग निदाने नमास्तंग अगाहे नमास्तंग अबाहे नमास्तंग तरवर्गे नमास्तंग असर्गे नमास्तंग परभोगे नमास्तंग सजोगे नमास्तंग अरंगे नमास्तंग अपंगे नमास्तंग अगम्य नमास्तास्तरम्य नमास्तंग जलाश्रे नमास्तंग नराश्रे नमास्तंग अजाते नमास्तंग अपाते नमास्तंग अमजवे नमास्तास्तजबे आदेशंग आदेशे नमास्तंग अभेशे नमास्तंग नरतामे नमास्तंग नरभामे नमो सर्वकाले नमो सर्वदयाले नमो सर्वरूपे नमो सर्वकूपे नमो सर्वखापे नमो सर्वथापे नमो सर्वकाले नमो सर्वपाले नमास्तास्तदेवाय नमास्तंग अपेवाय नमास्तंग अजनमे नमास्तंग सुभानमे नमो सर्वगौणे नमो सर्वपावणे नमो सर्वरंगे नमो सर्वभंगे नमो कालकाले नमास्तास्तदयाले नमास्तंग अभरणे नमास्तंग अमरणे नमास्तंग जरारंग नमास्तंग करतारंग नमो सर्वतंदे नमो वस्त्रबंदे नमास्तंग नरसाके नमास्तंग नरवाके नमास्तंग रहीमे नमास्तंग करीमे नमास्तंग अनंते नमास्तंग महांते नमास्तास्त्रागे नमास्तंग सुहागे नमो सर्वसुखं नमो सर्वभोगं नमो सर्वकर्ता नमो सर्वहर्ता नमो योगयोगे नमो भोगभोगे नमो सर्वदयाले नमो सर्वपाले चाचरी छंद तव प्रसाद रूपं रूपं जुआं पुआं लेगा पेगा नाम कामा देया पया जीता पीता तरमान निधान त्रिवर्गा सर्गया नीला नाद जया जाद जन्म वर्ण पूत पर्ण गंज पांजा चूजा चांजा मी कर भी गंद बंद निर्भूज है असूज है अकाल है अजाल है अल्लाह है जहा है अनंत है महंत है अली का इंद्र श्री का इंद्र लंब है सम है अगम है जम है भूत है सूत है अलोक है शोक है कर्म है परम है अजीत है पीत है पाय गाय मान निदान नीक है प्रे कह भुजंग पर्यावत शम्द नमो सर्व माने समासी निदाने नमो देव देवे अपेखी अपेवे नमो कल काले नमो सर्व पाले नमो सर्वगौणे नमो सर्वपावणे अनंगी अनाथे नरसंगी परमाथे नमो पान पाने नमो मन माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बद बादे अनंगी अनामे समाप्ति स्वरूपे बरभंगी परमाथे समाप्ति बभूते कलंकंग बनाने कलंकी स्वरूपे नमो राजेश्वरंग परम रूपे नमो योग योगेश्वरं परम सिद्धे नमो राजराजेश्वरं परम हृदय नमो शस्त्रपाणे नमो अस्त्रमाणे नमो परम ज्ञाता नमो लोकमाता अपेक्षीय परमीय भोगीय भुगते नमो योग योगेश्वरं परम जुगते नमो नित्य नारायणे क्रूर कर्मे नमो प्रेता प्रेत देवेशु धर्मे नमो रोग हर्ता नमो राग रूपे नमो शाहशाहं नमो भूप भूपे नमो दान दाने नमो मान माने नमो रोग रोगे नमास्तंग शनाने नमो मंत्र मंत्रं नमो जंत्र यंत्रं नमो इष्टे इष्टे नमो तंत्र तंत्रं सदा सच्चिदानंद सर्वं प्रणाशी अनुपे रूपे समतुल्यवासी सदा सिद्धदा बुद्धदा बृहदकर्ता अदु उर्द अर्दंग अगं ओग हर्ता परं परं परमेश्वरं प्रोषपालं सदा सर्वदा सिद्धदाता दयालं अशेदी अपेदी नामं अकामं समस्तो विराजी समस्ता सदामं तेरा जोर जा जरी संग जलया सलया पीता भया प्रभु अजुआ देसा पेसा भुजंग प्रयात शंभ अगाधे अबाधे आनंदी स्वरूपे नमो सर्व माने समाधि निदाने नमास्तुं नरनाथे नमास्तुं परमाते नमास्तुं गंजे नमास्तुं पंजे नमास्तुं काले नमास्तुं पाले नमो सर्व देशे नमो सर्व पेशे नमो राज राजे नमो साज साजे नमो साहाय नमो मह माहे नमो गीत गीते नमो प्रीत प्रीते नमो रोग रोगे नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृष्टं नमो सर्व कृष्टं नमो सर्व रंगे तरभंगे अनंगे नमो जीव जीवं नमो बीज बीजे अखिजे बीजे समासं प्रसिजे गर्भालं स्वरूपे को कर्मं प्रणाशी सदा सर्वदा हरिद सिद्धिं निवासी
ਚਰਪਟ ਛੰਦ ਦਗ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਪ੍ਰਾਣੰ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਪੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂ ਆਲ ਛੰਦ ਦਗ ਪ੍ਰਸਾਦ ਆਦ ਰੂਪਨ ਆਦਮੂਰਤ ਯੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਪੇਵਾਦ ਉਦਾਰ ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜੀ ਅਵਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਯੋਨ ਆਦ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਵਿਹੀਨ ਬੇਖਤ ਤਾਮੂ ਨਹਿ ਜਾਹੀ ਸਰਵ ਮਾਨ ਸਰਵਤਰ ਮਾਨ ਸਦੈਵ ਮਾਨਤ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੇਂਦਰ ਬਨ ਏਕ ਖਿਲ ਖਿਲ ਖਿਲ ਖਿਲਨ ਅੰਤ ਕੋਬਰ ਏਕ ਦੇਵ ਪੇਵ ਨਾ ਜਾਨੀ ਜੇ ਬੇਦਰਕ ਦੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਗਿਹ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਵਿਰੈ ਚਦਰ ਜਾਗ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਬਿਖੈ ਜਗ ਜਾਪੀ ਜੇ ਜਾਪ ਆਦ ਦੀਵ ਨਾਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚੋ ਸਿਆਮ ਪਵਗਣ ਪੰਜਨਹਾਰ ਕਾਲਹੀਨ ਕਲਾ ਸੰਯੋਧ ਕਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਪੂਤਾ ਲਖ ਪੇਸ ਅੰਗ ਰਾਗ ਨ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨ ਔਸਤ ਏਕ ਪੁਰਖ ਵਤੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰੁ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਬਗੰਤਾ ਸਰਬਗੰਤਾ ਸਰਬ ਤੇ ਅਨਪੇਖ ਸਰਬ ਸ਼ਾਸਤ੍ਰ ਨ ਜਾਨੀ ਜੇ ਰੂਪ ਰੰਗ ਅਰ ਦੇਖ ਪਰਮ ਵੇਦ ਪ੍ਰਾਣ ਜਾ ਕਹਿ ਅਨੇਤ ਬਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਤਬ ਪ੍ਰਸਾਦ ਗੁਣਗਣ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਗਨ ਅਨਾਸ਼ ਰਾਜਨ ਬਾਦਸ਼ਾਹ ਅਨੁਸਾਰ ਰਾਜਨ ਰਾਜ ਪਾਨ ਅਨਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਕਨ ਰੰਗ ਕਾਲਨ ਕਾਲ ਅਨਭੂਤ ਅੰਗ ਆਪਾਪ ਅੰਗ ਗਤਮਿਤ ਪਾਰ ਗੁਣਗਣ ਉਧਾਰ ਮੁਨਗਣ ਪ੍ਰਣਾਮ ਨਿਰਭੈ ਨੇ ਕਾਮ ਆਤ ਦੁੱਤ ਪ੍ਰਚੰਡ ਮਿਤਗਤ ਅਖੰਡ ਅਲਿਸ਼ਾ ਕਰਮ ਅਦ੍ਰਿਸ਼ਟਾ ਧਰਮ ਸਰਵਾ ਪ੍ਰਣਾਢਿਆ ਅਣਰਡ ਵਾਢਿਆ ਚਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਕਾਮੇ ਭਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਐਂ ਚਤਰ ਚੱਕਰ ਦਾਨੇ ਐਂ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੀ ਜਨਮੰਗ ਅਜਾਏ ਨਾ ਚਿਤਰੈ ਨਾ ਮਿਤਰੈ ਪਰਿਆ ਪਵਿਤਰੈ ਪ੍ਰਥੀਸਾ ਦੀਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਆ ਸਿਜ ਦੇਸਾ ਕਿਆ ਪਿਜ ਬੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਤੂਤ ਵਰਣੈ ਕਿਵੇ ਭੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾਏ ਕਿ ਅਸ਼ੋਕ ਵਰਣੈ ਕਿ ਸਰਵਾ ਵਰਣੈ ਕਿ ਜਗਤੰਗ ਕਰਦੀਆਂ ਕਿ ਸ਼ਤਰੰਗ ਸਤਰੀਆ ਕਿ ਬ੍ਰਹਮੰਗ ਸਰੂਪੈ ਕਿ ਅਨੁਪਮ ਰੂਪੈ ਕਿ ਆਦਿ ਦੇਵੈ ਕਿ ਆਪ ਪੇਵੈ ਕਿ ਚਿਤਰੰਗ ਬਹੀਨੈ ਕਿ ਕੈ ਦੀਨੈ ਕਿ ਰੋਜੀ ਦਿਆ ਕਰ ਹੀ ਮੇਰੇ ਹਾਕ ਹੈ ਕਿ ਪਾਕ ਵਿਆਵੈ ਕਿ ਗੈ ਬੁਲਗੈਵੈ ਕਿ ਆਪ ਬੁਲ ਗਨਾਹੈ ਕਿ ਸ਼ਾਹ ਅਨਸ਼ਾਹੈ ਕਿ ਕਾਰਨ ਗੁਨੰਦੈ ਕਿ ਰੋਜੀ ਦਹੰਦੈ ਕਿ ਰਾਜ ਕਰੀਮੈ ਕਿ ਕਰਮੰਗ ਕਰੀਮੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸ਼ਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਹ ਕਿ ਸਰਵਤਰ ਬਾਹ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸ਼ਾ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਪੇਸ਼ੈ ਕਿ ਸਰਵਤਰ ਮਨ ਹੈ ਕਿ ਸਰਵਤਰ ਪਾਨੈ

કે સર્વત્ર ધાન્ય કે સર્વત્ર ગૌણ કે સર્વત્ર પૌણ કે સર્વત્ર દેશ કે સર્વત્ર પેશ કે સર્વત્ર રાજ્ય કે સર્વત્ર સાજ કે સર્વત્ર દીન કે સર્વત્ર લીન કે સર્વત્ર જાહ કે સર્વત્ર પાહ કે સર્વત્ર દેશ કે સર્વત્ર પેશ કે સર્વત્ર કાલ કે સર્વત્ર પાલ કે સર્વત્ર હંતા કે સર્વત્ર ગંતા કે સર્વત્ર પેખી કે સર્વત્ર પેખી કે સર્વત્ર કાજ કે સર્વત્ર રાજ કે સર્વત્ર સુખ કે સર્વત્ર ભૂખ કે સર્વત્ર ત્રાણ કે સર્વત્ર પ્રાણ કે સર્વત્ર દેશ કે સર્વત્ર પેશ કે સર્વત્ર માન્ય સદૈવ પ્રધાન કે સર્વત્ર જાપ્યા કે સર્વત્ર થાપ્યા કે સર્વત્ર પાન કે સર્વત્ર માન કે સર્વત્ર ઇન્દ્ર કે સર્વત્ર ચંદ્ર કે સર્વં કલિમય કે પરમં ભીમય કે આકલો લામે કે સાહેબ કલામે કે ઉસનો વજુંગા તમામ રુજુંગા હમેશલ સલામે સલીક તમદામે ગરીબ લસકાસતા ગરીબ લપરાસતા બ્રંદલ મકાને જમીન વલ જમાને તમીન વલ તમામે રુજુ વલ નદાને હરી ફલ જી મર્યા ગજ કે નાને કુલ તરંગા પેદા પાંગા જી જલ નવાજા ગરીબ લખરાજા નિરૌક્ત સ્વરૂપા ત્રમુક્ત ભૂત હૈ પરભોગત પ્રવાહ સુજૌત સુધા હૈ સદૈવ સ્વરૂપ ભેદી અનુપ હૈ સમાસ ઉપરાજ હૈ સદા સર્વસાજ હૈ સમાસ સલામ હૈ સદૈવ લકામ હૈ નિર્વાસ સ્વરૂપ હૈ ગાદ અનુપ હૈ ઉંગા સ્વરૂપ હૈ નાદ સ્વરૂપ હૈ અનંગી અનામે ત્રિપંગી ત્રકામ હૈ ત્રિવર્ગં ત્રવાદે ગંજે અગાધે શુભં સર્વભાગ્ય સર્વાન રાગ્ય ત્રિભોગત સ્વરૂપ હૈ સજા સુદાંગ નરકં પ્રણાશ હૈ પ્રતિકુલ પ્રવાસ હૈ નિરોગત પ્રવાહ સદૈવ સદા વિભૌત સ્વરૂપ પ્રજોત અનુપ હૈ નિરોગત સદા હૈ વિભૌત પ્રવાહ અનોગત સ્વરૂપ પ્રજોત અનુપ હૈ ચાચરી શંબ અપંગ હૈ નાંગ હૈ પેગા લેગ હૈ પરમ કર્મ નાદ જુગાદ હૈ જય હૈ પહ ભૂત હૈ તૂત હૈ ના સબ દાસ દંત બંધ હૈ અભગત હૈ વિરગત નાશ હૈ પ્રકાશ હૈ નચંત સુનંત લેખ દેખ લેખ પેખ ટાહ ગાય સંભ ગમ હૈ નીલા નાદ હૈ નત સુનત જાત જાદ હૈ ચરપટ છંદ તવ પ્રસાદ સર્વં હંતા સર્વં ગંતા સર્વં ખ્યાતા સર્વં જ્ઞાતા સર્વં હર્તા સર્વં કર્તા સર્વં પ્રાણં સર્વં ત્રાણં સર્વં કર્મં સર્વં ધર્મં સર્વં જુગતા સર્વં મુક્તા રસાવલ છંદ તવ પ્રસાદ નમો નર્કનાશે સદૈવ પ્રકાશે નંગં સ્વરૂપે ભંગં ભૂતે પ્રમાથં પ્રમાથે સદા સર્વસાથે અગાધ સ્વરૂપે નિર્વાધ ભૂતે અનંગી અનામે ત્રિભંગી ત્રકામે નિર્ભંગી સ્વરૂપે સર્વંગી અનુપે ના પુત્ર ના પુત્ર ના સત્ર ના મિત્ર ના તાત ના માત ના જાત ના ભાત ઇન્દ્ર સાકં શ્રી ગમિતો મી કાય સદૈવ પ્રવાહ જય જય ભગવતી શામ દવ પ્રસાદ કે જાહર જૂર હૈ કે હાજર હજૂર હૈ મેસલ સલામ હૈ સમાસલ કલામ હૈ કે સાહેબ દિમાગ હૈ કોસલ ચિરાગ હૈ કે કામલ કરીમ હૈ કે રાજ કરીમ હૈ કે રોજ દહેન્દ કે રાજ ગ્રહેન્દ ગરીમલ કમાલ કે ઉસ જમાલ ગરીમલ ખરાજ હૈ ગરીબલ નિવાજ હૈ હરીફુલ ગન હૈ રાસલ પકન હૈ કલાંકંગ પ્રણાસ હૈ સમાતુલ નિવાસ હૈ ગંજલ ગનીમ રજાય ગ્રહીમ હૈ સમાતુલ જુમા હૈ કે સાહેબ ગ્રહ કે નરકંગ પ્રણાસ હૈ બૈતુલ નિવાસ હૈ કે સર્વલોક વન હૈ મેસુલ રવન હૈ તમામ તમીજ હૈ સમાતુલ અજીજ હૈ પરમ પરમીશ હૈ સમાતુલ અધીશ હૈ અધીશલ અધિક હૈ મેસુલ અપેખ હૈ જમીન ઉલ જમા હૈ મી કુલ માં હૈ કરીમ ઉલ કમાલ હૈ કે જરોજ જમાલ હૈ કે અજલંગ પ્રકાશ હૈ કે મિતો સુભાષ હૈ કે અજબ સ્વરૂપ હૈ કે મિતો ભૂત હૈ કે મિતો બસા હૈ કે આત્મ પ્રભા હૈ કે અજલંગ નાંગ હૈ કે મિતો અપાંગ હૈ મધ પાર શાંત તવ પ્રસાદ મુન મન પ્રણામ ગુણ ગણ મુદામ હર ભર ગંજ હર ન પર પાંજ અન ગણ પ્રણામ મુન મન સલામ હર નરે અખાંડુ ભર નરે માંડુ અન પવનાશ મુન મન પ્રકાશ ગુણગણ પ્રણામ જલ ધર્મ ધામ અંશ જંગ આસન અપંગ ઉપમા પાર ગત મિતો ધાર જલ થલ અમાંડ દેશ વિશ પાંડ જલ થલ મહાંત દેશ વિશ બેઅંત અનપવનાશ ત્રિત ધર ત્રાસ આજાન બાહ કૈસદાહ અહંકાર યાદ કથની નાદ ખલખંડ ખ્યાલ ગુરબર કાલ ગર ગર પ્રણામ જ ચરણ નામ અંશ જગાત જ નબાત
ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਡੀਠ ਧਰਮ ਅਤ ਜੀਠ ਕਰਮ ਅਣ ਬਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਗ ਪ੍ਰਸਾਦ ਕਰਣਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵਵਾਰਣ ਹੈ ਤ੍ਰਿਤ ਕੇ ਦਰਣ ਹੈ ਜਗ ਕੇ ਕਰਣ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਵਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਪਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਤਪਾ ਤਪ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਧ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪੁਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਦਾਰ ਹੈ ਪਰਮਾਤਮਾ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਿਆ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਬ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਕਾਲੇ ਅਨੰਗੀ ਕਾਮੇ ਏ ਕਛਰੀ ਸ਼ੰਭ ਅਜੈ ਅਲੈ ਪੈ ਅਭੈ ਪੂਵਜੂ ਅਨਾਸ ਕਾਸ ਅਗੰਜ ਪੰਜ ਲੱਖ ਪੱਖ ਅਕਾਲਿਆਲ ਲੇਖ ਪੇਖੋ ਨਮ ਕਮ ਗਾਟਾ ਨਾਤੇ ਪ੍ਰਮਾਤੇ ਜੋ ਨਿਯਮੁਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰਗ ਵਰਮੰਗ ਗੰਜਿਆ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਅਗੰਜਲ ਨਾਮੇ ਸਮਾਜ ਤੁਲ ਨਿਵਾਸੇ ਨਿਰਗਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀਮਲਕ ਨਿੰਦਾ ਸਮਾਜ ਤੁਲ ਨਿਵਾਸੀ ਅਜੈਬ ਬਭੂਤੇ ਵਿਜੈਬ ਗਨੀਮੇ ਹਰੀਅੰ ਕਰੀਅੰ ਕਰੀ ਮਰਹੀ ਮੈਂ ਜਦਰ ਜਕਰ ਵਰਤੀ ਜਦਰ ਜਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਪੰਗੰ ਬਭੂਤੇ ਚਦਰ ਜਕਰ ਵਰਤੀ ਚਦਰ ਜਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਪੰਗੰ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਉ ਪ੍ਰਸਾਦ ਸਵਈਏ ਏਕੋ ਓਅੰਕਾਰ ਸਤਿਗੁਰੂ ਪ੍ਰਸਾਦ ਤਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਜੋ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਗਰਤੀ ਬਿਨੇ ਏਗਰਤੀ ਕੇ ਮਾਧਿਅਮ ਦੰਗ ਜਰੇ ਅਰ ਸੰਗ ਅਨੂਪੋ ਦੰਗ ਸੁਰੰਗ ਸਵਾਰੀ ਗੋਟ ਦੁਰੰਗ ਗੁਰੰਗ ਸੇ ਗੁਰਦ ਬਵਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਵਿਦ ਨਿਆਵਤ ਸੀਸਣਾ ਜਾਤ ਵਿਚਾਰੇ ਤੇ ਬਜ ਤੋ ਕਾਇਮ ਪੈ ਭੂਪਤ ਅੰਤ ਗੁਣਾਂਗੇ ਮੈਂ ਪਧਾਰੇ ਜੀਤ ਬਰੈ ਸਵਦੇ ਸੁਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵੈਖ ਭਗਵਾਨ ਕੇ ਬੂਬਤ ਕੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਬਸਰੀ ਭਗਵਾਨ ਭਜੇ ਬਨ ਅੰਤ ਕਵੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸੁਵਾਨ ਕਪੇਖੈ ਪੌਣ ਆਹਾਰ ਜਤੀ ਅਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਨ ਭੂਪਤ ਏਕਰ ਤੀ ਬਨ ਏਕ ਨਾ ਲੇਖੈ ਸ਼ੁੱਧ ਸੁਭਾਅ ਦੁਰੰਤ ਦਵਾਸ ਸੁਸਾਸਨਾ ਦੁਰਜਾਨਤ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੂ ਪਰਬਤ ਪੰਖ ਵਾਲੇ ਨਾ ਲੈਂਗੇ ਤੋਰ ਹਰੀਰ ਮਰੋਰਮ ਵਾਸਨ ਮਾਤਮ ਦੰਗਨ ਮਾਨ ਮਰਾਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਿਆਰ ਕੀ ਦਰ ਬਸ਼ਈਆ ਤੋਰ ਦੇ ਸਮਲੰਦਮ ਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੁੜਾਨ ਕੋ ਤੋੜਨ ਹਾਰ ਸੁਭਾਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਲੀ ਪਲ ਮੈਂ ਸਭ ਥਾਪ ਤਪੈਂਗੇ ਪੁਨ ਪ੍ਰਤਾਪਨ ਬਾਣ ਜੈਤ ਤੋਨ ਬਾਪਨ ਕੇ ਬਹੁ ਪੁੰਜ ਖਪੈਂਗੇ
साध समूह प्रसन्न फिर जग सदर सब अब लोग छपाएंगे मानव इंद्र गजेंद्र निराधव जो अंतर लोग को राज करेंगे कोट स्नान गजाधिक दान अनेक स्वयं बरसाज भरेंगे ब्रह्म महेश्वर विष्णु सजी बाद अंत फसे जम पास भरेंगे जे नार श्री पद के बरस पग दे नर फिर न दे धरेंगे कहां पर जो दो लोचन मूंद के बैठ रहे भगत ध्यान लगायो नहात फिर लिये सात समुन्द्र न लोग गयो पर लोग आयो बास की ज्ञान तो बैठ गए ऐसे ही ऐसे सुबैस बतायो साच कहो सुन ले सब है जिन प्रेम की ओ जनि प्रपायो काहू ल पान पूरी करो सर काहू लिंग करे लटकायो काहू लखो हर वाची दिशा में काहू पिछा कोशी सुनवायो को बदान को बूझत है बास को मृदान को बूझन थायो गुर करो सभी जागो श्री भगवान को भेद ना पायो।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਹਿਰ ਦਾਸ ਜੀਓ ਪਿੰਡ ਸਾਹਿਬ ਤੇਰੀ ਦਾਸ, ਤੁਮ ਮਾਤ ਪਿਤਾ ਹਮ ਮੁਬਾਰਕ ਤੇਰੇ।

Thank you.

धन्यवाद ग्यारह से ज्यादा।

Thank you.

ಸಾಮಾನ್ಯ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ

ਪੰਚਦੋਖਾਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਰੂਪ ਅਨਰੂਪ ਮਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਹਿ ਹਰ ਰੰਗ ਭੀਨ ਪੇਖਿਓ ਲਾਲਨ ਬੀਜ ਪਾਠ ਖੋਏ ਆਨੰਦ ਚਿਤਾਹਰ ਖੇ ਪਤੀਨ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਪੇਖਿਓ ਲਾਲਨ ਬੀ ਪਾ ਪੇਖਿਓ ਲਾਲਨ ਪਾਠ ਬੀਜ ਖੋਏ ਆਨੰਦ ਚਿਤਾ ਹਰ ਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੋ ਪਾਇ ਕੈ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚੋ ਹੀ ਸੱਚ ਨੀ ਬੜੈ ਤੁਨ ਵਖ ਕੜੇ ਜਜਮਾਲਿਆ ਥਾਉ ਨਾ ਪਾਇਣ ਕੂੜੇ ਯਾਰ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾ ਰਤੇ ਜਿਨ ਗਏ ਹਾਰ ਗਏ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ।

ਵੱਡਾ ਹੋਆ ਦੁਨੀਦਾਰ ਕਾ ਸੰਗਲ ਕੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਐ ਬੈ ਲੇਖਾ ਕਾ ਸਮਝਾਇਆ ਥਾਉਣਾ ਹੋਈ ਪਾਉਂਦੀ ਸੁਣਿਆ ਕਿਆ ਰੁਆਇਆ।

ਭਰੀਏ ਮੂੰਹ ਵਿੱਚ ਧੋਵੇ ਕੌਮੀ ਜਾਤੀ ਜਿੰਦੀ ਧੋਵੇ ਮੂਰ ਕੌਮੀ ਜਾਣਾ ਬੋ ਪੁੱਤੀ ਤਾਰ ਨਾ ਜਾਣਾ ਹੋਮ ਚਮਾਇਆ ਹੋਮ ਚਾਇਆ ਹੋਮੇ ਕਰ ਜੰਤੂ ਪਾਇਆ।

ਔੜੀ ਸੇਵ ਕੀਤੀ ਸੰਤੋਖ ਜੀ ਸੱਚੋ ਸੱਚ ਧਿਆਇਆ ਓਨੀ ਮੰਦਰ ਪੈਦਾ ਰੱਖਿਓ ਉਨਕਾ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇ ਵਿੱਚ ਰਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਨਾਨਕ ਕਰਮਾ ਬਾਹਰੇ ਦਾ ਢੋਣਾ ਲੈਣੀ ਤਾਮ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਹਣੁਦਾ ਅਗਣਾ ਦੇ ਹਾਂ ਤੁਹਾਡੀ ਕਾ ਨੀਚ ਜਾਤ ਹਰੁਤਮ ਜਾ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਤੇ ਆਏ ਦੇ ਤਿੰਨ ਮੰਗਾਂ ਜੇ ਤੁਝੇ ਤੇ ਆਏ ਦੇ।

ਸਕਲਾਈ ਐ ਕੂੜਾ ਲਾਜ ਛੱਡੀਐ ਹੋਏ ਕਮਣਾ ਖਤਿਆਈ ਐ ਫਲ ਤੇ ਵੇਹੋ ਪਾਈਐ ਜੇ ਵਹਿਕਾਰ ਕਮਾਈ ਐ ਜੇ ਹੋਵੇ ਪੁਰਬ ਲਿਖਿਆ ਤਾਂ ਟੁੱਟ ਨਾ ਦੀ ਪਾਈਐ ਮਤ ਥੋੜੀ ਸਿਵ ਗਵਾਈ ਐ।

ਸਾਰੇ ਕੱਪੜ ਸੁਹਾਵਣਾ ਛੱਡਣੀਆਂ ਸਰਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਜਿੱਥੇ ਖੜਾ ਡਰਾਵਣਾ ਸਾਰੇ ਔਗਣ ਪਛੋਤਾਵਣਾ ਸਾਰੇ ਔਗਣ ਪਛੋ

ਪੌੜੀ ਸਤਿਗੁਰ ਵੱਡਾ ਪਾਸਾ ਲਾਹੀਏ ਹੈ ਕਿ ਤੂੰ ਵੱਡੀਆਂ ਵੜਿਆਈਆ ਸਹਿ ਮੇਲੇ ਤਾਂ ਨਦਰੀ ਆਈਆ ਜਾਂ ਦਿਸਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤ ਘੱਟ ਕਰ ਵਿੱਚੋਂ ਮਾਰ ਕੱਢੀਆਂ ਬੁਰਿਆਈਆ ਸਤਿ ਠੈ ਨੌ ਨਿਤ ਪਾਈਆ ਸਤਿ ਠੈ ਨੌ ਨਿਤ ਪਾਈਆ।

ਪੌੜੀ ਜਿੱਥੇ ਵੀ ਅਸੁਖ ਪਾਈਏ ਤੂੰ ਸਾਹ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਆਸਾ ਕਾਲਪੁਰੀ ਤੋਂ ਕਾਲੀਏ ਮੰਦਾ ਮੂਲਾ ਕੀਤੇ ਦੇ ਲੰਮੀ ਨਦ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ ਪਿਛਲਾ ਹੈ ਉੱਪਰ ਕਾਲੀਏ ਪਿਛਲਾ ਹੈ ਉੱਪਰ ਕਾਲੀਏ।

ਔੜੀ ਵਡੇਕੀਆਂ ਵਡਿਆਈਆਂ ਕੁਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਅਰਜ ਸੁਭਾਏ ਤਾਈ ਕਰ ਕਮਾਵਣੀ ਤੋ ਛੋਡੀ ਤਨੇ ਪਾਏ ਨਾਨਕੇ ਕੀ ਬਾਹਰੀ ਹੋ ਤੁਸੀਂ ਨਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌਲੀ ਸੁਖਮਨੀ ਮਹਿਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰੂ ਦੇਵੇ ਨਮ ਹੈ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼ ਤਨ ਮਾਹ ਮਿਟਾਵੋਂ ਸਿਮਰੋਂ ਜਾਸ ਵਿਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮ੍ਰਿਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਪਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧੇ ਮੂਚਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਧ ਮਾਹ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹੈ ਸੇ ਤਨਵੰਤੇ ਪ੍ਰਭ ਕੋ ਸਿਮਰਹੈ ਸੇ ਪਤਵੰਤੇ ਪ੍ਰਭ ਕੋ ਸਿਮਰਹੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹੈ ਸੇ ਦੇਮੋ ਤਾਜੇ ਪ੍ਰਭ ਕੋ ਸਿਮਰਹੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹੈ ਸੇ ਸੁਖਵਾਸੀ ਪ੍ਰਭ ਕੋ ਸਿਮਰਹੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਹੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰਹੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹੈ ਤਿਨ ਅਨੰਤ ਗਨੇਰੇ ਪ੍ਰਭ ਕੋ ਸਿਮਰਹੈ ਬਸੈ ਹਰ ਨੇੜੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਮੋ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਜੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿਰ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਜੀਨ ਦਰਦ ਦੁਖ ਪੰਜਣਾ करकट नाथ अनाथ शरण तुम्हारी आए हो नानक के प्रभ साथ अष्टपदी जय मात पिता सुत नीत ना पाई मन उहां नाम तेरे संग सहाई जय महा भयान दूत जम दलै तै केवल नाम संग तेरे चलै जय मुश्किल होवे अत भारी हर को नाम खिन माहि उधारी अनक पुनः चरण करत नहीं करै हर को नाम कोट पाप पर हरै गुरमुख नाम जपो मन मेरे नानक पावो सुख गनेरे सगल सृष्ट को राजा दुखिया हर का नाम जपत होए सुखिया लाख करोड़ी बंद न परै हर का नाम जपत निस्तरै अनिक माया रंग तिख ना बुझावे हर का नाम जपत आगावे जे मार्ग एहो जात इकेला तैं हर नाम संग होत सुहेला ऐसा नाम मन सदा त्याई है नानक गुरमुख परम गत पाई है छूटत नहीं कोट लख बाही नाम जपत तैं पार पराही अनिक विघ्न जै आए संघारे हर का नाम तत्काल उधारे अनक जोन जन्मे मर जाम नाम जपत पावे विश्राम हम मेरा मल कबो न तोवे हर का नाम कोट पाप खोवे ऐसा नाम जपो मन रंग नानक पाईए साध कै संग जिन मार्ग के गने जाहे ना कोसा हर का नाम ऊआ संग तोसा जे पेंडे महा अंग गुबारा हर का नाम संग उजियारा जहां पंथ तेरा को न सिहानू हर का नाम तह नाल पछानू जय महा पयान तपत बहु काम तै हर के नाम की तुम ऊपर छाम जहां त्रिखा मन तुझ आकर्ष है तै नानक हर हर अमृत बरख है भगत जना की बर्तन नाम संजना कै मन विश्राम हर का नाम दास की ओट हर कै नाम उधरे जन कोट हर जस करत संत दिन रात हर हर औखद साध कमात हर जन कै हर नाम निदान पार ब्रह्म जन की नो दान मन तन रंग रते रंग एक है नानक जन कै दिर्त विवेक है हर का नाम जन को मुक्त जुक्त हर कै नाम जन को तृप्त भुगत हर का नाम जन का रूप रंग हर नाम जपत कब परै न पंग हर का नाम जन की वड़ियाई हर कै नाम जन सो बापाई हर का नाम जन को भोग जोग हर नाम जपत कछ ना है वियोग जन दाता हर नाम की सेवा नानक पूजै हर हर देवा हर हर जन कै माल खजीना हर तन जन कहो आप प्रभ दीना हर हर जन कै ओट सतानी हर प्रताप जन अवर न जानी ओत पोत जन हर रस राते सुन समाध नाम रस माते आठ पहर जन हर हर जपै हर का तगत प्रगट नहीं छपै हर की तगत मुक्त बो करे नानक जन संग केते करे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत हृदय बसै संत प्रताप दुर्त सब नसै संत का संग मृपादी पाईए संत की सेवा नाम ते आईए नाम तुल कछ अवर न होए नानक गुरमुख नाम पावे जान कोए श्लोक बहु शास्त्र बहु स्मृति देखे सर्व टंडोल पूजस नाही हर हरे नानक नाम अमोल अष्टपदी जाप ताप ज्ञान सब ध्यान हर शास्त्र सिमृत वख्यान योग अभ्यास कर्म धर्म क्रिया सगल त्याग वन मध्य फिरिया अनेक प्रकार किए बहु जतना उन दान होमे बहु रचना शरीर कटाए होमे कर राती व्रत नेम करे बहु पांति नहीं तुल राम नाम विचार नानक गुरमुख नाम जपिए एक बार नौ खंड पृथ्वी फिरै चिर जीवै महा उदास प्रतिस्तर थीवै अग्न माह होमत प्राण कनिक अश्व हैवर भूम दान न्यौली कर्म करै बहु आसन जैन मार्ग संयम अत साधन निमुख निमुख कर शरीर कटावै तो भी हमें मैल न जावै हर के नाम समसर कछ नाहि नानक गुरमुख नाम जपत गत पाहि मन कामना तीरथ दे छुटै गर्भ गुमान न मनते हुटै सोच करै दिनस अर रात मन की मैल न पानते जात इस देह को बहु साधना करै मनते कबू न दिखिया करै जल तो वह बहु दे अनीत शुद्ध कहाँ हुए काची पीत मन हर के नाम की महिमा ऊच नानक नाम उदरे पतित बहु मूच बहुत सियाणक जम का पहु व्यापै अनेक जतन कर कृष्ण ना त्रापै पेख अनेक अगन नहीं बुझे कोट उपाव गर्गह नहीं सुझे छूटस नाही उब पयाल मोहे व्यापह माया जाल अवर करतूत सगली जम जाने गोविंद भजन बिन तिल नहीं माने हर का नाम जपत दुख जाए नानक बोले सहज सुभाए चार पदार्थ जे को मांगे साध जिना की सेवा लागे जे को अपना दुख मिटावे हर हर नाम हृदय सद गावे जे को अपनी शोभा लोरे साध संग ए हों मैं छोरे जे को जन्म मरण ते डरे साध जिना की सरनी पड़े जिस जन को प्रभ दर्श प्यासा नानक ताके बल बल जासा सगल पुरख में पुरख प्रधान साध संग जाता मिटे अभिमान आपस कहो जो जाने नीचा सो गनिये सबसे ऊंचा जाका मन वे सगल की रीना हर हर नाम तिन कट कट कीना मन अपने ते बुरा मिटाना पिख है सगल श्रेष्ठ साजना सुख दुख जन समृष्टेता नानक पाप पुन नहीं लेपा निर्धन को धन तेरो नाव निथावे को नाव तेरा थाओ निमाने को प्रभ तेरो मान सगल कटा को देवो दान कर्ण करावन हार स्वामी सगल कटा के अंतर जामी अपनी गतमित जानो आपे अपन संग आप प्रभ राते तुमरी उस्तत तुम ते होए नानक अवर न जानस कोए सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया साध संग दुर्मत मल हिरिया सगल उद्यम में उद्यम पला हर का नाम जप हो जी सदा सगल बाणी में अमृत बाणी हर को जस सुन रसन बखानी सगल थान ते ओह उत्तम थान नानक जे काट वसै हर नाम। श्लोक निर्गुणी आर इयान्या सो प्रभ सदा संभाल जिन किया तिस चीत रख नानक निभि नाल अस्पदी रमैया के गुण चेत प्राणी कमन मूलते कमन दृष्टानी जिन तुम साज सवार शिंगारिया गर्भ अगन मह जिन्हें उबारिया बार व्यवस्था तुझे प्यारे दूध पर जोबन भोजन सुख सूद वृद्ध भया ऊपर साफ सैन मुख अपयाओ बैठ कौ दैन एहो निर्गुण गुण कछु न बुझे बख्श लेहो तो नानक सी जाए जे प्रसाद तर ऊपर सुख बसें सुत प्रात मीत बनता संग हसें जे प्रसाद पी मैं शीतल जला सुखदाई पवन पावक अमूला जे प्रसाद हो गए सब रसा सगल समग्री संग साथ बसा दीने हस्त पाम कर्ण नेत्र रसना तिसे त्याग अवर संग रचना ऐसे दोख मूड अंत व्यापते नानक काट लियो प्रभ आपते आज अंत जो राखन हार तिस्यों प्रीत न करे गवार जाती सेवा नमनिध पावे तास्यों मूड़ा मन नहीं लावे जो ठाकुर सद सदा हजूरे ताको अंधा जानत दूरे जाकी टहल पावे दरगह मान तिले बिसारे मुग्ध अजान सदा सदा एहो पूलन हार नानक राखन हार अपार रतन त्याग कौडी संग रचे साज छोड़ झूठ संग बचे जो छड़ना सो अस्थिर कर माने जो होन सो दूर पराने छोड़ जाए किसका श्रम करे संग सहाई किस पर हरे चंदन लेप उतारे तोए गर्दब प्रीत पसम संग होए अंधकूप में पतित विकराल नानक कार लिहो प्रभ दयाल करतूत पशु की मानस जात लोक पचारा करे दिन रात बाहर देख अंतर मल माया छपस नाह कछ करे छपाया बाहर ज्ञान ध्यान स्नान अंतर व्यापै लोभ सुहान अंतर अगन बाहर तन स्वाहा गल पाथर कैसे तरह अथा जाके अंतर बसै प्रभ आप नानक ते जानन सहज समात सुन अंधा कैसे मार्ग पावे कर गए लिहो ओर निभावे कहां बुझारत बूझे डोरा निष्क है तो समझे पोरा कहां विष्ण पद गावे गोंग जतन करे तो भी सुर भंग कह पिंगुल पर्वत प्रभवन नहीं होत ऊआ उस गमन करतार करुणा मैं दीन बेनती करे नानक तुमरी कृपा करे संग सहाई सो आवे न चीत जो बैराई तास्यो प्रीत बलुआ के ग्रह तीतर बसै अंध केल माया रंग रसै दृढ़ कर माने मन प्रतीत काल न आवे मूढ़े चीत बैर विरोध काम क्रोध मोह चूर विकार महालोभ त्रोह याहू जुगत बिहाने कई जन्म नानक राह लिहो अपन कर करम तू ठाकुर तुम ते अरदास जियो पिंड सब तेरी रास तुम मात पिता हम बारिक तेरे तुमरी कृपा में सूख गनेरे ओए न जाने तुमरा अंत ऊंचे से ऊंचा भगवंत सगल सुनबरी तुमरे सूत्र धारी तुम ते होए सो आज्ञाकारी तुमरी गतमित तुम ही जानी नानक दास सदा कुर्बानी। श्लोक दिन हार प्रभ छोड़ के लागे हैं आन सो आए नानक कहू न सी जही बिन नावे पत जाए। अष्टपदी दस वस्तु ले पाछे पावे एक वस्तु कारण विखोट गवावे एक दीना दे दस दी हिर ले तो मूड़ा कहो कहाँ करे जिस ठाकुर क्यों नाही चारा ताको की जय साध नमस्कारा जाके मन लागा प्रभ मीठा सर्व सुख ताहू मन बूठा जिस जन अपना हुक्म मनाया सर्व थोक नानक तिन पाया अगंत साहु अपनी दे रास खात पीत बरते अंध उलास अपनी अमान कछ बहुर साहु ले अज्ञानी मन रोस करे अपनी प्रतीत आप ही खोवे बहुर उसका विश्वास न होवे जिसकी वस्तु किस आज्ञा रख है प्रभ की आज्ञा मन मत है उसते चौगन करे निहाल नानक साहिब सदा दयाल। अनेक भांत माया के हेत सर पर होवत जान अनेत वृक्ष की छाया क्यों रंग लावे ओ बिन सह ओह मन पछतावे जो भी सह सो चालन हार लपट रहो तें अंध अंधार बटाऊ क्यों जो लावे नेह ताको हाथ न आवे के मन हर के नाम की प्रीत सुखदाई कर कृपा नानक आप ले लाई मिथ्या तन तन कुटुंब सभाया मिथ्या हमें ममता माया मिथ्या राज जोबन तन माल मिथ्या काम क्रोध विकराल मिथ्या रथ अस्ति अश्व वस्त्रा मिथ्या रंग संग माया एक हस्ता मिथ्या त्रोह मोह अभिमान मिथ्या आपस ऊपर कर्त गुमान अस्थिर भगत साध की शरण नानक जप जप जीवे हर के चरण मिथ्या श्रवण पर निंदा सुने मिथ्या हस्त पर दर्भ को हिरे मिथ्या नेत्र देखत पर त्रे रूपाद मिथ्या रसना भोजन अन्न स्वाद मिथ्या चरण पर विकार को तामे मिथ्या मन पर लोभ लुभावे मिथ्या तन नहीं पर उपकारा मिथ्या बास लेत बिकारा बिन बूझे मिथ्या सब कहे सफल देहे नानक हर हर नाम ले बिरछी साकत की आर्जा साच बिना कह होवत सूचा बिरछा नाम बिना तन अंध मुख आवत ताके दुर्गंध बिन सिमरन बिन रैन वृथा बिहाये मेघ बिना ज्यों खेती जाय गोविंद भजन बिन वृथे सब काम ज्यों कृपण के निरारस दाम तन तन तेजन जे कट बस्यो हर नाव नानक ताके बल बल जाओ वैत अवर कच अवर कमावत मनी प्रीत मुखों गंड लावत जानन हार प्रभु परवीन बाहर पेख न काहू पीन अवर उपदेश है आप न करे आवत जावत जन्मे मरे जिसके अंतर बसे निरंकार किसकी सीख तरह संसार जो तुम पाने तिन प्रभ जाता नानक उन जन चरण पर आता करो बेनती पार ब्रह्म सब जाने अपना किया आपह माने आपह आप करत निवेरा किसे दूर जनावत किसे बजावत नेरा उपाव स्यानक सगलते रहत सब कस जाने आत्म की रहत जिस पावे किस लय लड़ लाए थान थनंतर रह समाय सो सेवक जिस कृपा करी निमख निमख जप नानक हरी। श्लोक काम क्रोध अर लोभ मोह ਵਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਕਿਸ ਠਾਕੁਰ ਕਹੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਕਿਸ ਕੋ ਸਿਮਰਤ ਪਰਮਗਤ ਪਾਵੇ। ਜੇ ਪ੍ਰਸਾਦ ਬਸੈ ਸੁਖ ਮੰਦਰ ਕਿਸੈ ਤਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਸ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੈ ਤਿਆਗ ਕਤ ਅਵਰ ਲੁਭਾਵੇ। ਜੇ ਪ੍ਰਸਾਦ ਸੁਖ ਸੇਈ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਸੀਂ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੋਪ ਕੰਚਨ ਦੇਹੀ ਲਿਵ ਲਾਹੋ ਕਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ। ਜੇ ਪ੍ਰਸਾਦ ਆਭੂਖਣ ਪੈਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਇਸ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ ਰਾਸ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੈ ਤਿਹਾਈ। ਤਿਸੈ ਤਿਹਾਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਤਿੱਖੈ ਬਿਸਮਾਦ। ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ। ਜੇ ਪ੍ਰਸਾਦ ਹਸਤ ਕਰ ਚੜ੍ਹੈ ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਣ ਮਨ ਸਦਾ ਹਜ਼ੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਓ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ ਆਪ ਗਾਵ ਆਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਿਆ। ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਗੀਤਾ ਨਾਨਕ ਬੇਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਰ ਸਗਲੀ ਖੋਤ। ਸਾਧ ਕੈ ਸੰਗ ਮਿਠੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਂ ਹੈ ਸਮਾਣੀ। ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁਲੈ। ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਗੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਾ ਕਥੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ। ਸਾਧ ਸੰਗ ਲਖਮਨ ਸਬੰਧੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਸਿਉਣੀ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾ ਹੀ ਹਉ ਤਾਪ ਸਾਧ ਕੈ ਸੰਗ ਪਜਾ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧ ਕੈ ਸੰਗ ਨਾ ਕਬਹੂ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਵਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਨਿਆ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਸਾ ਜਾਵੈ ਪਾਰ ਬ੍ਰਹਮ ਸਾਧ ਇਦ ਬਸੈ ਨਾਨਕ ਉਦੜੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਹੈ ਆਗਿਆਕਾਰੀ ਸਾਧ ਸੰਗ ਗਤ ਹੈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਤੇਤੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ ਜੇਤਾ ਸੁਣੈ ਚੇਤਾ ਬਖਿਆਨੈ ਹੈ ਸਾਧ ਕੀ ਉਪਮਾ ਕਿਉ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖੈ ਇੱਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਖ ਜੈਸੇ ਜਲ ਮੈਂ ਕਮਲ ਅਲੇਖ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਤੀਜ ਏਕ ਜੋ ਵਸਦਾ ਕੋਊ ਖੋਦੈ ਕੋਊ ਚੰਦਨ ਲੇਖ ਬ੍ਰਹਮ ਗਿਆਨੀ ਕਾ ਇਹ ਗੁਨਾਵ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼ ਜੈਸੇ ਧਰਿ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਨਿਤ ਸਤ੍ਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਦੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਧਾ ਬ੍ਰਹਮ ਗਿਆਨੀ ਲੇ ਤਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ब्रह्म ज्ञानी ब्रह्म का बेटा ब्रह्म ज्ञानी एक संहिता ब्रह्म ज्ञानी कह वे अचिंत ब्रह्म ज्ञानी का निर्मल मंत्र ब्रह्म ज्ञानी जिस पर तब आप ब्रह्म ज्ञानी का बड़ प्रताप ब्रह्म ज्ञानी का दर्श बड़ भागी पाइये ब्रह्म ज्ञानी को बल बल जाइये ब्रह्म ज्ञानी को खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी कह सगल मन माँ है ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथे न जाए अदाक्षर ब्रह्म ज्ञानी सर्व का ठाकुर ब्रह्म ज्ञानी की मित कौन बखान है ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी सब जीव है नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरुष विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल अकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक उर्धार है जो अंतर नाम सर्व मैं तिख है भगवान निमुख निमुख ठाकुर नमस्कार है नानक ओह अपरस सगल निस्तार है अष्टपदी मिथ्या नाही रसना परस मन में प्रीत निरंजन दर्श परत्रे रूप न पेख है नेत्र साध की टहल संत संग हेत करन न सुने काहू की निंदा सब ते जाने आपस को मंदा गुर प्रसाद मिथ्या पर हरे मन की वासना मन ते चरे इंद्री जित पंच दोह ते रहत नानक कोट मध्य को ऐसा अपरस वैष्णो सो जिस ऊपर सुख प्रसन्न विष्णु की माया के हुए पिन कर्म कर्त हो वह ने कर्म इस वैष्णो का निर्मल कर्म काहू फल की इच्छा नहीं बाच है केवल भगत कीर्तन संग्राच है मन तन अंतर सिमरन गोपाल सब ऊपर होवत कृपाल आप दृढ़ है अवरह नाम जपावे नानक ओ वैष्णो परम गत पावे भगवती भगवंत भगत का रंग सगल त्याग दुष्ट का संग मन ते बिन सह सगला परम कर पूजय सगल पार ब्रह्म साध संग पापा मल खोवे जिस भगवती की मत उत्तम होवे भगवंत की टहल करे नित नीत मन तन अर्पय विष्ण परीत हर के चरण हृदय बसावे नानक ऐसा भगवती भगवंत को पावे सो पंडित जो मन प्रबुद्ध है राम नाम आत्म में शोध है राम नाम सार रस पीवे उस पंडित कह उपदेश जग

ਆਪਣੇ ਖਿਰਦੇ ਵਿੱਚ ਝਾਤੀ ਮਾਰ, ਜੰਗਲ ਵਿੱਚ ਨਹੀਂ। ਘਾਟੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੂ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨਾ, ਮਿਟੈ ਨਾ ਭਰਮ ਕੀ ਕਾਈ। ਤਵੱਜੋ ਦਿਆ ਜੇ, ਹੁਣ ਤੱਕ ਦੀ ਕੀਤੀ ਵਿਚਾਰ ਨੂੰ ਫਿਰ ਸੰਖੇਪ ਵਿੱਚ ਅਰਜ਼ ਕਰਦਿਆਂ, ਮਾਨ ਨੂੰ ਤਿਆਗ ਦੇ, ਨਾਮ ਨੂੰ ਖਿਰਦੇ ਵਿੱਚ ਗਹਿ ਲੈ, ਉਸਤਤ ਤੋਂ ਨਿੰਦਿਆ ਤੋਂ, ਹਰਖ ਤੋਂ ਸੋਗ ਤੋਂ, ਖੁਸ਼ੀ ਤੋਂ ਗਮੀ ਤੋਂ, ਕੰਚਨ ਤੋਂ ਮਿੱਟੀ ਤੋਂ, ਵੈਰੀ ਤੋਂ ਮਿੱਤਰ ਤੋਂ, ਆਸਾਂ ਤੋਂ ਮਨਸਾ ਤੋਂ, ਮੋਹ ਤੋਂ ਪਿਆਰ ਤੋਂ ਉੱਪਰ ਉੱਠ ਕੇ ਕੇਵਲ ਸੰਸਾਰ ਦੀ ਨਾਸ਼ਵੰਤਾ ਨੂੰ ਸਮਝ ਤੇ ਪਰਮਾਤਮਾ ਦੇ ਗੀਤ ਗਾ। ਹੇ ਗੁਰੂ ਤੇਗ ਬਹਾਦਰ ਜੀ, ਫਿਰ ਤੁਸੀਂ ਕਿਹਾ ਪਰਮਾਤਮਾ ਦੇ ਗੀਤ ਗਾਈਏ, ਤੇ ਕਿਵੇਂ ਗੀਤ ਗਾਏ ਜਾਣ? ਸਤਿਗੁਰੂ ਨੇ ਬਾਣੀ ਵਿੱਚ ਦੋ ਬਚਨ ਕਹੇ, ਆਪ ਸਲੋਕ ਪੜ੍ਹਦੇ ਹੋ ਗੁਰਮੁਖੋ, ਸਲੋਕਾਂ ਵਿੱਚ ਦੋ ਸਲੋਕ ਮੈਂ ਆਪ ਨਾਲ ਖਾਸ ਕਰਕੇ ਸਾਂਝੇ ਕਰਨੇ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਹੈ ਇਨਸਾਨ ਪਰ ਜੇ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਉਹ ਇਨਸਾਨ ਨਹੀਂ। ਪੁੱਛਿਆ ਕਿਉਂ? ਕਹਿਣ ਲੱਗੇ, ਉਹਦਾ ਤਨ ਤਾਂ ਮਾਨੋ ਇੱਕ ਸੂਕਰ ਤੇ ਸਵਾਨ ਦੀ ਤਰ੍ਹਾਂ ਹੈ, ਇੱਕ ਕੂਕਰ ਤੇ ਸੂਰ ਦੀ ਤਰ੍ਹਾਂ ਹੈ, ਜਿਹੜਾ ਸੰਸਾਰ ਦੇ ਸੁੱਖ ਭੋਗਦਾ ਪਰ ਬੰਦਗੀ ਨਹੀਂ ਕਰ ਰਿਹਾ। ਹਜ਼ੂਰ ਨੇ ਕਿਹਾ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੇ ਮਨ। ਜਿਸ ਦੇ ਮਨ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ, ਜੈਸੇ ਸੂਕਰ ਸਵਾਨ, ਸੂਕਰ ਦਾ ਅਖਰੀਅਰ ਤੇ ਸੂਅਰ ਤੇ ਸਵਾਨ ਦਾ ਅਰਥ ਹੈ ਕੁੱਤਾ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਤਾਂ। ਉਸ ਦੇ ਤਨ ਨੂੰ ਇੱਕ ਸੂਕਰ ਤੇ ਸਵਾਨ ਦਾ ਤਨ ਜਾਣ ਜਿਹਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ। ਗੁਰਮੁਖੋ, ਜਦੋਂ ਇਸ ਦੇ ਨਾਲ ਅਗਲਾ ਸਲੋਕ ਪੜ੍ਹਿਆ, ਕਹਿੰਦੇ ਨੇ ਜੇ ਪਰਮਾਤਮਾ ਦੀ ਭਗਤੀ ਕਰਨੀ ਚਾਹੁੰਦਾ ਤੇ ਫਿਰ ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰ ਕਿ ਜਿਵੇਂ ਇੱਕ ਕੂਕਰ ਆਪਣੇ ਮਾਲਕ ਦਾ ਦਰ ਕਦੀ ਨਹੀਂ ਛੱਡਦਾ। ਕਿਉਂਕਿ ਗੁਰੂ ਤੇਗ ਬਹਾਦਰ ਵਾਰ ਵਾਰ ਸਿਮਰਨ ਦੀ ਭਗਤੀ ਦੀ ਗੱਲ ਕਰਨਗੇ। ਹਜ਼ੂਰ ਨੇ ਕਿਹਾ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨੇ ਨਿਤ। ਪਹਿਲਾ ਬਚਨ ਕਹਿ ਦਿੱਤਾ ਸੂਕਰ ਸਵਾਨ, ਇਹਦਾ ਮਤਲਬ ਅੱਗੇ ਉਦਾਹਰਨ ਚੇਂਜ ਹੋ ਗਈ। ਕਹਿੰਦੇ ਨੇ ਦੇਖ, ਸੂਰ ਵਿੱਚ ਵੀ ਗੁਣ ਹੈ, ਉਹ ਸ਼ਹਿਰ ਦਾ ਮਲ ਗੰਦਗੀ ਸਮੇਟਦਾ ਪਿਆ, ਉਹ ਭਲਿਆ ਬੰਦਗੀ ਤੋਂ ਖੀਣਿਆ, ਤੇਰੇ ਵਿੱਚ ਤਾਂ ਸੂਰ ਵਾਲਾ ਵੀ ਗੁਣ ਕੋਈ। ਕੂਕਰ ਵਿੱਚ ਵੀ ਕੋਈ ਗੁਣ ਹੈ, ਸਵਾਨ ਮਾਲਕ ਦੇ ਦਰ ਤੇ ਵਫਾਦਾਰੀ ਕਰਦਾ, ਤੂੰ ਤਾਂ ਰੱਬ ਦੀਆਂ ਦਾਤਾਂ ਭੋਗ ਕੇ ਵੀ ਉਹਦੀ ਬੰਦਗੀ ਨਹੀਂ ਕਰਦਾ, ਤੇ ਜੇ ਬੰਦਗੀ ਕਰਨੀ ਹੈ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਿ ਗੁਰੂ ਤੇਗ ਬਹਾਦਰ ਕਹਿੰਦੇ ਨੇ, ਜੇ ਤੂੰ ਰੱਬ ਨੂੰ ਪ੍ਰੇਮ ਕਰਨਾ ਤੇ ਇਸ ਤਰ੍ਹਾਂ ਪਿਆਰ ਕਰ ਜਿਵੇਂ ਮਾਲਕ ਦੇ ਦਰ ਨੂੰ ਕੁੱਤਾ ਕਦੀ ਵੀ ਨਹੀਂ ਛੱਡਦਾ, ਕੁੱਤੇ ਵਿੱਚ ਇਹ ਗੁਣ ਹੈ। ਗੁਰੂ ਤੇਗ ਬਹਾਦਰ ਜੀ ਨੇ ਦੋਨੋਂ ਪੱਖ ਲਏ ਨੇ। ਜਦੋਂ ਕੁੱਤਾ ਦਰ ਦਰ ਦੇ ਜਾ ਕੇ ਭਟਕਦਾ ਹੈ, ਉਹਨੂੰ ਫਿਰ ਖੁਸ਼ਾਮਦੀ ਨਾਲ ਤੁਲਨਾ ਦਿੰਦੇ। ਅਸੀਂ ਇੱਕ ਗੁਰੂ ਤੇਗ ਬਹਾਦਰ ਜੀ ਦੀ ਤੁਕ ਪੜ੍ਹਨੇ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੈ ਦੁਆਰ, ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਦਰ ਦਰ ਤੇ ਕੂਕਰ ਦੀ ਤਰ੍ਹਾਂ ਭਟਕਣਾ, ਪਰ ਜਿਹੜਾ ਵਫਾਦਾਰ ਹੈ, ਸਵਾਮੀ ਕੋ ਗ੍ਰਿਓ ਜਿਉਂ ਸਦਾ, ਜਿਵੇਂ ਮਾਲਕ ਦੇ ਘਰ ਨੂੰ ਸਵਾਨ ਤਜਤ ਨੀ ਨਿਤ, ਕਦੀ ਵੀ ਕੂਕਰ ਤਿਆਗਣ ਨੂੰ ਤਿਆਰ ਨਹੀਂ, ਨਾਨਕ ਇਹ ਬਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਪਰਮਾਤਮਾ ਦੀ ਇਬਾਦਤ ਰੱਬ ਦੀ ਬੰਦਗੀ ਇੱਕ ਕੂਕਰ ਦੀ ਤਰ੍ਹਾਂ ਕਰ ਜਿਵੇਂ ਉਹ ਵਫਾਦਾਰ ਹੈ। ਗੁਰਮੁਖੋ, ਇੰਨਾ ਵਫਾਦਾਰ ਬਣ ਕੇ ਕੋਈ ਰੱਬ ਦੀ ਭਗਤੀ ਕਰੇ ਤੇ ਫਿਰ ਗੁਰੂ ਉਹਦੇ ਤੇ ਰਹਿਮਤ ਵੀ ਕਰਦੇ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਜੇ ਅਨੁਰਾਗ ਪੈਦਾ ਕਰਨਾ, ਵੈਰਾਗ ਵੀ ਚਾਹੁੰਦਾ, ਤਾਂ ਇਸ ਤਰ੍ਹਾਂ ਭੱਜ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ ਹੈ। ਬੁੱਲੇ ਦੇ ਸ਼ਬਦ ਨੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਜੇ ਤੂੰ ਰਾਤ ਜਾ ਕੇ ਕਹਿੰਦਾ ਮੈਂ ਇਬਾਦਤ ਕਰਨਾ, ਤੇ ਕੁੱਤੇ ਵੀ ਰਾਤ ਜਾ ਕੇ ਵਫਾਦਾਰੀ ਕਰਦੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ, ਤੇਰੇ ਤੋਂ ਉੱਤੇ ਨੇ। ਤੂੰ ਇੱਕ ਰਾਤ ਜਾ ਕੇ ਆਸਾਨ ਕਰਨਾ, ਉਹ ਤਾਂ ਕਦੀ ਰਾਤ ਨੂੰ ਸੁੱਤੇ ਹੀ ਨੇ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਕਹਿਣ ਲੱਗੇ, ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਸੌ ਸੌ ਵੱਜਣ ਜੁੱਤੇ, ਤੈਂ ਕੁਨ ਉੱਤੇ। ਤੇ ਉਹਨੇ ਸ਼ਬਦ ਵਰਤੇ ਨੇ ਬੜੇ ਸੋਹਣੇ, ਕਹਿਣ ਲੱਗੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਂ ਕੁਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡ ਦੇ, ਭਾਵੇਂ ਕਿਤਨੇ ਵਜਨ ਜੁੱਤੇ। ਚੱਲ ਬੁੱਲਿਆ ਉਹ

0: ਵਾਹਿਗੁਰੂ।
1: ਉਸ ਕੰਨਾਂ ਵਿੱਚ ਆਵਾਜ਼ ਪਈ, ਭਾਈ ਮੁਗਲੂ, ਮਾਨੋ ਇਸ ਤਰ੍ਹਾਂ ਮਰੇ ਜਾਂਦੇ ਨੂੰ ਕਿਸੇ ਨੇ ਅੰਮ੍ਰਿਤ ਮੂੰਹ ਵਿੱਚ ਚੋ ਦਿੱਤਾ ਹੋਵੇ। ਅੱਖਾਂ ਖੁੱਲੀਆਂ, ਮੀਰੀ ਪੀਰੀ ਵਾਲੀ ਸੱਚੀ ਸਰਕਾਰ, ਸਤਿਗੁਰੂ ਨੇ ਕਿਹਾ ਕੁਛ ਮੰਗ ਲੈ, ਜੋ ਕੁਝ ਤੇਰੀ ਇੱਛਾ ਤੇਰੀ ਝੋਲੀ ਵਿੱਚ ਪਾਵਾਂਗੇ। ਉਸ ਵੇਲੇ ਭਾਈ ਮੁਗਲੂ ਕਹਿੰਦਾ, ਸੱਚੇ ਪਾਤਸ਼ਾਹ, ਜੇ ਤਰੁੱਠਾ ਹੈ, ਅੱਜ ਮੈਂ ਜ਼ਖਮੀ ਸਾਂ, ਮੇਰੇ ਸਿਰ ਨੂੰ ਆਪਣੀ ਗੋਦ ਵਿੱਚ ਚੁਕਾ ਲਿਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬਸ ਇੱਕ ਮੰਗ ਮੰਗਣੀ ਚਾਹੁੰਦਾ ਵਾਂ, ਅਰਦਾਸ ਹੈ ਕਿ ਜਿਸ ਦਿਨ ਮੈਂ ਆਪਣੇ ਸਰੀਰਕ ਚੋਲੇ ਨੂੰ ਤਿਆਗਾਂ, ਮੈਂ ਦੁਨੀਆਂ ਨੂੰ ਤਿਆਗ ਕੇ ਜਾਵਾਂ, ਮਰਨ ਵਾਲੇ ਮੈਨੂੰ ਆਪਣੀ ਝੋਲੀ ਪਰਚ ਕੇ ਫਿਰ ਦੇ ਦੇ। ਬਸ ਜਿਸ ਦਿਨ ਮੇਰਾ ਅੰਤਲਾ ਸਮਾਂ ਆਵੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਗੋਦ ਹੋਵੇ ਤੇ ਮੇਰਾ ਸੀਸ ਹੋਵੇ। ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਤੇ ਚੁੱਪ ਕਰ ਗਏ। ਇਹ ਸਿੱਖ ਨੇ ਧੀਰਜ ਕਰਕੇ ਫਿਰ ਕਿਹਾ, ਭਾਈ ਮੁਗਲੂ ਨੇ, ਸੱਚੇ ਪਾਤਸ਼ਾਹ, ਆਪ ਤਾਂ ਕਹਿ ਰਹੇ ਸੀ ਜੋ ਮੰਗੇਗਾ ਉਹ ਮਿਲੇਗਾ, ਕੁਛ ਨਹੀਂ ਮੰਗਿਆ, ਸਿਰਫ ਇੱਕੋ ਦਾਤ ਮੰਗੀ ਏ, ਮੇਰੇ ਮਰਨੇ ਨੂੰ ਸਾਂਭ ਲਵੋ, ਮੇਰੀ ਮੌਤ ਦਾ ਵੇਲਾ ਸਾਂਭ ਲਿਓ। ਗੁਰਮੁਖੋ, ਸੰਸਾਰ ਵਿੱਚ ਲੋਕ ਜ਼ਿੰਦਗੀ ਜੀਣ ਦੀ ਗੱਲ ਦੱਸ ਸਿਖਾਉਂਦੇ ਨੇ, ਕਦੀ ਕੋਈ ਸਕੂਲ ਤੁਸੀਂ ਦੇਖਿਆ? ਨਰਸਰੀ ਤੋਂ ਲੈ ਕੇ PhD ਦੀ ਡਿਗਰੀ ਤੱਕ ਵੱਡੀਆਂ ਵੱਡੀਆਂ ਡਿਗਰੀਆਂ ਜਿਹੜੇ ਹਾਸਲ ਕਰੀ ਬੈਠੇ ਨੇ, ਸਿਰਫ ਇੱਕੋ ਗੱਲ ਸਿਖਾਈ ਜਾਂਦੀ ਏ, ਤੂੰ ਜੀਣਾ ਕਿਵੇਂ ਹੈ। ਪਰ ਬਾਬੇ ਨਾਨਕ ਦਾ ਘਰ ਇਹ ਕਹਿਤਾ, ਜਿਹੜਾ ਕਹਿੰਦਾ ਭਲਿਆ ਤੈਨੂੰ ਜਾਚ ਸਿਖਾਵਾਂ, ਤੂੰ ਮਰਨਾ ਕਿਵੇਂ ਹੈ। ਜੀਣਾ ਤਾਂ ਲੋਕ ਸਿਖਾਉਂਦੇ ਨੇ, ਪਰ ਮਰਨ ਦੀ ਜਾਚ ਕਿਸੇ ਨਹੀਂ ਸਿਖਾਈ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਲੋਕਾਂ ਨੂੰ ਮਰਨ ਦੀ ਅਕਲ ਹੀ ਨਾ ਆਈ। ਬਾਬਾ ਜੀ ਦਾ ਬਚਨ ਪੜ੍ਹਨੇ, ਮਰਤਾ ਮਰਤਾ ਜਗ ਮੂਆ, ਮਰਦੀ ਪਈ ਏ, ਜਿਸ ਦਿਨ ਦਾ ਬੰਦਾ ਬਣਾਇਆ ਉਸ ਦਿਨ ਦੀ ਮੌਤ ਬਣਾਈਏ, ਪਰ ਅਜੇ ਤੀਕਰਾ ਕਿਸੇ ਨੂੰ ਮਰਨ ਦੀ ਜੁਗਤ ਨਹੀਂ ਆਈ। ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਮਹਾਰਾਜ, ਉਹ ਮੌਤ ਕਿਹੜੀ? ਕਹਿਣ ਲੱਗੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਿਆਰਿਓ, ਇੱਥੇ ਮਰਨ ਦੀ ਜਾਂਚ

0: ਕਹੀ ਜਾਂਦੀ ਹੈ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਦਾਤਾ ਕਿਰਪਾ ਕਰ, ਜੇ ਮੰਗ ਝੋਲੀ ਵਿੱਚ ਪਾਉਣ ਲੱਗਾ ਹੈ ਸਿਰਫ ਇਹ ਕਹਿ ਦੇ ਭਾਈ ਮੁਗਲੂ, ਜਿੱਦਣ ਤੇਰਾ ਅੰਤਲਾ ਸਮਾਂ ਆਵੇਗਾ ਤੇਰੇ ਸਿਰ ਨੂੰ ਮੈਂ ਆਪਣੀ ਗੋਦ ਵਿੱਚ ਸਾਂਭ ਲਵਾਂਗਾ। ਸਤਿਗੁਰੂ ਫਿਰ ਚੁੱਪ ਕਰ ਗਏ, ਕੁਛ ਨਹੀਂ ਬੋਲੇ। ਇਹਨੇ ਤੀਜੀ ਵਾਰ ਕਿਹਾ, ਸਮਰੱਥ ਦਾਤਾ ਆਪ ਹੀ ਬਚਨ ਦਿੱਤਾ, ਜੇ ਕੁਛ ਮੰਗੋ ਤੇ ਹੁਣ ਮੇਰਾ ਉੱਤਰ ਕਿਉਂ ਨਹੀਂ ਦਿੰਦੇ? ਤੇ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ ਅਸੀਂ ਆਪਣੇ ਚੋਲੇ ਨੂੰ ਤੇਰੇ ਜਾਣ ਤੋਂ ਪਹਿਲਾਂ ਹੀ ਸਮੇਟ ਲੈਣਾ ਹੈ, ਅਸੀਂ ਤੇਰੇ ਤੋਂ ਪਹਿਲਾਂ ਚਲੇ ਜਾਣਾ, ਤੇਰੇ ਨਾਲ ਕਿਵੇਂ ਬਚਨ ਕਰੀਏ ਵੀ ਤੈਨੂੰ ਅਸੀਂ ਅੰਤਲੇ ਸਮੇਂ ਸੰਭਾਲਾਂਗੇ। ਤੇ ਸਿੱਖ ਦਾ ਅੰਦਰ ਦੇਖੋ ਕਹਿਣ ਲੱਗਾ, ਦਾਤਾ ਚੋਲਾ ਬਦਲਣਾ ਹੈ, ਜੋਤ ਤਾਂ ਉਹੀ ਹੈ ਨਾ, ਜਿਸ ਵੀ ਰੂਪ ਵਿੱਚ ਹੋਵੇਂ ਤੂੰ ਕਿਰਪਾ ਕਰੀ ਮੈਨੂੰ ਉਸੇ ਰੂਪ ਵਿੱਚ ਆ ਕੇ ਮੇਰੇ ਮਰਨੇ ਨੂੰ ਸਾਂਭ ਲੈ। ਪਿਆਰਿਓ, ਸਵਾਮੀ ਦੇ ਦਰ ਤੇ ਕੂਕਰ ਦੀ ਤਰ੍ਹਾਂ ਬਹਿ ਤਾਂ ਸਹੀ, ਦੇਖ ਗੁਰੂ ਤੇਗ ਬਹਾਦਰ ਰਹਿਮਤਾਂ ਵਰਸਾਉਂਦੇ। ਗੁਰੂ ਹਰਗੋਬਿੰਦ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ ਤੇਰੇ ਨਾਲ ਬਚਨ ਕੀਤਾ, ਅੰਤਲੇ ਸਮੇਂ ਜਿੱਥੇ ਵੀ ਤੂੰ ਹੋਵੇਂਗਾ ਅਸੀਂ ਤੇਰੇ ਕੋਲ ਪਹੁੰਚਾਂਗੇ, ਪਰ ਇੱਕ ਕੰਮ ਕਰੀ, ਅੰਤਲੇ ਸਮੇਂ ਅਖੀਰ ਵਾਲੇ ਦਿਨ ਹਵੇਲੀ ਦੇ ਦਰਵਾਜ਼ੇ ਨਾ ਬੰਦ ਕਰੀ, ਅੰਤਲੇ ਦਿਨ ਕਿਤੇ ਕੁੰਡੇ ਨਾ ਲਾ ਕੇ ਬੈਠ ਜਾਈ, ਅਸੀਂ ਤੇਰੇ ਕੋਲ ਆਵਾਂਗੇ। ਜਿਸ ਤਰ੍ਹਾਂ ਅੱਜ ਤੇਰਾ ਸਿਰ ਜ਼ਖਮੀ ਦਾ ਆਪਣੀ ਗੋਦ ਵਿੱਚ ਰੱਖਿਆ ਹੈ, ਤੇਰਾ ਅੰਤਲਾ ਸਵਾਸ ਗੁਰੂ ਦੀ ਗੋਦ ਵਿੱਚ ਆਏਗਾ। ਪਰ ਭਾਈ ਮੁਗਲੂ ਸਾਨੂੰ ਪਹਿਚਾਣ ਲਈ, ਸਿੱਖ ਬੜਾ ਸਿਆਣਾ ਸੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਕੀ ਤਾਕਤ ਮੈਂ ਗੁਰੂ ਨੂੰ ਪਹਿਚਾਣ ਸਕਾਂ? ਕਿਉਂ? ਕਹਿਣ ਲੱਗੇ, ਗੁਰੂ ਅਗੰਮ ਖੈ, ਗੁਰੂ ਅਗਾਧ ਖੈ, ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਮੈਂ ਤਾਂ ਆਪਣਾ ਮੂਲ ਨਹੀਂ ਪਹਿਚਾਣ ਸਕਿਆ ਤੇ ਆਪ ਨੂੰ ਕਿਵੇਂ ਪਹਿਚਾਣਾਂਗਾ? ਕਹਿਣ ਲੱਗੇ, ਦੇਖੀ ਤੂੰ ਦਰਵਾਜ਼ੇ ਖੋਲ੍ਹ ਕੇ ਰੱਖੀ, ਅੰਤਲੇ ਸਮੇਂ ਤੈਨੂੰ ਪਹਿਚਾਣ ਆ ਜਾਏਗੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਦੇ ਦਿੱਤੇ, ਭਾਈ ਮੁਗਲੂ ਠੀਕ ਹੋ ਗਿਆ ਤੇ ਇਹਦਾ ਪਿੰਡ ਹੈ ਮਾਲਵੇ ਦੀ ਧਰਤੀ ਵਿੱਚ, ਪਿੰਡ ਦਾ ਨਾਮ ਹੈ ਗੰਢੂਆਂ। ਇਸ ਪਿੰਡ ਵਿੱਚ ਭਾਈ ਮੁਗਲੂ ਆ ਪਹੁੰਚਿਆ। ਉਦਨ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰ ਰਾਇ ਸਾਹਿਬ ਆਏ, ਗੁਰੂ ਹਰ ਰਾਇ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਆਏ ਤੇ ਇੱਧਰ ਭਾਈ ਮੁਗਲੂ ਦੇ ਅੰਤਲੇ ਦਿਨ ਪਏ ਹੁੰਦੇ ਨੇ ਤੇ ਉਧਰ ਧਰਮ ਦੀ ਚਾਦਰ, ਸੱਚ ਦੇ ਪੁਜਾਰੀ, ਤਿਆਗ ਬੈਰਾਗ ਤੇ ਅਨੁਰਾਗ ਦੇ ਪੁਤਲੇ। ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਆ ਗਿਆ ਵੀ ਬਚਨ ਕੀਤਾ ਹੈ ਸਿੱਖ ਦੇ ਨਾਲ, ਮਾਲਵੇ ਦੀ ਧਰਤੀ ਤੇ ਹਜ਼ੂਰ ਜਦੋਂ ਵਿਚਰੇ ਤੇ ਕਿਰਪਾਲੂ ਦਾਤਾ ਜੀ ਦੇ ਨਾਲ। ਵੇਖੋ ਗੁਰੂ ਦੀਆਂ ਬਖਸ਼ਾਂ ਬੜੀਆਂ ਜੀ। ਅੱਜ ਵੀ ਕਿਤੇ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਚੇਤੇ ਕਰੇ ਖਾਂ। ਮੈਂ ਇੱਕ ਉਦਾਹਰਨ ਵਿੱਚੋਂ ਨਿਕਲ ਕੇ ਹੋਰ ਇਤਿਹਾਸ ਦੀ ਦੇਣਾ, ਕਿਉਂਕਿ ਸੋਲਿਡ ਪਰੂਫ ਨੇ, ਕੇਵਲ ਇਹ ਦੰਦ ਕਥਾ ਤੇ ਮਨੋਕਲਪਿਤ ਕਹਾਣੀਆਂ ਨਹੀਂ। ਸਤਿਗੁਰੂ ਆਸਾਮ ਗਏ ਨੇ, ਰਾਜਾ ਰਾਮ ਰਾਏ ਨੇ ਬੜੀ ਸੇਵਾ ਕੀਤੀ ਸੀ ਤੇ ਇੱਕ ਦਿਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਘਰ ਮੰਜੇ ਦੇ ਥੱਲੇ, ਜਿੱਥੇ ਸਾਹਿਬ ਬੈਠੇ ਮੰਜੇ ਦੇ ਕੋਲ ਥੱਲੇ ਆ ਕੇ ਬੈਠ ਗਿਆ, ਬੜਾ ਉਦਾਸ ਸੀ। ਗੁਰੂ ਸਾਹਿਬ ਨੇ ਪੁੱਛ ਲਿਆ ਰਾਮ ਰਾਏ, ਉਸ ਨੂੰ ਪੁੱਛ ਲਿਆ ਤੂੰ ਉਦਾਸ ਕਿਉਂ ਵੇ, ਤੇਰੀ ਉਦਾਸੀ ਦਾ ਕਾਰਨ ਕੀ? ਕਹਿੰਦਾ ਸੱਚੇ ਪਾਤਸ਼ਾਹ ਸਭ ਕੁਝ ਦਿੱਤਾ ਹੀ ਪਰ ਘਰ ਸੰਤਾਨ ਨਹੀਂ, ਘਰ ਪੁੱਤਰ ਧੀ ਨਹੀਂ। ਤੇ ਗੁਰੂ ਤੇਗ ਬਹਾਦਰ ਜੀ ਦੇ ਹੱਥ ਵਿੱਚ ਨਾ ਉਸ ਵੇਲੇ ਇੱਕ ਸੋਨੇ ਦੀ ਛਾਪ ਕਿਸੇ ਨੇ ਭੇਟ ਕੀਤੀ ਸੀ, ਉਸ ਛਾਪ ਦੇ ਉੱਪਰ ਇੱਕ ਓਅੰਕਾਰ ਉਕਰਿਆ ਸੀ। ਸਤਿਗੁਰੂ ਛਾਪ ਨੂੰ ਲੈ ਕੇ ਉਛਾਲਦੇ ਨੇ ਤੇ ਜਦੋਂ ਉਹਨੇ ਕਿਹਾ ਘਰ ਸੰਤਾਨ ਨਹੀਂ, ਨਾਲ ਰੋ ਪਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਨੇ ਆਪਣੀ ਛਾਪ ਉਹਦੇ ਮੱਥੇ ਤੇ ਲਾਈ, ਨਾਲ ਕਿਹਾ ਉਦਾਸ ਨਾ ਹੋ, ਤੇਰੇ ਘਰ ਪੁੱਤਰ ਆਵੇਗਾ, ਆ ਛਾਪ ਦਾ ਨਿਸ਼ਾਨ ਉਹਦੇ ਮੱਥੇ ਦੇ ਉੱਤੇ ਹੋਵੇਗਾ। ਸੱਚ ਹੈ ਗੁਰਮੁਖੋ, ਛਾਪ ਦਾ ਨਿਸ਼ਾਨ ਇੱਕ ਓਅੰਕਾਰ ਧੁੰਦਲਾ ਜਿਹਾ ਉਹਦੇ ਮੱਥੇ ਤੇ ਹੋਵੇਗਾ, ਜਿਉਂ ਜਿਉਂ ਵੱਡਾ ਹੋਵੇਗਾ ਤਿਉਂ ਤਿਉਂ ਨਿਖਰ ਕੇ ਬਾਹਰ ਆਏਗਾ। ਰਾਜੇ ਦੀ ਮੌਤ ਹੋ ਗਈ, ਉਸ ਰਾਜੇ ਦੇ ਘਰ ਸਾਲ ਬਾਅਦ ਪੁੱਤਰ ਪੈਦਾ ਹੋਇਆ ਰਤਨ ਰਾਏ, ਜਿਹੜਾ ਪ੍ਰਸਾਦੀ ਹਾਥੀ ਲੈ ਕੇ ਆਇਆ, ਪੰਜ ਕਲਾ ਸ਼ਸਤਰ ਲੈ ਕੇ ਆਇਆ, ਚੰਦਨ ਦੀ ਚੌਂਕੀ ਲੈ ਕੇ ਆਇਆ। ਇੱਕ ਦਿਨ ਰਾਜਕੁਮਾਰ, ਇਹਦੀ ਉਮਰ ਸੀ ਉਸ ਵੇਲੇ 11 ਕੁ ਸਾਲ ਦੇ ਕਰੀਬ, ਸ਼ੀਸ਼ੇ ਦੇ ਸਾਹਮਣੇ ਪੱਗ ਬੰਨ੍ਹਣ ਲੱਗਾ ਤੇ ਸੱਚੇ ਪਾਤਸ਼ਾਹ ਨੇ ਨਾਲ ਕਿਹਾ ਸੀ, ਰਾਜਨ ਪਰਮਾਤਮਾ ਪੁੱਤਰ ਦਏਗਾ ਉਹਨੂੰ ਬਾਬੇ ਨਾਨਕ ਦਾ ਸਿੱਖ ਬਣਾਈ। ਕੇਸ ਨਾ ਕੱਤੀ ਆਪਣੇ ਪੁੱਤਰ ਦੇ। ਰਾਜੇ ਨੇ ਜਦੋਂ ਪੁੱਤਰ ਦਾ ਜਨਮ ਹੋਇਆ ਤੇ ਰਾਮ ਰਾਏ ਦੀ ਮੌਤ ਹੋ ਗਈ ਤੇ ਮਰਦੇ ਸਮੇਂ ਰਾਣੀ ਨੂੰ ਕਹਿ ਗਿਆ ਸੀ ਇੱਕ ਕੰਮ ਕਰੀ, ਗੁਰੂ ਨਾਨਕ ਦਾ ਸਿੱਖ ਬਣਾਈ, ਕਿਉਂਕਿ ਇਹਦੇ ਮੱਥੇ ਤੇ ਦੇਖ ਗੁਰੂ ਨਾਨਕ ਜੀ ਦੀ ਨਿਸ਼ਾਨੀ ਹੈ। ਇੱਕ ਦਿਨ ਉਹ ਬੱਚਾ ਵਾਲ ਪਿਆ ਵਾਂਦਾ ਸੀ, ਕੇਸ ਪਿਆ ਕਰਦਾ ਸੀ, ਕਿਤੇ ਧਿਆਨ ਚਲਾ ਗਿਆ ਕੇਸਾਂ ਤੋਂ ਬਿਲਕੁਲ ਥੱਲੇ ਤੇ ਇੰਜ ਲੱਗਾ ਕਿ ਜਿਵੇਂ ਕੋਈ ਜ਼ਖਮ ਦਾ ਨਿਸ਼ਾਨ ਹੈ। ਕਹਿੰਦੇ ਨੇ ਕੇਸ ਤਾਂ ਵਾਲਾ ਹੈ। ਮਾਂ ਕੋਲ ਆ ਕੇ ਪੁੱਛਦਾ, ਮਾਂ ਮੈਨੂੰ ਕੋਈ ਛੋਟੇ ਹੁੰਦਿਆਂ ਸੱਟ ਤੇ ਨਹੀਂ ਵੱਜੀ? ਮਾਂ ਨੇ ਕਿਹਾ, ਨਹੀਂ ਬੇਟਾ। ਕਹਿੰਦਾ, ਮੇਰੇ ਮੱਥੇ ਦੇ ਥੱਲੇ ਨਿਸ਼ਾਨ ਕੀ ਹੈ? ਕਹਿੰਦੇ ਨੇ ਮਾਈ ਉਸੇ ਵੇਲੇ ਸੁਣ ਕੇ ਚੁੱਪ ਕਰ ਗਈ ਸੀ। ਜੇ ਵਿਸਤਾਰ ਨਾਲ ਪੜ੍ਹਨਾ ਹੈ ਤੇ ਪੜ੍ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਲਗੀਧਰ ਚਮਤਕਾਰ ਤੇ ਰਾਜਾ ਰਤਨ ਰਾਏ ਵਾਲਾ ਪ੍ਰਸੰਗ। ਕਹਿਣ ਲੱਗਾ, ਮਾਂ ਮੈਨੂੰ ਚੋਟ ਨਹੀਂ ਕੋਈ ਲੱਗੀ? ਕਹਿਣ ਲੱਗੀ, ਨਹੀਂ ਬੇਟਾ। ਕਹਿੰਦਾ, ਨਿਸ਼ਾਨ ਕਾਹਦਾ? ਮਾਂ ਦੀਆਂ ਅੱਖਾਂ ਬੰਦ ਹੋ ਗਈਆਂ, ਇੱਕੋ ਦਮ ਤ੍ਰਿਪ ਤ੍ਰਿਪ ਕਰਕੇ ਅੱਖਾਂ ਵਿੱਚੋਂ ਪਾਣੀ ਨਿਕਲ ਆਇਆ। ਕਹਿਣ ਲੱਗਾ, ਮਾਂ ਤੂੰ ਰੋਈ ਕਿਉਂ? ਮੈਂ ਤੈਨੂੰ ਕੁਛ ਕਿਹਾ? ਮੇਰੇ ਮੱਥੇ ਤੇ ਦਾਗ ਕਿਉਂ? ਸੀਨੇ ਨਾਲ ਲਾ ਕੇ ਕਿਹਾ, ਪੁੱਤਰ ਇਹ ਦਾਗ ਨਹੀਂ, ਦਾਗ ਲੱਗਦੇ ਨੇ ਕੁਕਰਮ ਕਰਨ ਵਾਲਿਆਂ ਨੂੰ। ਇਹ ਤੇਰੇ ਮੱਥੇ ਤੇ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਹੈ, ਇਹ ਦਾਗ ਨਹੀਂ ਕਲੰਕ ਨਹੀਂ। ਤੇਰੇ ਮੱਥੇ ਤੇ ਇੱਕੋ ਅੰਕਾਰ ਹੈ। ਬਸ ਇੰਨੀ ਗੱਲ ਸੁਣਦਿਆਂ ਹੈ ਤਾਂ ਭਗਤ ਸੀ ਪਹਿਲੇ ਜਨਮਾਂ ਦਾ। ਕਹਿਣ ਲੱਗਾ, ਮਾਂ ਮੇਰੀਏ ਉਸ ਗੁਰੂ ਕੋ ਲੈ ਜਾ ਜਿਹੜਾ ਮੇਰੇ ਮੱਥੇ ਤੇ ਨਿਸ਼ਾਨ ਲਾ ਕੇ ਗਿਆ। ਪੁੱਤਰ ਮਿਲਿਆ, ਪੁੱਤਰ ਉਹ ਗੁਰੂ ਤੇਗ ਬਹਾਦਰ ਚਲੇ ਗਏ, ਸ਼ਹਾਦਤ ਦਾ ਜਾਮ ਪੀ ਗਏ। ਤੇ ਉਸ ਵੇਲੇ ਕਿਹਾ, ਮਾਂ ਹੁਣ ਫਿਰ ਮੈਂ ਰਹਿ ਨਹੀਂ ਸਕਦਾ ਗੁਰੂ ਤੋਂ ਬਿਨਾਂ। ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਤੇ ਰਤਨ ਰਾਏ ਦੀ ਉਮਰ ਇੱਕੋ ਸੀ। ਆਇਆ ਤੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਕਈ ਦਿਨ ਰਹਿ ਕੇ ਗਿਆ ਤੇ ਜਿਉਂ ਜਿਉਂ ਰਤਨ ਰਾਏ ਬਿਰਧ ਹੋਇਆ ਸੀ, ਕਹਿੰਦੇ ਨੇ ਅੰਤਲੇ ਸਮੇਂ ਏਕੋ ਓਂਕਾਰ ਉਭਰ ਕੇ ਬਾਹਰ ਆ ਗਿਆ ਸੀ। ਗੁਰਮੁਖੋ, ਗੁਰੂ ਛਾਪ ਲਾਉਂਦੇ ਨੇ। ਭਾਈ ਮੁਗਲੂ ਨੂੰ ਛੇਵੇਂ ਜਾਮੇ ਕਹਿ ਦਿੱਤਾ, ਤੂੰ ਬੂਆ ਖੋਲ ਕੇ ਰੱਖੀ, ਅਸੀਂ ਤੇਰੇ ਘਰ ਜ਼ਰੂਰ ਆਵਾਂਗੇ। ਅੱਜ ਭਾਈ ਮੁਗਲੂ ਦੇ ਅੰਤਲੇ ਦਿਨ ਆ ਗਏ ਨੇ। ਪਰਿਵਾਰ ਦੇ ਨਾਲ ਘੱਟ ਬੋਲਦਾ ਹੈ, ਸਾਰਾ ਦਿਨ ਅੰਤਰਮੁਖੀ ਹੋ ਕੇ ਗੁਰੂ ਗੁਰੂ ਜਪਦਾ ਹੈ ਤੇ ਨਾਲੇ ਕਹਿੰਦਾ, ਸੱਚੇ ਪਾਤਸ਼ਾਹ ਹੁਣ ਆਓ ਖਾਂ, ਆਪਣੀ ਗੋਦ ਦਾ ਪਿਆਰ ਦਿਓ। ਸਤਿਗੁਰੂ ਗੁਰੂ ਤੇਗ ਬਹਾਦਰ ਮਾਲਵੇ ਦੀ ਧਰਤੀ ਤੇ ਗਏ, ਗੰਢਵਾ ਪਿੰਡ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ। ਉਸ ਵੇਲੇ ਇੱਕੋ ਘਰ ਸੀ ਸਿੱਖਾਂ ਦਾ, ਭਾਈ ਮੁਗਲੂ ਦਾ। ਭਾਈ ਮੁਗਲੂ ਰਾਤ ਜਲ ਪਾਣੀ ਛਕਿਆ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿ ਦਿੱਤਾ, ਅੱਜ ਹਵੇਲੀ ਦੇ ਬੂਹੇ ਨਾ ਬੰਦ ਕਰਿਓ। ਕਮਾਲ ਹੈ ਸਿੱਖੀ ਕਮਾਲ, ਤਾਂ ਇਸ ਤਰ੍ਹਾਂ ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਮ ਤਜਤ ਨਿਤ ਨਾਨਕ ਇਹ ਵਿਦ ਖਰ ਭਜੋ। ਇੱਕ ਮਨ ਹੋਏ ਇੱਕ ਚਿੱਤ, ਪਤਾ ਲੱਗ ਜਾਏ ਕਿ ਸਵੇਰੇ ਮੈਂ ਤਨ ਦੇ ਚੋਲੇ ਨੂੰ ਤਿਆਗ ਕੇ ਚਲੇ ਜਾਣਾ ਹੈ। ਮੌਤ ਦੁਖਦਾਈ ਨਹੀਂ। ਜਿਸ ਬੱਚੇ ਨੇ ਸਾਲ ਭਰ ਸਕੂਲ ਦੇ ਵਿੱਚ ਪੜ੍ਹਿਆ ਨਹੀਂ, ਉਹ ਪੇਪਰਾਂ ਨੂੰ ਦੇਖ ਕੇ ਕਹੇਗਾ ਕਦੀ ਵੀ ਐਗਜ਼ਾਮ ਨਾ ਹੋਵੇ। ਜਿਹਨੇ ਪੜ੍ਹਾਈ ਕੀਤੀ ਉਹਨੂੰ ਤਾਂ ਨੀਂਦ ਹੀ ਨਹੀਂ ਪੈਂਦੀ। ਜਿਹਨੇ ਸਿੱਖੀ ਕਮਾਈ ਉਹ ਮੌਤ ਦੀ ਇੰਤਜ਼ਾਰ ਕਰਦਾ ਹੈ, ਕਿਹੜੀ ਸੁਲੱਖਣੀ ਘੜੀ ਆਵੇ ਜਿੱਦਣ ਮੇਰਾ ਗੁਰੂ ਮੈਨੂੰ ਆਪਣੀ ਗੋਦ ਵਿੱਚ ਲਏਗਾ। ਭਾਈ ਮੁਗਲੂ ਨੇ ਰਾਤ ਕਹਿ ਦਿੱਤਾ ਦਰਵਾਜ਼ੇ ਬੰਦ ਨਹੀਂ ਕਰਨੇ। ਪਰਿਵਾਰ ਦੇ ਜੀਆਂ ਨੇ ਕਿਹਾ, ਬਾਬਾ ਚਾਰ ਚੁਫੇਰੇ ਜੰਗਲ ਕਹਿ। ਕਹਿਣ ਲੱਗੇ, ਕੋਈ ਗੱਲ ਨਹੀਂ, ਇਸ ਘਰ ਵਿੱਚ ਗੁਰੂ ਨਾਨਕ ਦੇ ਪਹਿਰੇ ਨੇ, ਇੱਥੇ ਕੋਈ ਨਹੀਂ ਆ ਸਕਦਾ। ਇਸ ਘਰ ਵਿੱਚ ਤਾਂ ਜਮਦੂਤ ਨੇ ਵੀ ਰਾਤ ਨੂੰ ਨਹੀਂ ਆਉਣਾ। ਕਹਿੰਦੇ ਨੇ ਦਰਵਾਜ਼ਾ ਰਾਤ ਨੂੰ ਖੋਲ ਦਿੱਤਾ। ਸਾਰੀ ਰਾਤ ਬਸ ਉਹੀ ਚੇਤੇ ਕਰਦਾ ਰਿਹਾ, ਸੱਚੇ ਪਾਤਸ਼ਾਹ ਅੱਜ ਸਵੇਰੇ ਤੁਸੀਂ ਆਉਣਾ ਹੈ ਤੇ ਉਹ ਗੋਦ ਮੈਨੂੰ ਨਸੀਬ ਹੋਣੀ ਹੈ ਜਿਹੜੀ ਕਈ ਸਾਲ ਪਹਿਲਾਂ ਨਸੀਬ ਹੋਈ ਸੀ। ਉਦੋਂ ਛੇਵੇਂ ਰੂਪ ਵਿੱਚ ਹੈ, ਹੁਣ ਨੌਵੇਂ ਰੂਪ ਵਿੱਚ ਸੁਣਿਆ, ਬੜਾ ਗੰਭੀਰ ਹੈ। ਉਦੋਂ ਦੋ ਕਿਰਪਾਨਾਂ ਪਾਈਆਂ ਸਨ, ਹੁਣ ਸਿਰਫ ਪਰਮਾਤਮਾ ਦੇ ਗੀਤ ਪਿਆ ਗਾਉਣਾ ਹੈ। ਇੱਧਰ ਹਜ਼ੂਰ ਕਨਕਵਾਲ ਪਿੰਡ ਵਿੱਚ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠੇ ਨੇ। ਸਮਾਧੀ ਵਿੱਚ ਬੈਠਿਆਂ ਇੱਕੋ ਦਮ ਦੇਖਿਆ ਵੀ ਸਿੱਖ ਅਰਦਾਸ ਪਿਆ ਕਰਦਾ। ਤੇ ਗੁਰਮੁਖੋ, ਇਹ ਗੱਲਾਂ ਕਹਿਣ ਮਾਤਰ ਨਹੀਂ, ਗੁਰੂ ਜੀ ਕਿਤੇ ਸਿੱਖ ਕਿਤੇ, ਤੁਸੀਂ ਇੱਕ ਬਚਨ ਰੋਜ਼ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਆਪਾਂ ਤਾਂ ਇਨਸਾਨ ਹਾਂ, ਬੰਦੇ ਨੂੰ ਸਭ ਤੋਂ ਵੱਡੀ ਸੂਝ ਹੈ ਨਾ। ਪਰਮਾਤਮਾ ਨੇ 84 ਦਾ ਸਰਦਾਰ ਇਨਸਾਨ ਨੂੰ ਬਣਾਇਆ, ਇੱਕ ਅਸਮਾਨ ਵਿੱਚ ਉੱਡਣ ਵਾਲਾ ਪੰਛੀ ਹੈ, ਉਸ ਨੂੰ ਅਸੀਂ ਕੂੰਜ ਕਹਿੰਦੇ ਹਾਂ। ਕੂੰਜ ਆਪਣੇ ਬੱਚੇ ਸੈਂਕੜੇ ਕੋ ਦੂਰ ਛੱਡ ਕੇ ਦੂਰ ਆ ਜਾਂਦੀ ਹੈ, ਪਰ ਜਦੋਂ ਕੂੰਜ ਆਪਣੇ ਮੂੰਹ ਵਿੱਚ ਦਾਣਾ ਪਾ ਕੇ ਆਪਣੇ ਬੱਚੇ ਨੂੰ ਚੇਤੇ ਕਰਦੀ ਏ, ਦਾਣਾ ਕੂੰਜ ਦੇ ਪੇਟ ਵੀ ਜਾਂਦਾ ਹੈ ਤੇ ਅਸਰ ਬੱਚੇ ਦੇ ਉੱਤੇ ਹੋ ਜਾਂਦਾ ਹੈ, ਭੁੱਖ ਬੱਚੇ ਦੀ ਦੂਰ ਹੋ ਜਾਂਦੀ। ਤੇ ਰੋਜ਼ ਤੁਸੀਂ ਬਚਨ ਪੜ੍ਹਦੇ, ਉਡੈ ਊਡ ਆਵੈ ਸੈ ਕੋ ਸਾਂ, ਤਿਸ ਪਾਛੇ ਬਚਰੇ ਛਰਿਆ, ਪਿੱਛੇ ਬੱਚੇ ਛੱਡ ਕੇ ਆ ਗਈ, ਤਿੰਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਭਾਈ ਮੁਗਲੂ ਨੇ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਜੀ ਇੱਕੋ ਦਮ ਸਿੰਘਾਸਨ ਤੋਂ ਉੱਠੇ, ਆਸਨ ਤੋਂ ਉੱਠੇ, ਤੇ ਜਿਹੜੇ ਘੋੜ ਸਾਲ ਸਨ, ਘੋੜੇ ਤਿਆਰ ਕਰਨ ਵਾਲੇ, ਆਵਾਜ਼ ਦਿੱਤੀ ਸਾਡਾ ਘੋੜਾ ਤਿਆਰ ਕਰੋ। ਸੱਚੀ ਸਰਕਾਰ ਕਿੱਥੇ, ਕਾਠੀ ਵੀ ਘੋੜੇ ਤੇ ਨਹੀਂ ਪਾਈ, ਸਿਰਫ ਜੀਨ ਪਾ ਕੇ ਕੱਪੜਾ ਘੋੜੇ ਦੀ ਪਿੱਠ ਤੇ ਪਾਇਆ। ਕਹਿਣ ਲੱਗੇ ਤੁਸੀਂ ਰੁਕੋ, ਅਸੀਂ ਆਏ, ਸ਼ਾਮ ਤੱਕ ਅਸੀਂ ਪਹੁੰਚਾਂਗੇ, ਮੇਰੇ ਪਿੱਛੇ ਨਾ ਕੋਈ ਆਇਓ। ਅੱਡੀ ਲਾਈ ਘੋੜੇ ਨੂੰ ਤੇ ਗੰਢਵਾਂ ਪਿੰਡ ਚਲੇ ਗਏ। ਜਾ ਕੇ ਭਾਈ ਮੁਗਲੂ ਦੇ ਅਜੇ ਤਾਰੇ ਚਮਕਦੇ ਪਏ ਸਨ, ਥੋੜੇ ਥੋੜੇ ਅੰਮ੍ਰਿਤ ਵੇਲਾ, ਆਵਾਜ਼ ਦਿੱਤੀ, ਭਾਈ ਮੁਗਲੂ ਦਰਵਾਜ਼ਾ ਖੁੱਲ੍ਹਾ ਸੀ, ਘੋੜੇ ਤੇ ਚੜ੍ਹੇ ਅੰਦਰ ਚਲੇ ਗਏ। ਭਾਈ ਮੁਗਲੂ ਅਸੀਂ ਆਪਣਾ ਬਚਨ ਨਿਭਾਉਣ ਆਏ ਹਾਂ, ਤੇਰੇ ਨਾਲ ਕੀਤੇ ਹੋਏ ਬਚਨ ਨੂੰ ਪੂਰੀਆਂ ਕਰਨ ਆਏ ਹਾਂ। ਅੰਦਰ ਗਿਆ ਤੇ ਕੀ ਦੇਖਿਆ, ਭਾਈ ਸਾਹਿਬ ਇਸ਼ਨਾਨ ਕਰਕੇ ਆਪਣਾ ਨੇਮ ਨਿਭਾ ਕੇ ਮੰਜੇ ਤੇ ਲੇਟੇ ਸਨ, ਪਰਿਵਾਰ ਦੇ ਜੀ ਇਕੱਠੇ ਹੋ ਗਏ। ਗੁਰੂ ਤੇਗ ਬਹਾਦਰ ਘੋੜੇ ਤੋਂ ਉਤਰੇ, ਭਾਈ ਮੁਗਲੂ ਦੇ ਮੰਜੇ ਦੇ ਸਰਾਣੇ ਵੱਲ ਚਲੇ ਗਏ ਤੇ ਚਿਹਰੇ ਤੋਂ ਕੱਪੜਾ ਲਾਇਆ, ਥੱਲੇ ਦੇਖਿਆ ਕਿ ਚਿਹਰੇ ਦਾ ਜਲਾਲ, ਕਿਉਂਕਿ ਅੰਦਰ ਗੁਰੂ ਵਰਦਾ ਪਿਆ ਸੀ, ਚਿਹਰੇ ਦਾ ਨੂਰ ਜਿਹੜਾ ਸੀ ਉਹ ਝੱਲਿਆ ਨਾ ਜਾਏ। ਸੱਚੇ ਪਾਤਸ਼ਾਹ ਜੀ ਨੇ ਭਾਈ ਮੁਗਲੂ ਦਾ ਸਿਰ ਚੁੱਕਿਆ, ਭਾਈ ਮੁਗਲੂ ਉੱਠੇ ਨਹੀਂ, ਹੱਥ ਜੁੜ ਗਏ, ਹੱਥ ਜੁੜੇ ਤੇ ਗੁਰੂ ਜੀ ਨੇ ਆਪਣੀ ਗੋਦ ਵਿੱਚ ਲਿਆ। ਤੇ ਜਦੋਂ ਭਾਈ ਮੁਗਲੂ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਬਸ ਉਹੀ ਝਲਕ ਪੈ ਗਈ ਕਿ ਮੀਰੀ ਪੀਰੀ ਦਾ ਦਾਤਾ ਮੈਨੂੰ ਆਪਣੀ ਗੋਦ ਵਿੱਚ ਲੈ ਕੇ ਬੈਠਾ, ਗੋਦ ਵਿੱਚ ਲਿਆ, ਸਿਰ ਤੇ ਹੱਥ ਰੱਖ ਕੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ, ਭਾਈ ਮੁਗਲੂ ਦੇਖ, ਅਸੀਂ ਤੇਰੇ ਕੀਤੇ ਹੋਏ ਜਿਹੜੇ ਤੇਰੇ ਨਾਲ ਬਚਨ ਨੇ ਪੂਰਾ ਕਰਨ ਆਏ ਹਾਂ। ਭਾਈ ਮੁਗਲੂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਜਿੱਦਣ ਜ਼ਖਮੀ ਸਾਂ ਉਦਣ ਵੀ ਆਪਣੀ ਗੋਦ ਦਿੱਤੀ, ਅੱਜ ਅੰਤਲਾ ਸਮਾਂ ਆਇਆ ਤਾਂ ਗੋਦ ਦਿੱਤੀ, ਅੱਜ ਤੀਜੀ ਕਿਰਪਾ ਕਰਦੇ, ਮੈਨੂੰ ਸਰੀਰ ਦੇ ਇਸ ਭਾਂਡੇ ਤੋਂ ਕੱਢ ਕੇ ਸਦਾ ਲਈ ਆਪਣੀ ਗੋਦ ਵਿੱਚ ਸਮਾ ਲੈ, ਪਰਤ ਕੇ ਮੈਂ ਤੇਰੀ ਗੋਦੀ ਵਿੱਚੋਂ ਕਦੀ ਬਾਹਰ ਹੀ ਨਾ ਨਿਕਲਾਂ। ਹਜ਼ੂਰ ਨੇ ਮੱਥੇ ਤੇ ਹੱਥ ਰੱਖ ਕੇ ਕਿਹਾ, ਭਾਈ ਮੁਗਲੂ ਆਪਣੀ ਸੁਰਤ ਨੂੰ ਸੰਕੋਚ, ਆਪਣੇ ਅੰਦਰ ਨੂੰ ਇਕਾਗਰ ਕਰ, ਤੇ ਮੱਥੇ ਤੇ ਹੱਥ ਰੱਖ ਕੇ ਕਹਿ ਲੱਗੇ, ਬੋਲ ਵਾਹਿਗੁਰੂ। ਭਾਈ ਮੁਗਲੂ ਨੇ ਕਿਹਾ, ਵਾਹਿਗੁਰੂ। ਦੂਜੀ ਵਾਰੀ ਫਿਰ ਕਿਹਾ, ਬੋਲ ਵਾਹਿਗੁਰੂ। ਫਿਰ ਕਿਹਾ ਤੇ ਜਦੋਂ ਪੰਜਵੀਂ ਵਾਰ ਕਿਹਾ ਵਾਹਿਗੁਰੂ, ਗੁਰੂ ਇੰਨਾ ਕੁ ਅੰਦਰੋਂ ਸੀਨੇ ਤੋਂ ਕਿਹਾ, ਗੁਰੂ ਕਹਿਣ ਦੀ ਦੇਰ ਸੀ, ਅੰਦਰ ਵਾਲੇ ਸਵਾਸ ਹੀ ਗੁਰੂ ਦੀ ਗੋਦ ਵਿੱਚ ਸਮਾ ਗਏ। ਪਿਆਰਿਓ, ਅੰਤਲਾ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਆਇਆ, ਜਿਨ੍ਹਾਂ ਨੇ ਮਾਨ ਨੂੰ ਤਿਆਗ ਦਿੱਤਾ, ਤਿਆਗ ਕਰ ਮਾਨ ਦਾ, ਬੈਰਾਗ ਕਰ ਸੰਸਾਰ ਦੀ ਨਾਸ਼ਵਾਨਤਾ ਦਾ, ਤੇ ਉਨਰਾਗ ਕਰ ਪਰਮਾਤਮਾ ਦੇ ਪਿਆਰ ਦਾ। ਜਿਹਦੇ ਕੋਲ ਤਿਆਗ ਹੈ, ਜਿਸ ਕੋਲ ਬੈਰਾਗ ਹੈ, ਜਿਸ ਕੋਲ ਅਨੁਰਾਗ ਹੈ, ਉਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਉਹ ਸਾਈਂ ਦੀ ਗੋਦ ਵਿੱਚ ਸਦਾ ਲਈ ਸਮਾ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਬੈਰਾਗ, ਤਿਆਗ ਤੇ ਅਨੁਰਾਗ ਸਿਖਾਇਆ। ਤਿਆਗ ਮਾਨ, ਮਾਨ ਨੂੰ ਤਿਆਗਣ ਦੀ ਗੱਲ ਕਹੀ, ਸਾਧੋ ਮਨ ਕਾ ਮਾਨ ਤਿਆਗੋ, ਮੈਂ ਸੰਖੇਪ ਵਿੱਚ ਕਹਿ ਦਿਆਂ। ਬੈਰਾਗ ਸਿਖਾਇਆ, ਪ੍ਰੀਤਮ ਜਾਣ ਲਿਓ ਮਨ ਮਾਹੀ, ਤਿਆਗ ਹੈ ਮਾਨ ਤਿਆਗੋ, ਬੈਰਾਗ ਹੈ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਚੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇ ਰਹਿ, ਵਿਪਤ ਪਰੀ ਸਭੀ ਸੰਗ ਛਾੜਤ, ਕੋਊ ਨਾ ਆਵਤ ਨੇਰਹਿ, ਘਰ ਕੀ ਨਾਰ ਬਹੁਤ ਖਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿਣ ਲੱਗੇ, ਇਹ ਬਿਦਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਖਰ ਜੀ ਕੋ ਕਾਮ ਨਾ ਆਇਓ। ਮੈਂ ਚਾਰ ਸ਼ਬਦ ਤੁਹਾਨੂੰ ਕਹੇ ਨੇ, ਖਾਸ ਕਰਕੇ ਤਿੰਨ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਦੋ ਹੀ ਗੱਲਾਂ ਕਹੀਆਂ ਨਾ, ਕਹਿਣ ਲੱਗੇ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਤੇ ਜਿਹੜਾ ਇਹ ਪ੍ਰੇਮ ਕਰੇਗਾ, ਗੁਰੂ ਤੇਗ ਬਹਾਦਰ ਜੀ ਨੇ ਕਿਹਾ ਮੈਂ ਤੈਨੂੰ ਲਿਖ ਕੇ ਦੇ ਜਾਣਾ, ਕੰਨਾਂ ਨਾਲ ਗੋਬਿੰਦ ਦੇ ਗੀਤ ਸੁਣੀ, ਜ਼ਬਾਨ ਨਾਲ ਗੋਬਿੰਦ ਦੇ ਗੀਤ ਗਾਈ, ਮੈਂ ਲਿਖ ਕੇ ਦੇ ਜਾਣਾ ਸਿੱਖਾ, ਤੈਨੂੰ ਗੁਰੂ ਦੀ ਗੋਦੀ ਮਿਲੇਗੀ, ਤੈਨੂੰ ਜਮਾਂ ਦੇ ਘਰ ਨਹੀਂ ਜਾਣਾ ਪਏਗਾ। ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਫਿਰ ਸਲੋਕ ਵਿੱਚ ਕਿਹਾ ਪਿਆਰ ਕਰ ਜੇ ਬਾ ਗੁਣ ਗੋਬਿੰਦ ਭਜੋ। ਦੋ ਹੀ ਗੱਲਾਂ ਕਹੀਆਂ, ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਧਾਮ। ਕਦੀ ਜਮਦੂਤਾਂ ਦੇ ਘਰ ਨੂੰ ਨਹੀਂ ਜਾਏਗਾ। ਗੁਰਮੁਖੋ ਤਿਆਗ ਕਰੋ ਮਾਨ ਦਾ, ਬੈਰਾਗ ਕਰੋ ਨਾਸ਼ਵਾਨਤਾ ਦਾ, ਅਨੁਰਾਗ ਕਰੋ ਨਾਮ ਦਾ। ਜਿਹਦੇ ਕੋਲ ਅਨੁਰਾਗ ਹੈ, ਬੈਰਾਗ ਹੈ, ਤਿਆਗ ਹੈ, ਉਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਦੀਵ ਕਾਲ ਲਈ ਰਹਿੰਦਾ ਹੈ। ਪਹਿਲਾ ਬਚਨ ਸੀ ਸਾਧੋ ਮਨ ਕਾ ਮਾਨ ਤਿਆਗੋ, ਅੰਤਲਾ ਬਚਨ ਸੀ ਰਾਮ ਨਾਮ ਉਰਮੈ ਗਇਓ, ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਗੁਰੂ ਤੇਗ ਬਹਾਦਰ ਕਿਰਪਾ ਕਰੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰ, ਤਿਆਗ ਦੇ, ਬੈਰਾਗ ਦੇ, ਅਨੁਰਾਗ ਦੇ, ਇਹ ਦੋ ਤਿੰਨ ਚੀਜ਼ਾਂ ਤੇ ਪਹਿਰਾ ਦੇ ਲਈਏ ਤੇ ਗੁਰੂ ਤੇਗ ਬਹਾਦਰ ਜੀ ਦੀ ਪ੍ਰਸੰਨਤਾ ਮਿਲੇਗੀ। ਸ਼ਾਮ ਦੇ ਦੀਵਾਨ ਵਿੱਚ ਗੁਰੂ ਕੇ ਸ਼ਹੀਦ ਸਿੱਖ ਪਰਵਾਨੇ ਆਰੇ ਨਾਲ ਚਰੀਂਦੇ ਪਏ ਨੇ, ਦੇਗ ਵਿੱਚ ਉਬਾਲੇ ਪੈ ਖਾਂਦੇ ਨੇ, ਰੂਹ ਵਿੱਚ ਸੜ ਕੇ ਵੀ ਕਹੀ ਜਾਂਦੇ ਨੇ, ਸੱਚੇ ਪਾਤਸ਼ਾਹ ਤਨ ਸੜ ਸਕਦਾ ਪਰ ਅੰਦਰ ਦੀ ਖੇਡ ਤਾਂ ਕੋਈ ਨਹੀਂ ਸਾੜ ਸਕਦਾ। ਗੁਰੂ ਤੇਗ ਬਹਾਦਰ ਕਿਰਪਾ ਕਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

सतगुरु गुरु ग्रंथ साहिब कृपालू जी दे पावन पवित्र हजूरी अंदर सुभायमान गुरु सवारे सतसंगी जनों सतगुरु गुरु तेग बहादुर सचे पातशाह जी हजूर ने गुरता गद्दी ते विराजमान हो के अपनी मुबारक रचना तो गुरु ग्रंथ साहिब जी विच जो उन्हां दे अमृत बचन ने 15 रागां दे विच बाणी उचारण कीती है। इन्हां 15 रागां विच 59 शब्द ने साहिब गुरु तेग बहादुर जी दे ते 59 शब्दां तो इलावा 57 श्लोक धन गुरु तेग बहादुर जी ने उचारण किए। अज असी केवल गुरु तेग बहादुर जी की बाणी सानू की उपदेश करती है हजूर दे अमृत बचना विचों और गुरु ग्रंथ साहिब की बाणी विचों विचार करांगे। ते असल विच भावें भट चांद दे ए शब्द असी पढ़ने हैं तेग बहादुर बोलिया ओ केवल शहादत तक ही नहीं गो जो गुरु तेग बहादुर जी ने अपनी रचना तो बोल के सानू निर्मल उपदेश गुरमत दा गुरबाणी रूप विच दिता असी उस अमृत बचना दी विचार करांगे। करो कृपालता आप जितने भी बैठे हो गुरु तेग बहादुर जी दे चरणां दी टेक लईए और अरदास करिए सच्ची सरकार आप सब थाई सहायता करन वाले हो कृपा करो साडे अंदर नू टिका बख्शो आप सहायता करके अपने अमृत बचना दी विचार आप ही करा लवो। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु तेग बहादुर जी दी 59 शब्द और 57 श्लोक सारी बाणी तकरीबन हजूर ने हिंदी दे विच उचारण कीती है। गुरु तेग बहादुर जी दी बाणी दी एक विलक्षणता है आम तुसी शब्द कोई पढ़ो ते उन्हां विच रहाओ दी तुक आउंदी है। कई शब्दां विच दो दो रहाओ दियां तुकां ने ते जिथे दो रहाओ दियां तुकां ने ते उथे नाल लिखिया भी मिलेगा पहले रहाओ तो बाद शब्द आवेगा रहाओ दूजा। ये क्यों? पहले रहाओ दे कई शब्द ऐसे ने जिन्हां विच चार तुकां रहाओ दियां ने पर आम तौर ते जिथे दो रहाओ ने उहदा कोई भाव है। पहली रहाओ दी तुक विच सतगुरु कृपा करके आप प्रश्न करदे ने ते दूजी रहाओ दी तुक विच अपने कीते हुए प्रश्न दा उत्तर भी आप देंदे। पहली रहाओ सिर्फ प्रश्न है ते दूजी रहाओ जो है ओ हजूर ने अपने कीते हुए प्रश्न दा आप उत्तर दिता है। तुसी आम तौर ते पढ़ोगे रहाओ दियां तुकां कई वरी शब्द दे विचकार जाके होणगियां, कई वरी रहाओ दियां तुकां दो तुकां लंघन तो बाद मिलणगियां। आप 59 शब्द गुरु तेग बहादुर जी दे पढ़ियो ते हर एक शब्द दियां पहलियां तुकां ही रहाओ दियां तुकां। 59 शब्दां विच कोई शब्द ऐसा नहीं कि जिथे रहाओ दी तुक किते विचकार जाके होवे। 59 शब्दां विच जो पहली तुक है गुरमुखो ओ पहली तुक ही गुरु जी ने रहाओ दी तुक बनाई है। आप बाणी पढ़न वाले बैठे हो मैं गुरु तेग बहादुर जी दे सब तो पहला बचन जो गुरु ग्रंथ साहिब विच है ते सब तो अखीरला बचन जो गुरु ग्रंथ साहिब विच है असी ए दो गल्लां गुरु जी दियां समझ आईए ते सानू गुरु तेग बहादुर जी दे
ਸਿਧਾਂਤ ਦਾ ਉਹਨਾਂ ਦੇ ਮੁਬਾਰਕ ਬਚਨਾਂ ਦੀ ਸਮਝ ਪੈ ਜਾਏ। ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਰਾਗ ਵਿੱਚ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਮਾਝ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੌੜੀ ਹੈ ਤੇ ਗੌੜੀ ਰਾਗ ਵਿੱਚ ਉਹਨਾਂ ਦੀ ਪਹਿਲਾ ਸ਼ਬਦ ਪਹਿਲੀ ਬਾਣੀ, ਇਉਂ ਕਹਿ ਲਈਏ ਉਹਨਾਂ ਦੀ ਬਾਣੀ ਦਾ ਪਹਿਲਾ ਰਾਗ ਜੋ ਹੈ ਉਹ ਗੌੜੀ ਰਾਗ ਹੈ। ਪਹਿਲਾ ਸ਼ਬਦ ਜੋ ਆਉਂਦਾ ਉਹਦੇ ਵਿੱਚ ਸੱਚ ਜਾਣੋ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੂਰਨ ਪੁਰਖ, ਇੱਕ ਸੱਚਮੁੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ। ਪਹਿਲੀ ਤੁਕ ਵਿੱਚ ਪਹਿਲੇ ਸ਼ਬਦ ਵਿੱਚ ਕਿਹਾ, ਐ ਇਨਸਾਨ ਜੇ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ ਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚੋਂ ਮੁਨਫੀ ਕਰ ਦੇ, ਇਹਨੂੰ ਤਿਆਗ ਦੇ। ਤੇ ਜਦੋਂ ਅੰਤਲਾ ਸ਼ਬਦ ਪੜਿਆ ਕਹਿਣ ਲੱਗੇ, ਜੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਜਾਣਾ ਚਾਹੁੰਦਾ ਹੈ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਇੱਕ ਨੂੰ ਤਿਆਗ ਦੇ, ਇੱਕ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ। ਤਿਆਗਣਾ ਕੀ ਹੈ? ਮੈਂ ਅੱਜ ਦੋ ਤਿੰਨ ਵਿਸ਼ੇ ਬਾਣੀ ਵਿੱਚੋਂ ਅਰਜ਼ ਕਰਨੇ ਨੇ, ਇੱਕ ਤਿਆਗ, ਦੂਸਰਾ ਬੈਰਾਗ ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ। ਤਿਆਗ ਵੀ ਹੈ, ਬੈਰਾਗ ਵੀ ਹੈ ਤੇ ਇੱਕ ਸ਼ਬਦ ਤੁਸੀਂ ਤਿਆਗ ਤੇ ਬੈਰਾਗ ਦੇ ਅਰਥ ਸਮਝ ਗਏ ਹੋਵੋਗੇ। ਅਨੁਰਾਗ ਦਾ ਅਖਰੀ ਅਰਥ ਹੈ ਪ੍ਰੇਮ। ਸੰਸਾਰ ਤੋਂ ਭਗੌੜੇ ਹੋਣ ਵਾਲਾ ਬੈਰਾਗ ਨਹੀਂ। ਗੁਰੂ ਤੇਗ ਬਹਾਦਰ ਜੀ ਬੈਰਾਗੀ ਬਣਾ ਕੇ ਇਨਸਾਨ ਨੂੰ ਪਰਮਾਤਮਾ ਦੇ ਅਨੁਰਾਗ ਵੀ ਜੋੜ ਦਿੰਦੇ, ਪਿਆਰ ਵੀ ਜੋੜਦੇ। ਪਹਿਲੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕਦੀ ਕੀਤੀ, ਕਹਿਣ ਲੱਗੇ ਤਿਆਗ ਸਕਣੇ ਤੇ ਤਿਆਗ ਦੇ। ਅੰਤਲਾ ਬਚਨ ਕਿਹਾ, ਜੇ ਇਹਨੂੰ ਤਿਆਗ ਦੇਗਾ ਅੰਦਰ ਦਾ ਭਾਂਡਾ ਖਾਲੀ ਹੋਵੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲਈ। ਗੁਰੂ ਤੇਗ ਬਹਾਦਰ ਜੀ ਕੀ ਤਿਆਗੀਏ? ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਤੇਗ ਬਹਾਦਰ ਜੀ ਦਾ ਇਹ, ਸਾਧੋ ਦਰ ਤੇ ਹੇ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਦੇ ਪੁਰਸ਼ੋ, ਜੇ ਤੁਸੀਂ ਕੁਝ ਆਪਣੀ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਓ। ਗੁਰਮੁਖੋ ਦੋ ਤੁਕਾਂ ਵੱਲ ਧਿਆਨ ਦਿਆ ਜੇ। ਪਹਿਲਾ ਸ਼ਬਦ ਪਹਿਲੀ ਤੋਕੇ, ਸਾਧੋ ਮਨ ਕਾ ਮਾਨ ਤਿਆਗੋ, ਤੇ ਅਖੀਰਲੀਆਂ ਤੁਕਾਂ ਨੇ ਪਿਆਰੇ ਮਾਨ ਨੂੰ ਤਿਆਗ ਦੇ। ਪਰ ਕੱਲਾ ਹੰਕਾਰ ਨੂੰ ਛੱਡ ਕੇ ਕੁਝ ਨਹੀਂ ਬਣਨਾ, ਤੂੰ ਇੱਕ ਚੀਜ਼ ਘੁੱਟ ਕੇ ਪਕੜ ਲੈ ਕੀ, ਰਾਮ ਨਾਮ ਉਰ ਮੈਂ ਗਏ। ਹੁਣ ਗਏ ਦਾ ਅਖਰੀ ਅਰਥ ਹੁੰਦਾ ਪਕੜਨਾ, ਤਿਆਗ ਦਾ ਅਰਥ ਹੁੰਦਾ ਛੱਡ ਦੇਣਾ। ਮਾਨ ਨੂੰ ਛੱਡ ਦੇ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਇੱਥੇ ਇੱਕ ਮੈਂ ਹੋਰ ਬੇਨਤੀ ਕਰਾਂ ਕਿ ਗੁਰਮੁਖੀ ਵਿੱਚ ਜਦੋਂ ਅਸੀਂ ਮਾਨ ਲਿਖਨੇ ਹਾਂ ਜਾਂ ਬਾਣੀ ਵਿੱਚੋਂ ਪੜ੍ਹਨੇ ਹਾਂ, ਪਹਿਲਾਂ ਮੰਮਾ ਹੈ, ਫਿਰ ਅੱਗੇ ਕੰਨਾ ਆਦਿ ਮਾਤਰਾ ਕਹਿ ਸਕਾਂਗੇ ਹਿੰਦੀ ਵਿੱਚ, ਫਿਰ ਆਉਂਦਾ ਨੰਨਾ। ਮਾਨ ਇਸੇ ਤਰ੍ਹਾਂ ਬਣਦਾ ਤੇ ਜਦੋਂ ਆਪਾਂ ਨਾਮ ਲਿਖਨੇ ਹਾਂ ਇਸੇ ਮਾਨ ਦੇ ਅੱਖਰਾਂ ਨੂੰ ਪਲਟ ਦਿਓ ਤੇ ਨਾਮ ਬਣ ਜਾਏਗਾ, ਤੇ ਨਾਮ ਨੂੰ ਪਲਟ ਦਿਓ ਤੇ ਮਾਨ ਬਣ ਜਾਏਗਾ। ਜਦੋਂ ਆਪਾਂ ਨਾਮ ਲਿਖਨੇ ਹਾਂ ਅੱਖਰ ਇਹ ਹੀ ਲੱਗਦੇ ਨੇ, ਨੰਨਾ ਕੰਨਾ ਤੇ ਮੰਮਾ ਨਾਮ, ਤੇ ਜਦੋਂ ਮਾਨ ਲਿਖਣਾ ਤੇ ਜਿਹੜਾ ਨਾਮ ਵਾਲਾ ਮੰਮਾ ਹੈ, ਮੰਮਾ ਪਹਿਲਾਂ ਆ ਜਾਏ, ਕੰਨਾ ਤੇ ਨੰਨਾ ਨਾਮ, ਮਾਨ ਮਾਨ ਪਲਟ ਜਾਏ ਤੇ ਨਾਮ ਬਣ ਜਾਂਦਾ ਹੈ। ਤੇ ਜਿਹੜਾ ਬੰਦਾ ਰੱਬ ਦੇ ਨਾਮ ਤੋਂ ਟੁੱਟ ਜਾਏ ਸੱਚ ਜਾਣੋ ਉਹ ਅਭਿਮਾਨੀ ਹੋ ਜਾਂਦਾ। ਮਾਨ ਨੂੰ ਤਿਆਗ ਦੇ, ਨਾਮ ਨੂੰ ਘੁੱਟ ਕੇ ਪਕੜ ਲੈ, ਸਾਧੋ ਮਨ ਕਾ ਮਾਨ ਤਿਆਗੋ। ਤੇ ਅਖੀਰ ਤੇ ਕਹਿਣ ਲੱਗੇ, ਰਾਮ ਨਾਮ ਉਰ ਮੈਂ ਗਇਓ, ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਖਾਰੋ ਹੋਏ। ਨਾਮ ਨੂੰ ਘੁੱਟ ਕੇ ਪੜੇਗਾ ਤੇ ਸੰਕਟ ਦੂਰ ਹੋਣਗੇ, ਨਾਮ ਨੂੰ ਗਏ ਲਏਗਾ ਖਰੀ ਕੇ ਦਰਸ਼ਨ ਹੋਣਗੇ। ਤੇ ਜੇ ਹੰਕਾਰ ਵਿੱਚ ਡੁੱਬਾ ਰਿਹਾ, ਮਾਨ ਨੂੰ ਨਾ ਤਿਆਗਿਆ, ਤੇ ਆਪਣੇ ਅਮੋਲਕ ਜਨਮ ਨੂੰ ਤੂੰ ਕੌਡੀਆਂ ਦੇ ਭਾਅ, ਕੌਡੀਆਂ ਦੇ ਬਦਲੇ ਵੇਚ ਕੇ ਚਲਾ ਜਾਏਗਾ। ਪਹਿਲੇ ਸ਼ਬਦ ਵੱਲ ਥੋੜਾ ਜਿਹਾ ਧਿਆਨ ਦਿਆ ਜੇ, ਕਿਉਂਕਿ ਮਾਨ ਛੱਡਣਾ ਬਹੁਤ ਮੁਸ਼ਕਲ ਹੈ। ਗੁਰਮੁਖੋ, ਇਨਸਾਨ ਖਾਣਾ ਤਿਆਗ ਸਕਦਾ ਹੈ, ਇਨਸਾਨ ਤਨ ਦੇ ਵਸਤਰ ਤਿਆਗ ਸਕਦਾ ਹੈ, ਇਨਸਾਨ ਆਪਣੇ ਘਰ ਬਾਹਰ ਨੂੰ ਤਿਆਗ ਸਕਦਾ ਹੈ, ਇਨਸਾਨ ਆਪਣੇ ਸਰੀਰ ਨੂੰ ਵੀ ਤਿਆਗ ਸਕਦਾ ਹੈ। ਪਰ ਹੰਕਾਰ ਐਸਾ ਹੈ ਜਿਹੜਾ ਮਰਨ ਤੋਂ ਬਾਅਦ ਸਰੀਰ ਤਾਂ ਸੜ ਜਾਂਦਾ ਹੈ
ਪਰ ਹੰਕਾਰ ਨਹੀਂ ਛੱਡਦਾ। ਹੰਕਾਰ ਤਾਂ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਫਿਰ ਜਾ ਕੇ ਹਿਰਦਾ। ਮਾਨ ਛੱਡਣਾ ਬਹੁਤ ਮੁਸ਼ਕਲ ਹੈ। ਗੁਰੂ ਜੀ ਨੇ ਬਾਣੀ ਵਿੱਚ ਫਰਮਾਇਆ, ਕਹਿੰਦੇ ਜੇ ਕੋਈ ਬੰਦਾ ਮਾਇਆ ਛੱਡ ਕੇ ਇਹ ਕਹਿ ਦੇ ਕਿ ਦੇਖੋ ਜੀ ਮੈਂ ਤਾਂ ਲੱਖਾਂ ਤਿਆਗ ਦਿੱਤੇ, ਗੁਰੂ ਜੀ ਕਹਿੰਦੇ ਲੱਖਾਂ ਤਿਆਗੇ ਜ਼ਰੂਰ ਨੇ ਪਰ ਪਹਿਲਾਂ ਲੱਖਾਂ ਪਤੀ ਮੈਂ, ਉਦੋਂ ਖੋਮੇ ਸੀ ਮੈਂ ਲੱਖ ਪਤੀ ਤੇ ਹੁਣ ਲੱਖਾਂ ਦਾ ਤਿਆਗੀ, ਮੈਂ ਤਾਂ ਉੱਥੇ ਖਲੋਤੀ ਏ, ਭਾਵੇਂ ਲੱਖ ਪਤੀ ਹੋਵੇ ਤੇ ਭਾਵੇਂ ਲੱਖਾਂ ਦਾ ਤਿਆਗੀ ਹੋਵੇ। ਗੁਰੂ ਸਾਹਿਬ ਦੀ ਬਾਣੀ ਵਿੱਚ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਬੀਰ ਮਾਇਆ ਤਜੀ ਤੋ ਕਿਆ ਭਇਆ, ਮਾਨ ਨੂੰ ਛੱਡ ਸਾਧੋ ਮਨ ਕਾ ਮਾਨ ਤਿਆਗੋ, ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਕਿਉਂ ਜੀ, ਕਹਿਣ ਲੱਗੇ ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੇ ਕੋ ਖਾਏ ਸਾਧੋ ਮਨ ਕਾ ਮਾਨ ਤਿਆਗੋ। ਵੱਡੇ ਵੱਡੇ ਰਿਸ਼ੀ ਮੁਨੀ ਮਹਾਤਮਾ ਧਰਮਾਤਮਾ ਇਸ ਹੰਕਾਰ ਨੇ ਇਸ ਮਾਨ ਨੇ ਖਾ ਲਏ, ਤੂੰ ਮੈਂ ਨੂੰ ਛੱਡ ਦੇ। ਇਸੇ ਬਚਨ ਨੂੰ ਬਾਬਾ ਰਵਿਦਾਸ ਜੀ ਨੇ, ਭਗਤ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਜਿਹੜੇ ਲੋਕ ਮਾਨ ਨੂੰ ਛੱਡ ਦਿੰਦੇ ਨੇ ਸਾਈ ਨਾਮ ਉਹਨਾਂ ਦੇ ਕੋਲ ਏ, ਤੇ ਜਿਨ੍ਹਾਂ ਨੇ ਮਾਨ ਨੂੰ ਨਹੀਂ ਤਿਆਗਿਆ ਗੁਰਮੁਖੋ ਉਹ ਸਾਈ ਨਾਮ ਨੂੰ ਕਦੀ ਪਾ ਨਹੀਂ ਸਕਣਗੇ। ਅਸੀਂ ਬਚਨ ਪੜ੍ਹਦੇ ਹਾਂ ਜਬ ਖਮ ਖੋਤੇ ਮਨ ਕਾ ਮਾਨ ਤਿਆਗੋ, ਜਬ ਖਮ ਖੋਤੇ ਤਬ ਤੂੰ ਨਾ ਹੀ, ਤੇ ਜਿੱਦਨ ਮਾਨ ਤਿਆਗ ਦਿੱਤਾ ਅਬ ਤੂੰ ਹੀ ਮੈਂ ਨਾ ਕਹੀ, ਜਿੱਦਨ ਮੈਂ ਹੈ ਉਦੋਂ ਤੂੰ ਨਹੀਂ ਅੰਦਰ ਆਏਗੀ, ਤੇ ਜਿਸ ਦਿਨ ਤੂੰ ਖਤਮ ਹੋ ਗਈ ਚੇਤੇ ਰੱਖੀ ਉਦਨ ਹੰਕਾਰ ਖੌਮੇ ਬੋਲੇਗੀ, ਤੇ ਜਿੱਦਨ ਖੌਮੇ ਮਰ ਜਾਏਗੀ ਉਦਨ ਅੰਦਰ ਕੇਵਲ ਤੂੰ ਰਹਿ ਜਾਏਗਾ। ਕਬੀਰ ਜੀ ਨੇ ਇਸੇ ਮਾਨ ਨੂੰ ਤਿਆਗਣ ਦਾ ਇੱਕ ਯੁਗ ਦੱਸੀ। ਉਹ ਕਹਿਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮਨ ਕਾ ਮਾਨ ਤਿਆਗੋ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ। ਪਹਿਲਾ ਬਚਨ ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਤੇ ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਮਾਨ ਨੂੰ ਛੱਡ ਦੇ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਨੂੰ ਤਿਆਗ ਦੇ ਸੱਜਣਾ, ਕ੍ਰੋਧ ਦੀ ਸੰਗਤ ਤੋਂ ਦੂਰ ਰਹਿ, ਤੇ ਜਿਹੜੇ ਦੁਰਜਨ ਭੈੜੇ ਲੋਕ ਨੇ ਪਰਮਾਤਮਾ ਤੋਂ ਤੋੜਨ ਵਾਲੇ ਸਾਖਤ ਨੇ, ਜੇ ਕਿਸੇ ਮੰਜ਼ਿਲ ਤੇ ਪਹੁੰਚਣੀ ਉਹਨਾਂ ਦੀ ਸੰਗਤ ਤੋਂ ਛੁਟਕਾਰਾ ਕਰਾ ਲੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਹੁਣ ਅਗਲਾ ਬਚਨ ਕੀਤਾ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਜੇ ਤੇਰੇ ਤੇ ਦੁਨੀਆਂ ਦਾ ਕੋਈ ਦੁੱਖ ਆ ਗਿਆ ਤੇ ਇਹਦੇ ਨਾਲ ਤੈਨੂੰ ਪਰਮਾਤਮਾ ਨੇ ਸੁੱਖ ਵੀ ਦੇ ਦਿੱਤਾ, ਦੁੱਖ ਵਿੱਚ ਤੇ ਸੁੱਖ ਵਿੱਚ ਆਪਣੀ ਬਿਰਤੀ ਨੂੰ ਇੱਕ ਸਮਾਨ ਟਿਕਾ ਕੇ ਰੱਖੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਣ। ਦੁੱਖ ਨੂੰ ਤੇ ਸੁੱਖ ਨੂੰ, ਖੁਸ਼ੀ ਨੂੰ ਗਮੀ ਨੂੰ, ਹਰਕ ਨੂੰ ਤੇ ਸੋਗ ਨੂੰ ਇੱਕ ਬਰਾਬਰ ਜਾਣੇ ਉਸ ਬੰਦੇ ਨੇ, ਉਸ ਅਤੀਤ ਪੁਰਸ਼ ਨੇ ਜਗਤ ਦੇ ਤੱਤ ਨੂੰ ਪਛਾਣ ਲਿਆ ਹੈ। ਗੁਰਮੁਖੋ ਦੇਖੋ ਇਨਸਾਨ ਦਾ ਇੱਕ ਸੁਭਾਅ ਹੈ, ਜਿਸ ਦਿਨ ਇਹਦੇ ਕੋਲ ਦੁੱਖ ਆਉਂਦਾ ਹੈ ਉਦੋਂ ਵੀ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪੈਂਦਾ ਹੈ, ਤੇ ਜਿਸ ਦਿਨ ਇਹਦੇ ਕੋਲ ਸੁੱਖ ਆ ਜਾਏ ਉਦਨ ਹੰਕਾਰੀ ਹੋ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਦੁੱਖ ਵਿੱਚ ਉਲਾਮੇ ਦਿੰਦਾ ਹੈ ਤੇ ਸੁੱਖ ਦੇ ਵਿੱਚ ਇਹ ਪਰਮਾਤਮਾ ਨੂੰ ਉਂਝ ਹੀ ਵਿਸਾਰ ਦਿੰਦਾ ਹੈ। ਮੈਂ ਇੱਕ ਦੋ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਕੱਲਾ ਕਿਹਾ ਨਹੀਂ ਕਿ ਸੁੱਖ ਦੁੱਖ ਦੋਨਾਂ ਨੂੰ ਬਰਾਬਰ ਜਾਣ, ਸੱਚੀ ਸਰਕਾਰ ਨੇ ਸੁੱਖ ਨੂੰ ਤੇ ਦੁੱਖ ਨੂੰ ਇੱਕ ਬਰਾਬਰ ਜਾਣਿਆ ਵੀ ਹੈ। ਇੱਕ ਉਦਾਹਰਨ ਹੈ ਆਪ ਜੀ ਦੇ ਸਮਕਸ਼ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਦੀ ਤੇ ਆਗਮਨ ਹੋਇਆ ਧਰਤੀ ਤੇ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਦਾ ਵਿਵਾਹ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਖਸ਼ੀਸ਼ ਮਿਲੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਦਾ ਆਗਮਨ 1621 ਦਾ ਹੈ, ਸਾਹਿਬ ਗੁਰੂ ਕਲਗੀਧਰ ਜੀ ਦਾ ਆਗਮਨ 1666 ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਉਹਨਾਂ ਦੇ ਘਰ ਅੰਦਰ ਸੰਤਾਨ ਨਾ ਤਾਂ ਕਰਤਾਰਪੁਰ ਦੀ ਧਰਤੀ ਤੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਗੁਰਮੁਖੋ ਅਸੀਂ ਗ੍ਰਿਸਤੀ ਸੱਜਣ ਬੈਠੇ ਹਾਂ, ਕੋਈ ਇਨਸਾਨ
ਜਦੋਂ ਆਪਣੇ ਬੱਚੇ ਦਾ ਵਿਆਹ ਕਰਦਾ, ਦੋ ਚਾਰ ਸਾਲ ਬਾਅਦ ਉਹਦੇ ਘਰ ਸੰਤਾਨ ਨਾ ਹੋਵੇ ਤੇ ਸਾਡਾ ਸਮਾਜ ਵੀ ਮੂੰਹ ਖੋਲਦਾ, ਸਾਡੇ ਪਰਿਵਾਰ ਦੇ ਲੋਕ ਵੀ ਟਿਕਣ ਨਹੀਂ ਦਿੰਦੇ। ਪਰ ਕਦੀ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ ਦੋ ਸਾਲ ਬਾਅਦ, ਚਾਰ ਸਾਲ ਬਾਅਦ ਨਹੀਂ, 30 ਸਾਲ ਬਾਅਦ ਮੇਰੇ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ। 30 ਸਾਲ ਵਿਆਹ ਤੋਂ ਬਾਅਦ ਨਹੀਂ, ਸ਼ਾਦੀ ਤੋਂ ਬਾਅਦ ਨਹੀਂ। ਹੁਣ ਦੇਖੋ, ਜਿੱਦਣ 30 ਸਾਲ ਤੋਂ ਬਾਅਦ ਇੱਕ ਗ੍ਰਿਸ਼ਤੀ ਦੇ ਘਰ ਪੁੱਤਰ ਹੋਵੇ, ਦੁੱਖ ਤੇ ਸੁੱਖ ਨੂੰ ਕਿਵੇਂ ਬਰਾਬਰ ਜਾਣਿਆ ਹੈ। ਬੇਨਤੀ ਮੈਂ ਕਰ ਰਿਹਾ ਕਿ 30 ਸਾਲ ਤੋਂ ਵੱਧ ਸਮਾਂ ਬਣਦਾ ਹੈ ਕਿ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਆਇਆ, ਉਸ ਦਿਨ ਗੁਰੂ ਤੇਗ ਬਹਾਦਰ ਆਪ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ। ਦੇਖੋ, ਗੁਰੂ ਤੇਗ ਬਹਾਦਰ ਉਸ ਦਿਨ ਉੱਥੇ ਨਹੀਂ। ਅਸੀਂ ਗ੍ਰਿਸ਼ਤੀ ਸੱਜਣ ਜਾਣਦੇ ਹਾਂ, ਘਰ ਸੰਤਾਨ ਨੇ ਆਉਣਾ ਹੋਵੇ ਤੇ ਅਕਸਰ ਦੰਪਤੀ ਇਕੱਠੇ ਰਹਿਣਗੇ, ਯਤਨ ਕਰਨਗੇ ਵੀ ਉਸ ਆਏ ਹੋਏ ਬੱਚੇ ਨੂੰ ਅਸੀਂ ਜੀ ਆਇਆ ਕਹਿ ਸਕੀਏ ਜਾਂ ਉਸ ਵੇਲੇ ਕੋਲ ਹੋਈਏ। ਪਰ ਮੇਰੇ ਗੁਰੂ ਤੇਗ ਬਹਾਦਰ ਜੀ ਸੰਸਾਰ ਦਾ ਦੁੱਖ ਕਰਨ ਵਾਲੇ ਘਰ ਦੁਸ਼ਟ ਦਮਨ ਗੁਰੂ ਕਲਗੀਧਰ ਜੀ ਨੇ ਆਉਣਾ ਹੈ ਤੇ ਆਪ ਸਤਿਗੁਰੂ ਢਾਕੇ ਦੀ ਧਰਤੀ ਤੇ ਬੈਠੇ ਨੇ। 30 ਸਾਲ ਬਾਅਦ ਵਿਆਹ ਤੋਂ ਘਰ ਰੱਬ ਨੇ ਪਰਮਾਤਮਾ ਨੇ ਸੰਤਾਨ ਦਿੱਤੀ ਤੇ ਜਿੱਦਣ ਢਾਕੇ ਖਬਰ ਮਿਲੀ, ਉਦਣ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਵਾਪਸ ਨਹੀਂ ਆਏ। ਸਾਡੇ ਵਰਗਾ ਕੋਈ ਹੁੰਦਾ, ਸਭ ਕੁਝ ਛੱਡ ਕੇ ਕਹਿੰਦਾ ਚਲੋ ਰਹਿਣ ਦਿਓ ਦੁਨੀਆਂ ਦਾ ਦੁੱਖ, ਪਰਮਾਤਮਾ ਨੇ ਅੱਜ ਖੁਸ਼ੀ ਦਿੱਤੀ, 30 ਸਾਲਾਂ ਬਾਅਦ ਮੇਰੇ ਘਰ ਪੁੱਤਰ ਆਇਆ, ਮੈਂ ਅੱਗੇ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਪਿਛਾ ਨਹੀਂ ਆਏ, ਆਪਣੇ ਪੁੱਤਰ ਨੂੰ 1 ਸਾਲ ਬਾਅਦ ਨਹੀਂ, 1.5 ਸਾਲ ਬਾਅਦ ਨਹੀਂ। ਜਿਸ ਦਿਨ ਕਲਗੀਧਰ ਸਵਾਮੀ ਜੀ ਦੀ ਆਰਬਲਾ 5 ਸਾਲ ਦੇ ਕਰੀਬ ਹੋ ਚੁੱਕੀ ਸੀ, ਉਸ ਦਿਨ ਪਹਿਲੀ ਵਾਰ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ ਸੀ। ਪੁੱਤਰ 5 ਸਾਲ ਦਾ ਹੋ ਚੁੱਕਾ ਹੈ, ਇਹ ਇਤਿਹਾਸ ਬੋਲਦਾ, ਕੇਵਲ ਕਹਿਣ ਮਾਤਰ ਨਹੀਂ। 4.5 ਸਾਲ, 5 ਸਾਲ ਦੇ ਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਹੋ ਗਏ, ਪਰ ਪਿਤਾ ਜੀ ਵਾਪਸ ਨਹੀਂ ਮਿਲੇ। ਜਿਸ ਦਿਨ ਪੁੱਤਰ ਨੂੰ ਪਹਿਲੀ ਵਾਰ ਦੇਖਿਆ ਤੇ ਉਸ ਦਿਨ ਪੁੱਤਰ ਨੇ ਆਪਣੀ ਜ਼ਿੰਦਗੀ ਦੇ 5 ਸਾਲ ਬਤੀਤ ਕਰ ਦਿੱਤੇ। ਪਿਆਰਿਓ, ਅੰਦਰ ਦਾ ਸੰਤੁਲਨ ਕੈਸਾ ਚਾਹੀਦਾ ਹੈ? ਮਾਨ ਨੂੰ ਤਿਆਗ ਦੇ, ਦੁੱਖ ਨੂੰ ਤੇ ਸੁੱਖ ਨੂੰ ਇੱਕ ਬਰਾਬਰ ਜਾਣ, ਖਰਕ ਤੇ ਸੋਗ ਤੋਂ ਉੱਪਰ ਉੱਠ ਜਾਣ। ਇਹ ਬਚਨ ਜੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਏ ਨੇ, ਇਹ ਪਹਿਲੇ ਸ਼ਬਦ ਵਿੱਚ ਕਹਿ ਰਹੇ ਨੇ ਤੇ ਜਦੋਂ ਅਸੀਂ ਸੋਰਠ ਰਾਗ ਦਾ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਇੱਕ ਸ਼ਬਦ ਅਸੀਂ ਸਾਰਿਆਂ ਦੀ ਵਰਤ ਲੈਂਦੇ ਹਾਂ ਕਿ ਫਲਾਣਾ ਤਾਂ ਪੂਰਨ ਬ੍ਰਹਮ ਗਿਆਨੀ ਹੈ। ਗੁਰਮੁਖੋ, ਇੱਕ ਮੈਂ ਬੇਨਤੀ ਕਰਨਾ ਹੁੰਦਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੇਵਲ ਬ੍ਰਹਮ ਗਿਆਨ ਨੂੰ ਚੀਨਣ ਵਾਲਾ ਹੀ ਜਾਣਦਾ ਹੈ। ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ, ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ, ਜਿਹੜਾ ਸੁੱਖ ਆਵੇ ਤੇ ਕਿਤੇ ਚਾਹ ਵਿੱਚ ਰੱਬ ਨੂੰ ਭੁੱਲ ਨਾ ਜਾਏ, ਮੋਹ ਦੀਆਂ ਤੰਦਾਂ ਸਨੇਹ ਕਰਕੇ ਪਰਿਵਾਰ ਵਿੱਚ ਨਾ ਖਚਤ ਹੋ ਜਾਏ ਤੇ ਉਹਦੇ ਸਾਹਮਣੇ ਮਿੱਟੀ ਹੋਵੇ, ਉਹਦੇ ਸਾਹਮਣੇ ਸੋਨਾ ਆ ਜਾਏ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮੰਨੇ। ਅਗਲਾ ਬਚਨ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਨਾ ਤਾਂ ਉਹਦੇ ਉੱਪਰ ਨਿੰਦਿਆ ਦਾ ਅਸਰ ਹੋਵੇ ਤੇ ਨਾ ਉਸ ਮਹਾਂਪੁਰਸ਼ ਦੇ ਉੱਤੇ ਉਸਤਤ ਦਾ ਅਸਰ ਹੋਵੇ। ਇੱਥੇ ਮੈਂ ਇੱਕ ਖਿੰਡ ਟਿਕਣਾ ਚਾਹੁੰਦਾ, ਕਿਉਂਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਇਹ ਬੜੀ ਵਾਰੀ ਉਸਤਤ ਤੇ ਨਿੰਦਿਆ ਆਏਗਾ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਹਾਂ ਕਿ ਉਸਤਤ ਅਸਲ ਵਿੱਚ ਹੈ ਕੀ ਤੇ ਨਿੰਦਿਆ ਕੀ ਹੈ। ਪਹਿਲੇ ਸ਼ਬਦ ਵਿੱਚ ਵੀ ਸਾਹਿਬ ਨੇ ਕਿਹਾ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤੱਤ ਪਛਾਣਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਪਹਿਲਾ ਸ਼ਬਦ ਪੜ੍ਹ ਕੇ ਨਾ ਕਹਿ ਲਈ, ਮੈਨੂੰ ਤਾਂ 2-4 ਪਦਿਆਂ ਦਾ ਸ਼ਬਦ ਚੇਤੇ ਹੋ ਗਿਆ। ਕਹਿਣ ਲੱਗੇ, ਚੇਤੇ ਕਰਨਾ ਸੌਖਾ ਹੈ, ਵਿਆਖਿਆ ਕਰਨੀ ਸੌਖੀ ਹੈ, ਪਰ ਜਿਹੜੀ ਸ਼ਬਦ ਵਿੱਚ ਮੈਂ ਤੈਨੂੰ ਕਮਾਣ ਦੀ ਗੱਲ ਕਹੀਏ, ਜਾਂ ਨਾਨਕ ਇਹ ਖੇਲ ਕਚਨ ਹੈ ਕਿਨਹੂੰ ਗੁਰਮੁਖ ਜਾਣਾ, ਇਹ ਖੇਡ ਬੜੀ ਮੁਸ਼ਕਲ ਹੈ, ਕਹਿਣਾ ਸੌਖਾ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਾਂ ਨਾਨਕ ਇਹ ਖੇਲ ਕਚਨ ਹੈ ਕਿਨਹੂੰ
ਗੁਰਮੁਖ ਜਨ ਤੇ ਸੋਰਠ ਰਾਗ ਵਿੱਚ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ, ਮੈਂ ਨਿੰਦਿਆ ਮੈਂ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ, ਗੁਰਮੁਖੋ ਬ੍ਰਹਮ ਗਿਆਨੀ ਹੈ ਕਾਮ ਕ੍ਰੋਧ ਜੈ ਪਰਸ ਹੈ ਨਾ, ਜਿਹਨੂੰ ਕਾਮ ਕ੍ਰੋਧ ਸਪਰਸ਼ ਹੀ ਨਾ ਕਰੇ ਕਿਤਨੀ ਪਰਮ ਅਵਸਥਾ ਹੋਵੇਗੀ। ਇੱਥੇ ਮੈਂ ਰੁਕਣਾ ਚਾਹੁੰਦਾ। ਉਸਤਤ ਕੀ ਤੇ ਨਿੰਦਿਆ ਕੀ ਹੈ, ਸਾਡੀ ਇੱਕ ਵਾਦੀ ਹੈ ਹਿਊਮਨ ਬੀਂਗ, ਕੱਲਾ ਇਹ ਨਾ ਸਮਝਿਓ ਆਪ ਜੀ, ਹਰ ਬੰਦੇ ਦੇ ਅੰਦਰ ਦੀ ਇੱਕ ਅਵਸਥਾ ਹੈ। ਇਹ ਉਸਤਤ ਆਪਣੀ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਨਿੰਦਿਆ ਦੂਜੇ ਦੀ ਸੁਣ ਕੇ ਖੁਸ਼ ਹੁੰਦਾ ਹੈ। ਤਵੱਜੋ ਦਿਆ ਜੀ, ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਤੇ ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਦੇ। ਫਿਰ ਸਮਝੋ, ਉਸਤਤ ਆਪਣੀ ਹੋਵੇ ਤੇ ਮਨ ਖੁਸ਼ ਹੈ, ਨਿੰਦਿਆ ਦੂਜੇ ਦੀ ਹੋਵੇ ਤੇ ਮਨ ਆਨੰਦਿਤ ਹੈ। ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ ਤੇ ਨਿੰਦਿਆ ਹਮੇਸ਼ਾ ਵੈਰੀ ਬੰਦੇ ਈਰਖਾ ਵਾਲੇ ਬੰਦੇ ਕਰਨਗੇ। ਹੁਣ ਇਸਤਤ ਤੇ ਨਿੰਦਿਆ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ। ਇੱਕ ਪਾਸੇ ਉਸਤਤ ਹੈ ਤੇ ਦੂਜੇ ਪਾਸੇ ਸਿੱਕੇ ਦੇ ਨਿੰਦਿਆ ਹੈ। ਉਸਤਤ ਕੀ ਤੇ ਨਿੰਦਿਆ ਕੀ ਹੈ, ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਗੁਰਮੁਖੋ, ਉਸਤਤ ਦਾ ਅਖਰੀ ਅਰਥ ਹੁੰਦਾ ਹੈ ਸਿਫਤ ਕਰਨੀ। ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਇੱਥੇ ਕਿਹਾ ਉਸਤਤ ਨਿੰਦਾ ਦੋ ਤਿਆਗੈ, ਮੈਂ ਨਿੰਦਿਆ ਮੈਂ ਉਸਤਤ ਜਾਂ ਕਹਿ। ਉਸਤਤ ਦਾ ਅਖਰੀ ਅਰਥ ਕੀ ਹੈ, ਇੱਥੇ ਮੈਂ ਸਧਾਰਨ ਜੀ ਇੱਕ ਉਦਾਹਰਨ ਦੇ ਦੇਣਾ। ਦੇਖੋ, ਸਾਡੇ ਸਾਹਮਣੇ ਕਿਸੇ ਫੁਲਵਾੜੀ ਦੇ ਵਿੱਚ ਕੱਲੇ ਕੰਡੇ ਨੇ, ਨਾਮ ਫੁਲਵਾੜੀ ਹੈ ਪਰ ਖੈਨ ਕੰਡੇ। ਇੱਕ ਬੰਦਾ ਉਸ ਫੁਲਵਾੜੀ ਨੂੰ ਵਧਾ ਕੇ ਪੇਸ਼ ਕਰੇ, ਇਹ ਲੋਕਾਂ ਨੂੰ ਕਹਿ ਦੇਖੋ ਭਾਈ ਕੰਡੇ ਨਹੀਂ, ਝੂਠ ਬੋਲਦੇ ਨੇ, ਇਹ ਤਾਂ ਫੁੱਲ ਨੇ। ਕੰਡੇ ਦੀ ਸਿਫਤ ਕਰਕੇ ਫੁੱਲ ਬਣਾ ਕੇ ਪੇਸ਼ ਕਰਨਾ ਇਹ ਉਸਤਤ ਹੈ, ਹਕੀਕਤ ਵਿੱਚ ਕੰਡਾ ਹੈ ਤੇ ਕੰਡੇ ਦੀਆਂ ਸਿਫਤਾਂ ਕਰ ਕਰਕੇ ਫੁੱਲ ਬਣਾ ਦੇਣਾ ਇਹ ਵੀ ਅਪਰਾਧ ਹੈ। ਤੇ ਹੋਵੇ ਖਿੜਿਆ ਫੁੱਲ ਤੇ ਈਰਖਾ ਕਰਕੇ ਕਹੀਏ ਇੱਥੇ ਨਾ ਜਾਈ, ਇੱਥੇ ਫੁੱਲ ਨਹੀਂ ਕੱਲੇ ਕੰਡੇ ਨੇ। ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ ਇਹ ਕੰਡੇ ਦੀ ਉਸਤ ਹੈ ਤੇ ਫੁੱਲ ਨੂੰ ਕੰਡਾ ਕਹਿ ਕੇ ਲੋਕਾਂ ਵਿੱਚ ਪ੍ਰਚਾਰਨਾ ਇਹ ਫੁੱਲ ਦੀ ਨਿੰਦਿਆ ਹੈ। ਫਿਰ ਬੇਨਤੀ ਸਰਵਣ ਕਰਿਓ, ਖੋਵੇ ਹਨੇਰਾ ਤੇ ਲੋਕਾਂ ਨੂੰ ਕਹੀ ਜਾਈਏ ਘਬਰਾਓ ਨਾ ਉੱਥੇ ਚਾਨਣ ਹੈ। ਹਨੇਰੇ ਨੂੰ ਚਾਨਣ ਕਹਿਣਾ ਇਹ ਹਨੇਰੇ ਦੀ ਉਸਤ ਹੈ ਤੇ ਹੋਵੇ ਚਾਨਣ ਪ੍ਰਕਾਸ਼ ਹੋਵੇ ਤੇ ਕਹੀ ਜਾਣਾ ਨਹੀਂ ਜੀ ਇੱਥੇ ਤਾਂ ਹਨੇਰਾ ਹੈ। ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਹੈ, ਹਨੇਰੇ ਨੂੰ ਚਾਨਣ ਕਹਿ ਦੇਣਾ ਇਹ ਸੱਚ ਜਾਣੋ ਕਿ ਉਸ ਹਨੇਰੇ ਦੀ ਉਸਤ ਹੈ। ਹੋਵੇ ਕਮਾਈ ਵਾਲਾ ਸੱਤ ਪੁਰਸ਼ ਈਰਖਾ ਵੱਸ ਹੋ ਕੇ ਉਹਦੀ ਭੰਡੀ ਪ੍ਰਚਾਰ ਕਰਨ ਲੱਗ ਪੈਣਾ ਇਹ ਅਸਲ ਵਿੱਚ ਨਿੰਦਿਆ ਹੈ। ਹੋਵੇ ਬੰਦਾ ਅਪਰਾਧੀ ਤੇ ਖੁਸ਼ਾਮਦ ਚਾਰ ਟਕਿਆਂ ਦੀ ਖਾਤਰ ਉਹਦੀਆਂ ਸਿਫਤਾਂ ਕਰਨ ਲੱਗ ਪੈਣਾ ਇਹ ਝੂਠੀ ਉਸਤ ਹੈ। ਗੁਰੂ ਜੀ ਨੇ ਕਿਹਾ ਨਾ ਤੂੰ ਉਸਤ ਕਰੀ ਨਾ ਤੂੰ ਨਿੰਦਿਆ ਕਰੀ, ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਜਾ। ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ। ਗੁਰਮੁਖੋ, ਬਹੁਤ ਮੁਸ਼ਕਲ ਹੈ ਇਸ ਅਵਸਥਾ ਨੂੰ ਪਹੁੰਚਣਾ। ਹੁਣ ਉਸਤਤ ਤੇ ਨਿੰਦਿਆ ਹੈ ਕੀ, ਦੁਨੀਆਂ ਵਿੱਚ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤਾ। ਇਹ ਬੰਦੇ ਦੀ ਬਿਰਤੀ ਉਹਨੇ ਹਾਸਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਉਸਤਤ ਤੇ ਨਿੰਦਿਆ ਸੰਬੰਧੀ। ਭਾਈ ਗੁਰਦਾਸ ਕਹਿੰਦੇ ਨੇ ਦੇਖੋ ਬੰਦੇ ਦਾ ਨਜ਼ਰੀਆ ਕੀ ਹੈ, ਆਪੋ ਆਪਣੀ ਸੋਚ ਹੈ। ਸਾਵਣ ਦਾ ਬੱਦਲ ਆਇਆ, ਕਾਲੀਆਂ ਕਟਾਵਾਂ ਚੜੀਆਂ, ਬਿਜਲੀ ਚਮਕੀ, ਬੱਦਲ ਗਰਜਿਆ ਤੇ ਮੋਰ ਦਾ ਸੁਭਾਅ ਹੈ ਕਿ ਉਹ ਕਾਲੀ ਘਟਾ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ, ਆਨੰਦਿਤ ਹੁੰਦਾ, ਖੁਸ਼ ਵਿੱਚ ਆਉਂਦਾ, ਖੁਸ਼ੀ ਵਿੱਚ ਆਉਂਦਾ। ਮੋਰ ਨੇ ਕਾਲਾ ਬੱਦਲ ਦੇਖਿਆ ਤੇ ਪਹਿਲਾਂ ਪਾਉਣ ਲੱਗ ਪਿਆ। ਉਹਦੇ ਪੰਖ ਉਹਦੇ ਖੰਭ ਬੜੇ ਸੋਹਣੇ ਸਨ। ਜਦੋਂ ਉਹਦੇ ਖੰਭਾਂ ਨੂੰ ਇੱਕ ਗੁਣ ਲੈਣ ਵਾਲੇ ਨੇ ਦੇਖਿਆ ਤੇ ਮਨ ਚ ਆਇਆ, ਕਹਿੰਦਾ ਪਰਮਾਤਮਾ ਚਿੱਤਰਕਾਰ ਪੇਂਟਰ ਤਾਂ ਇਸ ਦੁਨੀਆਂ ਵਿੱਚ ਵੀ ਬੜੇ ਨੇ ਪਰ ਤੇਰੇ ਵਰਗਾ ਚਿੱਤਰਕਾਰ ਤੇਰੇ ਵਰਗਾ ਕੋਈ ਪੇਂਟਰ ਨਹੀਂ। ਤੂੰ ਐਸੀ ਕਿਰਪਾ ਕੀਤੀ ਦੁਨੀਆਂ ਦਾ ਚਿੱਤਰਕਾਰ ਕੋਈ ਰੰਗ ਭਰੇ ਤੇ ਧੁੱਪ ਵਿੱਚ ਰੰਗ ਫੇਟ ਹੋ ਜਾਏਗਾ, ਮੀਂਹ ਵਿੱਚ ਰੰਗ ਹੋ ਸਕਦਾ ਉਤਰ ਜਾਏ, ਕੁਝ ਸਾਲਾਂ ਤੋਂ ਬਾਅਦ ਉਹਦੇ ਭਰੇ ਕੋਈ ਰੰਗ ਮੱਧਮ ਪੈ ਜਾਂਦੇ ਨੇ। ਤੂੰ ਕਿਹੋ ਜਿਹਾ ਚਿੱਤਰਕਾਰ ਹੈ ਪਰਮਾਤਮਾ, ਜਿਸ ਦਿਨ ਦੀ ਮੋਰ ਦੀ ਤੂੰ ਨਸਲ ਪੈਦਾ ਕੀਤੀ ਉਸ ਦਿਨ ਦਾ ਇਹਦੇ ਖੰਭਾਂ ਵਿੱਚ ਇਹੋ ਜਿਹਾ ਰੰਗ ਭਰ ਦਿੱਤੇ, ਰੰਗ ਵੀ ਤਬਦੀਲੀ ਵੀ ਕੋਈ ਨਹੀਂ ਕੀਤੀ, ਕਈ ਯੁੱਗ ਹੋ ਗਏ ਮੋਰ ਵਿੱਚ ਭਰਿਆ ਹੋਇਆ ਰੰਗ ਤੇਰਾ, ਨਾ ਤਾਂ ਇਹਨੂੰ ਧੁੱਪ ਫੇਟ ਕਰ ਦਈਏ
ਨਾ ਮੀਂਹ ਵਿੱਚ ਰੰਗ ਉਤਰਦਾ ਹੈ। ਹੇ ਪਰਮਾਤਮਾ, ਤੇਰੇ ਤੋਂ ਵੱਡਾ ਚਿੱਤਰਕਾਰ ਕੋਈ। ਹੁਣ ਜਿਹਨੇ ਗੁਣ ਲੈਣਾ, ਉਹਨੇ ਮੋਰ ਦੇ ਖੰਭਾਂ ਵਿੱਚੋਂ, ਮੋਰ ਦੀ ਆਵਾਜ਼ ਵਿੱਚੋਂ, ਮੋਰ ਦੀਆਂ ਅੱਖਾਂ ਵਿੱਚੋਂ ਗੁਣ ਲੈ ਲੈ। ਤੇ ਭਾਈ ਸਾਹਿਬ ਕਹਿੰਦੇ ਨੇ, ਇੱਕ ਔਗਣ ਦੇਖਣ ਵਾਲਾ ਨਿੰਦਕ ਆ ਗਿਆ, ਕਹਿਣ ਲੱਗਾ ਤੂੰ ਮੋਰ ਦੇ ਖੰਭਾਂ ਦੀ ਸਿਫਤ ਕਰਨਾ, ਮੋਰ ਦੀਆਂ ਅੱਖਾਂ ਦੀ ਉਸਤਤ ਕਰਨਾ, ਤੈਨੂੰ ਇਹਦੇ ਪੈਰ ਨਹੀਂ ਨਜ਼ਰ ਆਉਂਦੇ, ਇਹਦੇ ਪੈਰ ਅੱਤ ਦੇ ਮਲੀਨ ਨੇ। ਗੁਰਮੁਖੋ, ਮੋਰ ਇੱਕੋ ਹੀ ਕਹਿ, ਗੁਣ ਲੈਣ ਵਾਲੇ ਨੂੰ ਖੰਭ ਅੱਖਾਂ ਤੇ ਆਵਾਜ਼ ਨਜ਼ਰ ਆਉਂਦੀ ਏ, ਤੇ ਜਿਹਨੇ ਔਗਣ ਲੈਣੇ ਨੇ ਉਹ ਕੱਲੇ ਮੋਰ ਦੇ ਪੈਰਾਂ ਨੂੰ ਦੇਖੀ ਜਾ ਰਿਹਾ। ਇੱਕ ਮੋਰ ਤੇ ਨਜ਼ਰੀਏ ਦੋ ਕਿਉਂ? ਇੱਕ ਗੁਣਾਂ ਦਾ ਗ੍ਰਾਹਕ ਹੈ, ਇੱਕ ਔਗਣ ਇਕੱਠੇ ਕਰਨ ਵਾਲਾ। ਗੁਣਵਾਨ ਜਿਹੜਾ ਉਹ ਖੰਭ ਦੇਖਦਾ, ਆਵਾਜ਼ ਦੇਖਦਾ, ਉਹ ਅੱਖਾਂ ਦੇਖਦਾ, ਤੇ ਔਗਣ ਇਕੱਠੇ

ਪਿਆਰਿਓ ਉਹ ਚੰਦਨ ਵਿੱਚ ਬੈਠੇ ਚੰਦਨ ਦੇ ਨਾਲ ਲਿਪਟੇ ਹੋਏ ਸੱਪ ਹੀ ਦੇਖੀ ਜਾਂਦਾ ਹੈ। ਇੱਕ ਨੂੰ ਸੱਪ ਨਜ਼ਰ ਆਉਂਦੇ ਨੇ ਤੇ ਦੂਜੇ ਨੂੰ ਚੰਦਨ ਦੀ ਠੰਡ ਦਿਸਦੀ ਹੈ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਕਹਿੰਦੇ ਨੇ ਗੁਣ ਲੈਣ ਵਾਲਾ ਕਹਿੰਦਾ ਪਰਮਾਤਮਾ ਕਿ ਦੇਖ ਤੂੰ ਇਸ ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਤੇਰੇ ਕੋਲ ਇੰਨੀ ਸਮਰੱਥਾ ਤੂੰ ਚਿੱਕੜ ਵਿੱਚ ਵੀ ਖੇੜਾ ਪੈਦਾ ਕਰ ਸਕਣਾ। ਤੇ ਫੁੱਲ ਨੂੰ ਦੇਖ ਕੇ ਕਹਿੰਦਾ ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦਾ ਰੰਗ ਦੇਖੋ, ਫੁੱਲ ਦੀ ਸੁਗੰਧੀ ਦੇਖੋ। ਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ ਤੈਨੂੰ ਫੁੱਲ ਦੀਆਂ ਪੱਤੀਆਂ ਦਿਸਦੀਆਂ ਨੇ, ਇਹਦੇ ਉੱਪਰੋਂ ਕੇਵਲ ਫੁੱਲ ਨੂੰ ਨਾ ਦੇਖ, ਇਹਦੀਆਂ ਜੜ੍ਹਾਂ ਵੱਲ ਝਾਤੀ ਮਾਰ, ਚਿੱਕੜ ਦੇ ਨਾਲ ਇਹਦੇ ਡੱਡੂ ਵੀ ਬੈਠਾ ਹੋਇਆ। ਉਹਨੂੰ ਕਮਲ ਫੁੱਲ ਦੇ ਕੰਡੇ, ਕਮਲ ਫੁੱਲ ਦਾ ਚਿੱਕੜ ਦਿਸਦਾ ਤੇ ਗੁਣ ਵਾਲੇ ਨੂੰ ਉਹਦੇ ਵਿੱਚੋਂ ਸੁਗੰਧੀ ਦਿਸਦੀ ਹੈ। ਉਸ ਨਿੰਦਿਆ ਕਿਵੇਂ ਉਪਜਦੀ ਹੈ? ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਪਿਆਰਿਓ ਕਿ ਅੰਮ੍ਰਿਤ ਫਲ, ਆਪਾਂ ਅੰਬ ਦੇ ਫਲ ਨੂੰ ਅੰਮ੍ਰਿਤ ਫਲ ਵੀ ਕਹਿੰਦੇ, ਕੋਈ ਇਨਸਾਨ ਅੰਬ ਦਾ ਫਲ ਖਾਏ ਜਾਂ ਅੰਬ ਦੇ ਫਲ ਦਾ ਰਸ ਚੂਸੇ, ਅੰਬ ਨੂੰ ਚੂਸ ਲੈ ਤੇ ਉਸ ਦੇ ਵਿੱਚ ਇੰਨੇ ਗੁਣ ਨੇ, ਕਈ ਬਿਮਾਰੀਆਂ ਦਾ ਖਾਤਮਾ ਕਰ ਜਾਂਦਾ ਅੰਬ ਦਾ ਫਲ। ਹੁਣ ਇੱਕ ਸਿਫਤ ਕਰਨ ਵਾਲੇ ਨੇ ਕਹਿ ਦਿੱਤਾ ਪਰਮਾਤਮਾ ਤੂੰ ਕਿਹੋ ਜਿਹਾ ਕਿਰਪਾਲੂ ਹੈ, ਅੰਬ ਦੇ ਪੇਡੇ ਦੀ ਲੱਕੜ ਲੱਕੜ ਵਿੱਚ ਅੱਗ ਹੈ, ਤੂੰ ਤਾਂ ਅੱਗ ਵਿੱਚ ਵੀ ਰਸਦਾਇਕ ਫਲ ਪੈਦਾ ਕਰ ਦਿੱਤੇ, ਇਸ ਲੱਕੜ ਵਿੱਚੋਂ ਵੀ ਰਸ ਅੰਬ ਵਿੱਚ ਭਰ ਦਿੱਤਾ ਤੇ ਅੰਬ ਦਾ ਰਸ ਕਈ ਰੋਗ ਦੂਰ ਕਰਦਾ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਕਿ ਅੰਬ ਦਾ ਰਸ ਨਾ ਦੇਖ, ਇਹਦੀ ਗੁਟਲੀ ਨੂੰ ਤੋੜ ਕੇ ਇਹਦੇ ਵਿੱਚ ਜਿਹੜਾ ਬੀਜ ਪਿਆ ਕਦੀ ਉਹਨੂੰ ਚੱਕ ਕੇ ਦੇਖ ਲੈ, ਉਹ ਤੋਂ ਜ਼ਹਿਰ ਤੋਂ ਵੱਧ ਕੌੜਾ ਹੈ। ਪਿਆਰੇ ਉਹ ਸੰਸਾਰ ਦਾ ਨਜ਼ਰੀਆ ਹੈ, ਕਿਸੇ ਨੂੰ ਮੋਰ ਦੇ ਖੰਭਾਂ ਵਿੱਚੋਂ ਗੁਣ ਦਿਸਦਾ, ਕਿਸੇ ਨੂੰ ਮੋਰ ਦੇ ਪੈਰਾਂ ਵਿੱਚੋਂ ਔਗਣ ਦਿਸਦੇ, ਕਿਸੇ ਨੂੰ ਚੰਦਨ ਵਿੱਚੋਂ ਸੁਗੰਧੀ ਤੇ ਸ਼ੀਤਲਤਾ ਹੀ ਠੰਡਕ ਮਿਲਦੀ ਹੈ ਤੇ ਕਿਸੇ ਨੂੰ ਚੰਦਨ ਦੇ ਸੱਪ ਦਿਸਦੇ, ਕਿਸੇ ਨੂੰ ਕਮਲ ਦੇ ਫੁੱਲ ਦਾ ਖੇੜਾ ਦਿਸਦਾ, ਔਗਣਾ ਵਾਲੇ ਨੂੰ ਚਿੱਕੜ ਦਿਸਦਾ ਹੈ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ ਅੰਮ੍ਰਿਤ ਫਲ ਦਾ ਰਸ ਮਹਿਸੂਸ ਹੁੰਦਾ ਤੇ ਔਗਣ ਇਕੱਠੇ ਕਰਨ ਵਾਲੇ ਨੂੰ ਅੰਬ ਦੀ ਗੁਠਲੀ ਦਾ ਜ਼ਹਿਰ ਪ੍ਰਤੀਤ ਹੁੰਦਾ ਤੇ ਗੁਰਮਤ ਦਾ ਸਿਧਾਂਤ ਹੈ ਕਿ ਔਗਣ ਨਾ ਇਕੱਠੇ ਕਰੀ ਤੂੰ ਗੁਣਾਂ ਦਾ ਗ੍ਰਾਹਕ ਬਣ। ਹਜ਼ੂਰ ਨੇ ਫਰਮਾਇਆ, ਭਾਈ ਗੁਰਦਾਸ ਦੇ ਬਚਨ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਜਿਵੇਂ ਪਰਮਾਤਮਾ ਨੇ ਅੱਖਾਂ ਖੰਭ ਮੋਰ ਨੂੰ ਸੋਹਣੇ ਦਿੱਤੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਣ ਉਰਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭ ਗੁਣ ਤੇ ਮੰਗ ਲੀਜੈ। ਪਿਆਰਿਆ ਜਿੱਥੋਂ ਤੈਨੂੰ ਗੁਣ ਮਿਲਦੇ ਨੇ ਨਾ, ਤੈਸੇ ਗੁਰ ਗਿਆਨ ਦਾਨ ਸਭ ਗੁਣ ਤੇ ਮੰਗ ਲੀਜੈ। ਕਹਿਣ ਲੱਗੇ ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਜੇ ਨਿੰਦਕ ਬਣੇਗਾ ਤੇ ਚੇਤੇ ਰੱਖੀ ਈਰਖਾ ਪਨਪੇਗੀ, ਜੇ ਪਿਆਰਿਆ ਖੁਸ਼ਾਮਦੀ ਬਣੇਗਾ ਤੇ ਝੋਟੀਆਂ ਉਸਤ ਤਾਂ ਕਰੇਗਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਨਾ ਉਸਤ ਕਰਦਾ ਨਾ ਨਿੰਦਿਆ ਕਰਦਾ, ਨਾ ਹਰਕ ਵਿੱਚ ਪੈਂਦਾ ਨਾ ਸੋਗ ਵਿੱਚ ਪੈਂਦਾ, ਨਾ ਉਹ ਮਿੱਟੀ ਨੂੰ ਤੱਕਦਾ ਨਾ ਸੋਨੇ ਨੂੰ ਤੱਕਦਾ। ਉਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੂਰਨ ਪੁਰਸ਼ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਤੀ ਮਾਨੈ ਨਹਿ ਨਿੰਦਿਆ ਨਹਿ ਉਸਤ ਜਾਂਕੈ, ਲੋਭ ਮੋਹ ਅਭਿਮਾਨਾ ਖਰਕ ਸੋਗ ਤੇ ਰਹੇ ਨਿਆਰੋ, ਨਾ ਏ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘੱਟ ਬ੍ਰਹਮ ਨਿਵਾਸਾ। ਉਸ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜ੍ਹੋ। ਗੁਰੂ ਸਾਹਿਬ ਨੇ ਕਿਹਾ ਬ੍ਰਹਮ ਗਿਆਨੀ ਪੰਜ ਤੱਤਾਂ ਤੋਂ ਪੰਜ ਗੁਣ ਲੈਂਦਾ ਹੈ ਤੇ ਪੰਜਾਂ ਤੱਤਾਂ ਦੀ ਰਹਿਤ ਜੀਂਦਾ ਹੈ ਬ੍ਰਹਮ ਗਿਆਨੀ। ਹੁਣ ਪੰਜ ਤੱਤ ਨੇ ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼, ਇਹ ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੀ ਇੱਕ ਰਹਿਤ ਹੈ, ਹਰ ਤੱਤ ਦੀ ਆਪਣੀ ਰਹਿਤ ਹੈ। ਬ੍ਰਹਮ ਗਿਆਨੀ ਪੰਜਾਂ ਤੱਤਾਂ ਦੀ ਰਹਿਤ ਵਿੱਚੋਂ ਇੱਕ ਇੱਕ ਰਹਿਤ ਲੈ ਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ। ਮੈਂ ਅਰਜ਼ ਕੀਤੀ ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘੱਟ ਬ੍ਰਹਮ ਨਿਵਾਸਾਂ, ਤੇ ਬ੍ਰਹਮ ਨਿਵਾਸਾ ਜਿਹਦੇ ਵਿੱਚ ਹੈ, ਸਭ ਤੋਂ ਪਹਿਲੀ ਗੱਲ ਕਿ ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਹੈ।
ਉਹ ਤੱਤਾਂ ਤੋਂ ਗੁਣ ਲੈਂਦਾ।

0: ਕਿਵੇਂ ਜੀ? ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ, ਜਿਤਨਾ ਮਰਜ਼ੀ ਮੈਲਾ ਹੋ ਜਾਏ ਪਰ ਉਹਦੇ ਵਿੱਚ ਨਿਰਮਲਤਾਈ ਦੇ ਤੱਤ ਮੌਜੂਦ ਨੇ। ਜਿਵੇਂ ਪਾਣੀ ਨਿਰਮਲ ਤੋਂ ਨਿਰਮਲਾ ਹੈ, ਉਹ ਮੈਲ ਕੱਢ ਕੇ ਫਿਰ ਵੀ ਨਿਰਮਲ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰੋੜਾਂ ਪਾਪੀਆਂ ਦੇ ਅੰਦਰ ਧੋ ਕੇ ਕਰੋੜਾਂ ਮਲੀਨ ਬਿਰਤੀ ਵਾਲਿਆਂ ਦੇ ਕੋਲ ਬੈਠ ਕੇ ਵੀ ਨਿਰਮਲ ਦਾ ਨਿਰਮਲ। ਪਾਣੀ ਮੈਲ ਕੱਢਦਾ ਪਰ ਆਪ ਮੈਲਾ ਨਹੀਂ, ਫਿਰ ਨਿਰਮਲ ਦਾ ਨਿਰਮਲ ਹੈ। ਗੁਰੂ ਜੀ ਨੇ ਕਿਹਾ ਬ੍ਰਹਮ ਗਿਆਨੀ ਵਿੱਚ ਪਹਿਲਾ ਲੱਛਣ ਇਹ, ਜਿਹਨੇ ਬ੍ਰਹਮ ਨੂੰ ਪਹਿਚਾਣਿਆ ਉਹ ਪਾਣੀ ਦੀ ਤਰ੍ਹਾਂ ਨਿਰਮਲ ਹੈ। ਦੂਜਾ ਬ੍ਰਹਮ ਗਿਆਨੀ ਵਿੱਚ ਗੁਣ ਹੈ ਕਿ ਉਹ ਅੱਗ ਦੇ ਸੁਭਾਅ ਵਾਲਾ ਹੈ। ਅੱਗ ਤਾਂ ਸਾੜਦੀ ਹੈ ਨਹੀਂ, ਅੱਗ ਦਾ ਇੱਕ ਸੁਤੇ ਸਿੱਧ ਸੁਭਾਅ ਹੈ ਕਿ ਕੋਈ ਵੀ ਅੱਗ ਦੇ ਕੋਲ ਆਵੇ ਉਹਨੇ ਆਪਣੇ ਕੋਲ ਆਏ ਹੋਏ ਨੂੰ ਨਿੱਗ ਦੇਣਾ ਹੈ। ਅੱਗ ਦਾ ਸੁਭਾਅ ਹੈ ਉਹ ਸੋਨੇ ਦੀ ਮੈਲ ਸਾੜ ਦੇਗੀ, ਤੇ ਬ੍ਰਹਮ ਗਿਆਨੀ ਕੋਲ ਕੋਈ ਸੁਤੇ ਸਿੱਧ ਆਵੇ ਤੇ ਆਪਣੀ ਨਿੱਘ, ਆਪਣੇ ਅੰਦਰ ਦਾ ਸੁੱਖ ਹਰ ਇੱਕ ਆਏ ਹੋਏ ਨੂੰ ਉਹ ਬਖਸ਼ ਦਿੰਦਾ ਹੈ। ਤੀਸਰਾ ਤੱਤ ਹੈ ਖਵਾ। ਖਵਾ ਦਾ ਸੁਭਾਅ ਹੈ ਸਮਦ੍ਰਿਸ਼ਟਤਾ। ਖਵਾ ਗਰੀਬ ਨੂੰ ਵੀ ਉਹ ਸੁੱਖ ਦੇਗੀ, ਅਮੀਰ ਨੂੰ ਵੀ ਉਹ ਸੁੱਖ ਦੇਗੀ। ਬ੍ਰਹਮ ਗਿਆਨੀ ਕੋਲ ਉੱਚੇ ਮਹੱਲਾ ਵਾਲਾ ਆ ਜਾਏ ਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਅੰਤਰ ਨਹੀਂ ਆਉਂਦਾ, ਉਹ ਖਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਹੈ। ਚੌਥਾ ਤੱਤ ਹੈ ਕਿ ਮਿੱਟੀ। ਹੁਣ ਧਰਤੀ ਨੂੰ ਕੋਈ ਪੱਟ ਲਏ ਤੇ ਧਰਤੀ ਰੋਂਦੀ ਨਹੀਂ, ਉਹ ਉਲਾਮੇ ਨਹੀਂ ਦਿੰਦੀ, ਤੇ ਜੇ ਕੋਈ ਧਰਤੀ ਤੇ ਚੰਦਨ ਦਾ ਲੇਪਣ ਕਰਦਾ ਤੇ ਧਰਤੀ ਸਿਫਤਾਂ ਨਹੀਂ ਕਰਦੀ। ਰੱਬ ਦੇ ਪਿਆਰੇ ਨੂੰ ਕੋਈ ਭੈੜੇ ਸ਼ਬਦ ਬੋਲੇ ਤੇ ਚੇਤੇ ਰੱਖੋ ਬ੍ਰਹਮ ਗਿਆਨੀ ਕਦੀ ਵੀ ਸਰਾਪ ਨਹੀਂ ਦਿੰਦਾ, ਤੇ ਜੇ ਲੋਕ ਉਹਨੂੰ ਜੀ ਆਇਆ ਕਹਿਣ ਤੇ ਲੋਕਾਂ ਦੀਆਂ ਝੂਠੀਆਂ ਉਸਤਾਂ ਨਹੀਂ ਕਰਦਾ। ਮੈਂ ਅਰਜ਼ ਕੀਤੀ ਪੰਜਵਾਂ ਤੱਤ ਹੈ ਆਕਾਸ਼। ਕਿਤੇ ਵੀ ਚਲੇ ਜਾਓ ਆਕਾਸ਼ ਪਰਿਪੂਰਨ ਹੈ। ਇਸ ਧਰਤੀ ਤੇ ਵੀ ਆਕਾਸ਼ ਹੈ, ਅਮੈਰੀਕਾ ਚਲੇ ਜਾਓ ਇਹੀ ਆਕਾਸ਼ ਉੱਤੇ ਹੈ। ਜਿਵੇਂ ਇਨਸਾਨ ਹਰ ਥਾਂ ਤੇ ਆਕਾਸ਼ ਨੂੰ ਜਾਣਦਾ, ਬ੍ਰਹਮ ਗਿਆਨੀ ਦੇ ਅੰਦਰ ਇੰਨਾ ਚਾਨਣ ਹੈ ਉਹ ਕਿਤੇ ਵੀ ਚਲਾ ਜਾਏ ਪਰਿਪੂਰਨ ਪਰਮਾਤਮਾ ਨੂੰ ਸਦਾ ਸਰਬ ਵਿਆਪਕ ਹੀ ਜਾਣਦਾ। ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਪਹਿਲਾ ਗੁਣ ਹੈ ਪਾਣੀ ਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਲੇ ਸਾਫ ਸੁਥਰੇ ਵਾਲੇ ਦੀ ਬੇਨਤੀ ਹੈ, ਮੇਨ ਮਾਈਕ ਦਾ ਜੋ ਮੇਨ ਮਾਈਕ ਹੈ ਉਸਦੀ ਆਵਾਜ਼ ਐਸੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਬੀਸੀ ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why do you want to?

ਪਿਆਰੀ ਸਾਧ ਸੰਗਤ ਜੀ, ਸਿਰਫ ਦੋ ਤਿੰਨ ਮਿੰਟ ਵਰਤਾਂ ਸਹਿਤਾਂ ਦੇ ਸਤਾਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਮਰਪਿਤ ਨਾਨਕੋ ਅਸ ਤੋਂ ਜਦ ਜਾਇਲ ਰਹੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਔਰ ਆਤਮ ਰੱਖ ਕੇ ਕੀਰਤਨ ਦੇ ਅਖੀਰ ਵਿੱਚ ਇਸ ਸ਼ਬਦ ਅਸੀਂ ਪੜ੍ਹਦੇ ਹੁੰਦੇ ਹਾਂ। ਤੋ ਸਾਰੀ ਸੰਗਤ ਉੱਚੀ ਸੁਰ ਵਿੱਚ ਬੋਲੇ ਸੋਨਹਾਲਾ ਜਵਾਬ ਸਤਿ ਸ੍ਰੀ ਅਕਾਲ ਜੀ। ਸਮਾਪਤੀ।

ਕਰਨਾ ਜਵਾਬ ਦੇਣ ਦੀਆਂ ਸਮਰਾਸਤੀ ਸਮਾਪਤੀ ਕਰਾਂਗੇ। ਸੋ ਪੰਕਤੀ ਪੜ੍ਹਦੇ ਹਾਂ, ਜਿੱਥੇ ਜਕਾਰੇ ਦੀ ਜਗ੍ਹਾ ਹੈ, ਮੇਰੇ ਵੀ ਸਾਰੇ ਜਕਾਰਾ ਬੋਲਣਗੇ। ਧੰਨਵਾਦ, ਸਤਿ ਸ੍ਰੀ ਅਕਾਲ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗਾਏ ਮੰਗਲ ਸੀ ਪਰੀਆਂ ਨੇ ਆਣ ਤਰਤੇ ਭੀਖ ਮਚਾਏ ਕਰਨਾ ਦੀਦਾਰ ਜੀ ਦਾ ਸਣੇ ਚੇਲੇ

0: ਹਰੀ ਹੱਥ ਜੋੜ ਕੇ ਸਾਡੀ ਨਮਸਕਾਰ ਹਰੀ
1: ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੁਭਾਗੇ ਸਮੇਂ ਉੱਤੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਬਾਰਕ ਜਨਮਦਿਨ ਮਨਾਉਣ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ, ਉੱਥੇ ਉਹਨਾਂ ਦੇ ਜੀਵਨ ਪ੍ਰਤੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਰਹੇ ਹਾਂ। ਆਓ ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਨਾਰਾ ਬੁਲੰਦ ਕਰੋ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਿੱਖ ਕੌਮ ਵਾਸਤੇ ਬਹੁਤ ਵੱਡਾ ਸੁਭਾਗਾ ਦਿਨ ਹੈ। ਆਪ ਸੰਗਤ ਨੂੰ ਅੱਜ ਦੇ ਦਿਨ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਕਲਗੀਆਂ ਵਾਲਾ ਪ੍ਰੀਤਮ ਸਤਿਗੁਰੂ ਮਹਾਰਾਜ ਨੂਰੇ ਵਾਈ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਡਿੱਗਿਆਂ ਢੱਠਿਆਂ ਨੂੰ ਆਪਣੇ ਗਲ ਨਾਲ ਲਾ ਕੇ ਜਿੱਥੇ ਸਰਦਾਰੀਆਂ ਨਵਾਬੀਆਂ ਅਤੇ ਤਖ਼ਤਾਂ ਦੀਆਂ ਦਾਤਾਂ ਦਿੱਤੀਆਂ, ਉੱਥੇ ਆਪ ਇਸ ਮਾਤ ਲੋਕ ਦੇ ਤਖ਼ਤੇ ਉੱਤੇ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਸੀ ਜਫਰਾਂ ਵਿੱਚ ਦੀ ਗੁਜ਼ਾਰਦਿਆਂ ਹੋਇਆਂ ਵੀ ਪਰਮੇਸ਼ੁਰ ਦੇ ਨਾਲ ਓਤ ਪੋਤ ਹੋ ਕੇ ਸਦਾ ਆਨੰਦਮਈ ਜ਼ਿੰਦਗੀ ਵਿੱਚ ਰਹਿਣ ਵਾਸਤੇ ਸਿੱਖ ਨੂੰ ਪੂਰਨ ਬਲ ਦਿੱਤਾ। ਕਿਉਂਕਿ ਦੁਨੀਆਂ ਦੇ ਜਦੋਂ ਵੀ ਆਪਾਂ ਪੈਗੰਬਰਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸਾਨੀ ਨਹੀਂ, ਕਿਉਂਕਿ ਹਰ ਪੈਗੰਬਰ ਨੇ ਜਦੋਂ ਪਰਮੇਸ਼ੁਰ ਦੀ ਉਹਦੇ ਕੋਲ ਅਦੁੱਤੀ ਸ਼ਕਤੀ ਆਈ ਅਤੇ ਉਹਨੇ ਉਸ ਸ਼ਕਤੀ ਨੂੰ ਲੋਕਾਂ ਲਈ ਡਰਾਉਣ ਧਮਕਾਉਣ ਲਈ ਵਰਤਿਆ, ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਵਰਤਿਆ, ਲੋਕਾਂ ਨੂੰ ਆਪਣੇ ਪੈਰਾਂ ਉੱਤੇ ਡਿੱਗਣ ਲਈ ਵਰਤਿਆ। ਪਰ ਇੱਧਰ ਸਤਿਗੁਰੂ ਮਹਾਰਾਜ ਨੇ ਜਿਹੜੇ ਪਰਮੇਸ਼ੁਰ ਦੀ ਮਹਾਂ ਸ਼ਕਤੀ ਹੁੰਦਿਆਂ ਹੋਇਆਂ ਵੀ ਇਹ ਗੱਲ ਸੰਸਾਰ ਦੇ ਸਾਹਮਣੇ ਆਉਂਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਤਾ ਦੇਖਣ ਆਇਓ ਜਗਤ ਤਮਾਸ਼ਾ, ਬਈ ਮੈਂ ਪਰਮੇਸ਼ੁਰ ਦਾ ਦਾਸ ਹੈ ਅਤੇ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ੁਰ ਦੀ ਜਿਹੜਾ ਹੁਕਮ ਹੈ ਉਹਦੀ ਪਾਲਣਾ ਕਰਨ ਵਾਸਤੇ ਹੈ। ਅਤੇ ਜੇ ਕਦੀ ਗੱਲ ਚੱਲੀ ਪਹਾੜੀ ਬਾਈ ਧਾਰ ਦੇ ਰਾਜੇ ਆਏ, ਉਹਨਾਂ ਨੇ ਆਣ ਕੇ ਗੱਲ ਕਹੀ, ਮਹਾਰਾਜ ਆ ਜਿਹੜੇ ਤੁਸੀਂ ਨਾਈ ਝੂਰ ਛਿੰਬੇ ਤਰਖਾਣ ਲੁਹਾਰ ਛਿਕਲੀਗਰ ਬਣਜਾਰੇ ਜੱਟ ਇਹ ਸਾਰੇ ਇੱਕ ਪੰਗਤ 'ਚ ਬਿਠਾ ਤੇ ਇਹਨਾਂ ਨੂੰ ਤੁਸੀਂ ਅੰਮ੍ਰਿਤ ਦੀ ਦਾਤ ਦੇਤੀ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ, ਅਤੇ ਸਤਿਗੁਰੂ ਮਹਾਰਾਜ ਬ੍ਰਾਹਮਣਾਂ ਦਾ ਕੀ ਰਹਿ ਗਿਆ, ਖੱਤਰੀਆਂ ਦਾ ਕੀ ਰਹਿ ਗਿਆ, ਅਤੇ ਜੇ ਤੁਸੀਂ ਸਾਨੂੰ ਇੱਕ ਵੱਖਰੇ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਦਿਓ ਨਾ ਅਤੇ ਆਹ ਜੇ 1 ਕਰੋੜ ਸਿੱਖ ਬਣਨਗੇ ਨਾ ਤਾਂ ਅਸੀਂ ਤੁਹਾਡੀ ਗਿਣਤੀ ਜਿਹੜੀ 10 ਕਰੋੜ ਦੇ ਕਰੀਬ ਕਰ ਦਿਆਂਗੇ, ਬਹੁਤ ਜ਼ਿਆਦਾ ਦੁਨੀਆ ਜਿਹੜੀ ਹੈ ਤਿਆਰ ਹੋ ਜਾਵੇਗੀ ਅੰਮ੍ਰਿਤ ਛਕਣ ਲਈ। ਪਰ ਤੁਸੀਂ ਇੱਕ ਗੱਲ ਮੰਨ ਲਵੋ, ਬਈ ਸਾਡੀ ਪੰਗਤ ਵੱਖਰੀ ਲਾ ਦਿਓ, ਸਾਡਾ ਬਾਟਾ ਵੱਖਰਾ ਬਣਾ ਦਿਓ, ਸਾਨੂੰ ਅੰਮ੍ਰਿਤ ਵੱਖਰਾ ਛਕਾ ਦਿਓ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਨਹੀ ਕਿ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਬਈ ਮੈਂ ਇਹ ਜਿਹੜਾ ਖਾਲਸਾ ਹੈ ਨਾ, ਇਹਨੂੰ ਸਰਦਾਰੀਆਂ, ਇਹਨੂੰ ਨਵਾਬੀਆਂ, ਇਹਨੂੰ ਤਖ਼ਤ, ਇਹਦੇ ਵਾਸਤੇ ਸਾਰੇ ਸੁੱਖ ਇਕੱਠੇ ਕਰਨੇ ਨੇ, ਪੰਥ ਵਸੇ ਮੈਂ ਉੱਜਣਾ ਮਨ ਚਾਹੋ ਕਨੇਰਾ। ਅੱਜ ਉਸ ਕਲਗੀਆਂ ਵਾਲੇ ਪਾਤਸ਼ਾਹ ਦਾ ਅਸੀਂ ਮੁਬਾਰਕ ਜਨਮ ਦਿਨ ਮਨਾ ਰਹੇ ਹਾਂ। ਆਓ ਜਰਾ ਆਪਣੇ ਹਿਰਦਿਆਂ ਅੰਦਰ ਉਸ ਗੁਰੂ ਪ੍ਰਤੀ ਸ਼ਰਧਾ ਦਾ ਇਜ਼ਹਾਰ ਕਰਦਿਆਂ ਹੋਇਆਂ ਉਹਨਾਂ ਦੇ ਪਾਵਨ ਪੁੱਤਰ ਜੀਵਨ ਦੀਆਂ ਕੁਝ ਝਲਕਾਂ ਦੇਖਣ ਦਾ ਯਤਨ ਕਰੀਏ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਧਰਤੀ ਉੱਤੇ ਸਾਲ ਸਰਾਏ ਦੀ ਧਰਮਸ਼ਾਲਾ ਦੇ ਵਿੱਚ ਜਨਮ ਲਿਆ ਅਤੇ ਸਭ ਤੋਂ ਪਹਿਲੀ ਪਰਖ ਕਰਨ ਵਾਲਾ ਸਾਈ ਭੀਖਨ ਸ਼ਾਹ ਆਇਆ, ਜਿਹੜਾ ਸੂਫੀ ਮਤ ਦੇ ਵਿੱਚ ਸੀ, ਜਿਹੜਾ ਸਵੇਰ ਦੇ ਦੀਵਾਨ ਅੰਦਰ ਵੀ ਆਪਾਂ ਕੁਝ ਪੱਖ ਵੇਖਣ ਦਾ ਯਤਨ ਕੀਤਾ ਸੀ। ਇਹਨੇ ਸਤਿਗੁਰੂ ਮਹਾਰਾਜ ਤੋਂ ਰੂਹਾਨੀਅਤ ਦੀ ਭਾਸ਼ਾ ਦੇ ਵਿੱਚ ਕੁਝ ਪੁੱਛਣਾ ਚਾਹਿਆ, ਪਾਤਸ਼ਾਹ ਇੱਥੇ ਦੁਨੀਆ ਦੇ ਵਿੱਚ ਅੰਧ ਘੋਰ ਮੱਚਿਆ ਹੋਇਆ, ਇੱਥੇ ਲੋਕ ਅਮਾਨ ਤੋਂ ਡਿੱਗੇ ਹੋਏ ਨੇ, ਮੁਸਲਮਾਨ ਮੁਸਲਮਾਨਾਂ ਦੇ ਵੈਰੀ ਨੇ, ਹਿੰਦੂ ਹਿੰਦੂਆਂ ਦੇ ਵੈਰੀ ਨੇ, ਬੰਦਾ ਬੰਦੇ ਦਾ ਕੱਟੜ ਦੁਸ਼ਮਣ ਬਣਦਾ ਜਾ ਰਿਹਾ। ਪਾਤਸ਼ਾਹ ਇਸ ਦੁਨੀਆਂ ਦੇ ਉੱਤੇ ਕੋਈ ਰੂਹ ਸੁਖੀ ਨਹੀਂ ਗੀ, ਸਾਰਾ ਕੁਝ ਹਰ ਪਾਸੇ ਖਿਲਰਿਆ ਖਿਲਰਿਆ ਨਜ਼ਰ ਆਉਂਦਾ ਹੈ। ਤੇ ਮੈਨੂੰ ਦੱਸੋ ਤੁਸੀਂ ਇੱਥੇ ਕੀ ਕਰੋਗੇ, ਤੁਹਾਡਾ ਇੱਥੇ ਕੀ ਪ੍ਰਯੋਜਨ ਹੋਵੇਗਾ? ਦੋ ਕੁੜੀਆਂ ਸਾਹਮਣੇ ਰੱਖ ਕੇ ਸਾਈਂ ਭੀਖਣ ਸ਼ਾਹ ਸਤਿਗੁਰੂ ਮਹਾਰਾਜ ਤੋਂ ਜਿਵੇਂ ਪੁੱਛ ਰਿਹਾ, ਬੜੀ ਕਾਬਲੇ ਗੌਰ ਕਵਿਤਾ ਹੈ, ਆਓ ਜਰਾ ਸਰਵਣ ਕਰਨ ਦਾ ਯਤਨ ਕਰੀਏ।

ਅਸੀਂ ਭੀਖਣ ਛਾ ਇਸ ਸੰਸਾਰ ਦੀ ਅਵਸਥਾ ਵਿੱਚ ਵਿਚਰਦਿਆਂ ਹੋਇਆਂ ਜਿਹੜੀਆਂ ਮਨ ਦੀਆਂ ਭਾਵਨਾ ਸੀ ਇਹ ਕਲਗੀਆਂ ਵਾਲੇ ਦੇ ਸਾਹਮਣੇ ਰੱਖੀਆਂ ਨੇ। ਜਿੱਥੇ ਭਾਵਨਾ ਲੈ ਕੇ ਗਿਆ ਹੈ ਉੱਥੇ ਮੌਕੇ ਉੱਤੇ ਸਤਿਗੁਰੂ ਮਹਾਰਾਜ ਤੋਂ ਜਿਹੜੀ ਉਹਨਾਂ ਦੀ ਪਾਵਨ ਪਵਿੱਤਰ ਵਿਚਾਰਧਾਰਾ ਸੀ ਉਹਨੂੰ ਤਸਦੀਕ ਕਰਨ ਵਾਸਤੇ ਆਪਣੇ ਨਾਲ ਦੋ ਕੁਜਰੀਆਂ ਲੈ ਕੇ ਗਿਆ ਹੈ, ਇੱਕ ਵਿੱਚ ਦੁੱਧ ਰੱਖਿਆ ਹੈ ਇੱਕ ਵਿੱਚ ਪਾਣੀ ਰੱਖਿਆ। ਦੋਵੇਂ ਕੁਜੀਆਂ ਸਾਹਮਣੇ ਰੱਖ ਕੇ ਰੂਹਾਨੀਅਤ ਭਰੀ ਜਿਹੜੀ ਭਾਸ਼ਾ ਸੀ ਉਹਦੇ ਵਿੱਚ ਪੁੱਛਿਆ, ਪ੍ਰੀਤਮਾ ਇੱਥੇ ਤਖਤਾਂ 'ਤੇ ਬੈਠੇ ਰਾਜੇ ਜਿਹੜੇ ਨੇ ਅੰਨੇ ਹੋਏ ਫਿਰਦੇ ਨੇ, ਆਪਣੇ ਭਰਾਵਾਂ ਦਾ ਧੀਆਂ ਦਾ ਪੁੱਤਾਂ ਦਾ ਕਤਲ ਕਰ ਰਹੇ ਨੇ, ਇੱਥੇ ਧਰਮੀ ਲੋਕ ਜਿਹੜੇ ਨੇ ਉਹ ਲੋਕਾਂ ਤੋਂ ਰਿਸ਼ਵਤਾਂ ਲੈ ਕੇ ਖਾ ਰਹੇ ਨੇ, ਇੱਥੇ ਸਮਾਜ ਅੰਦਰ ਇੰਨੀ ਉਥਲ ਪੁਥਲ ਮੱਚੀ ਹੋਈ ਹੈ ਬਈ ਕੋਈ ਕਿਸੇ ਦੀ ਬਾਂਹ ਫੜਨ ਵਾਲਾ ਨਹੀਂ, ਅਤੇ ਇੱਥੇ ਪ੍ਰੀਤਮਾ ਤੇਰਾ ਕੀ ਪ੍ਰਯੋਜਨ ਹੋਵੇਗਾ, ਇੱਥੇ ਤੂੰ ਕੀ ਕਰੇਗਾ। ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ, ਸਤਿਗੁਰੂ ਮਹਾਰਾਜ ਬਿਲਕੁਲ ਛੋਟੀ ਅਵਸਥਾ ਦੇ ਕੁਝ ਦਿਨਾਂ ਦੇ ਸਨ ਅਤੇ ਸਤਿਗੁਰੂ ਮਹਾਰਾਜ ਜੀ ਨੇ ਦੋਵੇਂ ਛੋਟੇ ਛੋਟੇ ਹੱਥ ਆਪਣੇ ਇਹਨਾਂ ਕੁਜੀਆਂ ਦੇ ਉੱਤੇ ਰੱਖੇ ਅਤੇ ਉਸ ਵੇਲੇ ਸਾਈਂ ਦੇ ਹੱਥ ਵਿੱਚੋਂ ਕੁਜੀਆਂ ਡਿੱਗੀਆਂ, ਦੁੱਧ ਅਤੇ ਪਾਣੀ ਇਕੱਠਾ ਹੋ ਕੇ ਵਹਿ ਤੁਰਿਆ ਅਤੇ ਸਾਈਂ ਭੀਖਣ ਛਾ ਜਿਹੜਾ ਸੀ ਕਹਿਣ ਲੱਗਾ, ਪਿਆਰਿਆ ਮੈਂ ਸਮਝ ਲਿਆ ਤੂੰ ਇੱਥੇ ਸਰਬ ਸਾਂਝੀ ਵਾਲਤਾ ਦਾ ਜਿਹੜਾ ਤੇਰਾ ਨਾਰਾ ਹੋਵੇਗਾ ਤੂੰ ਇੱਥੇ ਸਾਰਿਆਂ ਦਾ ਸਾਂਝਾ ਹੋਵੇਗਾ, ਤੇਰੇ ਮਤ ਅੰਦਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਹੈ ਉਹਦਾ ਹੀ ਤੂੰ ਜਰਨੈਲ ਬਣ ਕੇ ਹਮੇ ਬਣੇਗਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਤੱਕੋ ਪਵਿੱਤਰ ਗ੍ਰਿਫਤੀ, ਪਵਿੱਤਰ ਸੰਤ, ਪਵਿੱਤਰ ਜਰਨੈਲ, ਪਵਿੱਤਰ ਸਮਾਜ ਸੁਧਾਰਕ, ਪਵਿੱਤਰ ਮਾਂ ਯੁੱਗ ਬਦਲਣ ਵਾਲਾ, ਹਰ ਕਾਰਜ ਦੇ ਵਿੱਚ ਸੰਪੂਰਨ ਔਰ ਸਮੁੱਚੀ ਮਾਨਵਤਾ ਦਾ ਸਾਂਝਾ ਪੈਗੰਬਰ। ਅੱਜ ਤੱਕ ਕੋਈ ਦੁਨੀਆਂ ਦਾ ਜਰਨੈਲ, ਕੋਈ ਦੁਨੀਆਂ ਦੀ ਜਾਤ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਬਈ ਮੇਰੇ ਨਾਲ ਕਿਤੇ ਕਲਗੀਆਂ ਵਾਲੇ ਪ੍ਰੀਤਮ ਨੇ ਜਾਂ ਉਹਦੇ ਖਾਲਸੇ ਨੇ ਕੋਈ ਵਿੱਥ ਪਾਉਣ ਦਾ ਯਤਨ ਕੀਤਾ ਹੋਵੇ, ਕਿਉਂਕਿ ਅੱਜ ਵੀ ਸਤਿਗੁਰੂ ਮਹਾਰਾਜ ਸਾਡੇ ਵਿੱਚ ਸਵਾਇਮਾਨ ਨੇ, ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਸੰਵਿਧਾਨ, ਉਹਨਾਂ ਦਾ ਦਿੱਤਾ ਹੋਇਆ ਸਿਧਾਂਤ, ਜਦੋਂ ਵੀ ਅਸੀਂ ਉਹਦੇ ਪਦ ਚਿੰਨ੍ਹਾਂ ਉੱਤੇ ਚੱਲਦੇ ਹਾਂ ਅਤੇ ਹਰ ਸਿੱਖ ਜਿਹੜਾ ਇਹ ਕਲਗੀਆਂ ਵਾਲੇ ਦਾ ਸਰੂਪ ਹੈ, ਹਰ ਸਿੰਘਣੀ ਕਲਗੀਆਂ ਵਾਲੇ ਪਿਤਾ ਦੀ ਜਿਹੜੀ ਪੁੱਤਰੀ ਹੈ, ਕਿਉਂਕਿ ਜਦੋਂ ਵੀ ਅੱਜ ਅੰਮ੍ਰਿਤ ਛਕਾਇਆ ਜਾਂਦਾ ਅਤੇ ਉਦੋਂ ਜਿਹੜਾ ਅੰਮ੍ਰਿਤਧਾਰੀ ਹੈ ਉਹਦੇ ਉੱਤੋਂ ਜਿਹੜਾ ਬਚਨ ਲਿਆ ਜਾਂਦਾ ਅਤੇ ਬਚਨ ਦਿੱਤਾ ਜਾਂਦਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਬਈ ਅੱਜ ਤੋਂ ਤੇਰਾ ਜਨਮ ਜਿਹੜਾ ਪਟਨਾ ਸਾਹਿਬ ਦੀ ਧਰਤੀ ਉੱਤੇ ਹੋਇਆ, ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤੇਰੀ ਮਾਤਾ ਸਾਹਿਬ ਕੌਰ ਹੈ, ਤੂੰ ਅਨੰਦਪੁਰ ਦਾ ਵਾਸੀ ਹੈ, ਅੱਜ ਤੋਂ ਬਾਅਦ ਤੇਰੀ ਕੋਈ ਜਾਤ ਕੁਲ ਗੋਤ ਨਹੀਂ, ਅੱਜ ਤੋਂ ਤੂੰ ਖਾਲਸੇ ਦਾ ਹਿੱਸਾ ਹੈ ਅਤੇ ਖਾਲਸਾ ਗੁਰੂ ਦਾ ਹਿੱਸਾ ਹੈ, ਅੱਜ ਤੂੰ ਗੁਰੂ ਵਿੱਚ ਓਤ ਪੋਤ ਹੋ ਗਿਆ। ਐਸੇ ਸਤਿਗੁਰੂ ਮਹਾਰਾਜ ਜਦੋਂ ਛੋਟੀ ਅਵਸਥਾ ਵਿੱਚ ਖੇਡਣ ਜਾਣ ਲੱਗੇ ਨੇ ਅਤੇ ਪੰਡਿਤ ਸ਼ਿਵਦੱਤ ਨੂੰ ਸਤਿਗੁਰੂ ਮਹਾਰਾਜ ਜੀ ਨੇ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਜਦੋਂ ਬਜ਼ੁਰਗ ਅਵਸਥਾ ਦੇ ਵਿੱਚ ਉਹ ਪਰਮੇਸ਼ਰ ਦੀ ਇਬਾਦਤ ਕਰਦਿਆਂ ਉਹ ਰੂਪ ਵੇਖਣਾ ਚਾਹੁੰਦਾ ਸੀ, ਸਤਿਗੁਰੂ ਮਹਾਰਾਜ ਦੇ ਵਿੱਚ ਦੀ ਉਹ ਰੂਪ ਵੇਖਿਆ ਹੈ ਅਤੇ ਪੰਡਿਤ ਸ਼ਿਵਦੱਤ ਜਿੰਨੇ ਸੰਸਾਰ ਦੇ ਲੋਕ ਸਨ ਉਹਨਾਂ ਨੂੰ ਇਹ ਦੱਸ ਰਿਹਾ ਸੀ ਬਈ ਆਓ ਦੁਨੀਆਂ ਦੇ ਲੋਕੋ, ਪਟਨਾ ਸਾਹਿਬ ਦੀ ਧਰਤੀ ਉੱਤੇ ਮੈਂ ਉਹ ਅਲਾਈ ਜੋਤ ਵੇਖ ਲਈ ਜਿਹਦੇ ਦਰਸ਼ਨਾਂ ਵਾਸਤੇ ਮੈਂ ਸਾਰੀ ਜ਼ਿੰਦਗੀ ਯਾਦ ਕਰਦਾ ਰਿਹਾ, ਆਓ ਜੇ ਕੋਈ ਲੋੜ ਹੈ ਤਾਂ ਤੁਸੀਂ ਉਸ ਗੁਰੂ ਦੇ ਚਰਨਾਂ ਦੀ ਹਾਜ਼ਰੀ ਭਰੋ। ਰਾਣੀ ਮੈਣੀ ਜਿਹੜੀ ਪੰਡਿਤ ਸ਼ਿਵਦੱਤ ਦੀ ਚੇਲੀ ਸੀ ਇਹ ਨਿਰਸੰਤਾਨ ਸੀ, ਬਿਰਧ ਅਵਸਥਾ ਹੋ ਚੁੱਕੀ ਹੈ, ਮਨ ਵਿੱਚ ਲਾਲਸਾ ਸੀ ਮਨਾ ਕਿਤੇ ਮੈਨੂੰ ਵੀ ਪੁੱਤਰ ਦੀ ਦਾਤ ਮਿਲੇ। ਜਦੋਂ ਪੰਡਿਤ ਸ਼ਿਵਦੱਤ ਨੇ ਇਸ ਰਾਣੀ ਨੂੰ ਦੱਸਿਆ ਬਈ ਕਲਗੀਆਂ ਵਾਲੇ ਪ੍ਰੀਤਮ ਪਟਨਾ ਸਾਹਿਬ ਦੀ ਧਰਤੀ ਉੱਤੇ ਆਏ ਨੇ, ਤੂੰ ਉਹਨਾਂ ਨੂੰ ਯਾਦ ਕਰਿਆ ਕਰ, ਤੇਰੀਆਂ ਸਭ ਇੱਛਾਵਾਂ ਪੂਰੀਆਂ ਹੋਣਗੀਆਂ। ਰਾਣੀ ਮੈਣੀ ਜਿਹਦਾ ਨਾਂ ਇਤਿਹਾਸ ਵਿੱਚ ਬਸ਼ੰਭਰਾ ਦੇਵੀ ਆਉਂਦਾ ਹੈ, ਆਪਣੇ ਘਰ ਵਿੱਚ ਬੈਠ ਜਾਂਦੀ ਹੈ, ਚੌਂਕੜਾ ਮਾਰ ਲੈਂਦੀ ਹੈ, ਅੰਤਰ ਹੀ ਅੰਤਰ ਸਤਿਗੁਰੂ ਮਹਾਰਾਜ ਨਾਲ ਜੁੜ ਕੇ ਆਉਂਦੀ, ਐ ਪ੍ਰੀਤਮਾ ਕਿਤੇ ਆ ਮੇਰੀ ਗੋਦ ਵਿੱਚ ਬੈਠ ਕੇ ਮੈਨੂੰ ਮਾਂ ਕਹਿ ਕੇ ਇੱਕ ਵਾਰ ਮੈਨੂੰ ਆਵਾਜ਼ ਮਾਰ ਦੇ, ਮੇਰਾ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਵੇ। ਬਸ ਮਨ ਜੁੜਨ ਦੀ ਡੇਰ ਸੀ। ਇੱਕ ਦਿਨ
ਸਤਿਗੁਰੂ ਮਹਾਰਾਜ ਹਾਣੀਆਂ ਨਾਲ ਖੇਡਦੇ ਖੇਡਦੇ ਇਹਦੀ ਗੋਦ ਵਿੱਚ ਆਣ ਕੇ ਬੈਠ ਕੇ ਜਦੋਂ ਮਾਂ ਕਹਿ ਕੇ ਆਵਾਜ਼ ਮਾਰੀ ਹੈ, ਰਾਣੀ ਦਾ ਤਨ ਮਨ ਹਰਿਆ ਹੋ ਗਿਆ। ਜਿਵੇਂ ਸਤਿਗੁਰੂ ਮਹਾਰਾਜ ਨੇ ਇਹਦੀ ਭਾਵਨਾ ਨੂੰ ਪੂਰਿਆਂ ਕੀਤਾ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ ਆਓ ਸਰਵਣ।

ਗੋਦੀ ਵਿੱਚ ਬਹਿ ਕੇ ਲਾਲਣਾ ਬੁੱਢੜੀ ਨੂੰ ਕਰ ਮਟਿਆਰ ਜਾ ਸੋਹਣੀ ਦੀ ਸੂਰਤ

0: ਮਾੜਾ ਤਕੜਾ ਜੋ ਸਰਦਾਰ ਸੱਭੇ ਇੱਕੋ ਲੜੀ ਪਰੋਵਣੇ
1: ਸੱਭੇ ਇੱਕੋ ਲੜੀ ਪਰੋਵਣੇ ਹੁੰਦਾ ਜੋ ਫੁੱਲਾਂ ਦਾ ਹਾਰ ਫਿਰ ਨਾਲ ਆਜ਼ਾਦੀ ਕਰਨਗੇ
0: ਨਾਲ ਆਜ਼ਾਦੀ ਕਰਾਂਗੇ ਸਿੱਧੂ ਸੰਘੇੜੇ ਕਾਰੋਬਾਰ ਸਭ
1: ਖੰਘ ਤੇ ਕਹਿ ਦੋ।

0: ਤੋਂ ਵੱਡਾ ਰਸਤਾ ਹੈ। ਬੇਅੰਤ ਗੁਰਮੁਖ ਸਿੱਖ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿਟਵਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਇਹ ਤੁਹਾਡਾ ਆਪਣਾ ਜਥਾ ਹੈ, ਦਾਸਿਮ ਦਾਸ, ਭਾਈ ਸਰਜੀਤ ਸਿੰਘ, ਪਿੰਡ ਬੂਜਲਾ ਕਪੂਰਥਲਾ, ਆਗੂ ਸਾਥੀ ਭਾਈ ਗੁਰਮੇਲ ਸਿੰਘ, ਪਿੰਡ ਉਮਰੀ ਵਾਲਾ, ਜ਼ਿਲ੍ਹਾ ਮੋਗਾ ਹੈ, ਭਾਈ ਸਤਨਾਮ ਸਿੰਘ ਜੀ, ਪਿੰਡ ਬੁੱਕਣ ਵਾਲਾ, ਜ਼ਿਲ੍ਹਾ ਮੋਗਾ ਹੈ। ਤਕਰੀਬਨ 10 ਕੁ ਦਿਨ ਹੋ ਇਸ ਪਾਵਨ ਪਵਿੱਤਰ ਸਟੇਜ ਉੱਤੇ ਆਪਦੇ ਚਰਨਾਂ ਵਿੱਚ ਇਹ ਜਥਾ ਹਾਜ਼ਰ ਰਹੇਗਾ। ਇਸ ਤੋਂ ਬਾਅਦ ਬੜੀ ਚੜ੍ਹਦੀ ਕਲਾ ਦੇ ਪ੍ਰੋਗਰਾਮ ਨੇ, ਕਿਉਂਕਿ ਇਸ ਪਾਵਨ ਪਵਿੱਤਰ ਸਟੇਜ ਉੱਤੇ ਬੇਅੰਤ ਲਾਈਨਾਂ ਜਿਹੜੀਆਂ ਨੇ ਸੇਵਾ ਕਰਨ ਵਾਸਤੇ, ਤੁਹਾਡੇ ਚਰਨ ਪਰਸਣ ਵਾਸਤੇ ਹਾਜ਼ਰ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪ ਸਭ ਨੂੰ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਬਖਸ਼ ਕੇ ਸਤਿਗੁਰੂ ਮਹਾਰਾਜ ਕਿਰਤਾਰਥ ਕਰਨ। ਇੰਨੀਆਂ ਬੇਨਤੀ ਕਰਦੇ ਹੋਏ ਫਤਿਹ ਬੁਲਾ ਰਹੇ ਹਾਂ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨੇ ਕਲਗੀ ਵਾਲੇ ਪੁਰਾਂ ਨੇ ਕਸ਼ਟ ਝੱਲੇ, ਕੋਈ ਗਵਾਂ ਦੀ ਘੁੱਟ ਨਹੀਂ ਭਰ ਸਕਦਾ। ਅੱਖਾਂ ਸਾਹਮਣੇ ਭਾਵੀਆ ਜੋ ਵਰਤੀ, ਜਿਹੜਾ ਖਣਾ ਉਹ ਦੁੱਖ ਨਹੀਂ ਜਰ ਸਕਦਾ। ਵਾਸਤਾ ਸਰਬੰਸ ਹੈ ਧਰਮ ਬਦਲੇ, ਕੋਈ ਉਸ ਤੇ ਉਂਗਲ ਨਹੀਂ ਕਰ ਸਕਦਾ। ਨਾ ਹੋਇਆ ਨਾ ਹੋਣਾ ਸੰਸਾਰ ਉੱਤੇ ਕੋਈ ਗੁਰਾਂ ਦੀ ਰੀਤ ਨਹੀਂ ਕਰ ਸਕਦਾ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਜੁਗੋ ਜੁਗ ਅਟਲ ਚਵਰ ਸੱਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਅਤੇ ਪਵਿੱਤਰ ਨਿੱਕੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਆਪੋ ਆਪਣੀ ਰਚਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਚਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ, ਵਡਭਾਗੀ ਸੰਗਤਾਂ, ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ, ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕਰਕੇ, ਗੁਰਮਤ ਦੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਸੁਪਲਾ ਕਰੀਆਂ ਨੇ। ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣਾ ਸਾਹਿਬ ਵਾਲੇ, ਆਪ ਗੁਰੂ ਕਿਆਂ ਸਿੱਖ ਸੰਗਤਾਂ ਨੂੰ ਗੁਰਮਤੀਆਂ ਵਿਚਾਰਾਂ ਦੁਆਰਾ ਨਿਹਾਲ ਕਰਕੇ ਗਏ ਨੇ। ਉਹਨਾਂ ਤੋਂ ਬਾਅਦ ਕੁਝ ਸਮਾਂ ਮਿਲਿਆ ਸੰਗਤਾਂ ਦੇ ਦਰਸ਼ਨ ਕਰਨ ਦਾ, ਜਿਹਨਾਂ ਸਮਾਂ ਪ੍ਰਾਪਤ ਹੋਇਆ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਭਾਈ ਸਾਹਿਬ ਜੀ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਕਿ ਅੱਜ ਅਸੀਂ ਗੁਰੂ ਦੇ ਸਿੱਖ ਵੀ ਕਹਾਉਂਦੇ ਹਾਂ ਵਿਚਾਰਾਂ ਨੂੰ ਸੰਤ ਪਾ ਕੇ ਗਏ ਨੇ, ਅੱਜ ਅਸੀਂ ਗੁਰੂ ਦੇ ਸਿੱਖ ਵੀ ਕਹਾਉਂਦੇ ਹਾਂ, ਮੱਤੇ ਉੱਤੇ ਤਿਲਕ ਵੀ ਲਵਾਉਂਦੇ ਹਾਂ, ਅੱਜ ਅਸੀਂ ਗੁਰੂ ਦੇ ਸਿੱਖ ਵੀ ਕਹਾਉਂਦੇ ਹਾਂ, ਅੱਜ ਅਸੀਂ ਮੜੀਆਂ ਮਸਾਣਾਂ ਦੇ ਉੱਤੇ ਜਾ ਕੇ ਦੀਵੇ ਵੀ ਲਾਉਂਦੇ ਹਾਂ, ਮੜੀਆਂ ਮਸਾਣਾਂ ਨੂੰ ਸੀਚ ਵੀ ਝੁਕਾਉਂਦੇ ਹਾਂ, ਅੱਜ ਅਸੀਂ ਗੁਰੂ ਦੇ ਸਿੱਖ ਵੀ ਕਹਾਉਂਦੇ ਹਾਂ, ਅੱਜ ਅਸੀਂ ਪੰਡਿਤ ਪਾਂਧਿਆਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਸਾਨੂੰ ਹੁਕਮ ਜਾਰੀ ਕੀਤਾ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਲਗੀਆਂ ਵਾਲੇ ਸਤਿਗੁਰਾਂ ਨੇ ਕੇਵਲ ਤਾਂ ਕੇਵਲ ਸਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ, ਸਾਨੂੰ ਮਨਮਤ ਤੋਂ ਦੂਰ ਕਰਨ ਦੀ ਖਾਤਰ, ਗੁਰਮਤ ਦੇ ਧਾਰਨੀ ਬਣਾਉਣ ਖਾਤਰ ਇੱਕ ਜੋਤ ਨੇ ਦਸ ਜਾਮੇ ਧਾਰੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕਰਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਦਾ ਪਵਿੱਤਰ ਇਤਿਹਾਸ ਪੜ੍ਹ ਕੇ ਵੇਖੀਏ, ਇਹਨਾਂ ਨੇ ਕਿਵੇਂ ਉਹ ਜਿਹੜੇ ਮਨਮਤੀਏ ਲੋਕ ਸਨ, ਜਿਹੜੇ ਗੰਭੀ ਸਨ, ਪਖੰਡੀ ਸਨ, ਉਹਨਾਂ ਦੇ ਕੋਲੋਂ ਗੁਰੂ ਦੇ ਸਿੱਖਾਂ ਨੂੰ ਬਚਾਉਣ ਦਾ ਯਤਨ ਕੀਤਾ, ਗੁਰੂ ਦੇ ਸਿੱਖਾਂ ਨੂੰ ਗੁਰਮਤ ਦੇ ਧਾਰਨੀ ਬਣਾਇਆ, ਕੇਵਲ ਤਾਂ ਕੇਵਲ ਸ਼ਬਦ ਗੁਰੂ ਦੇ ਲੜਦਾ ਆ। ਪਰ ਦੁੱਖ ਦੀ ਗੱਲ ਹੈ, ਅੱਜ ਅਸੀਂ ਮੁੜ ਕੇ ਫੇਰ ਉਹਨਾਂ ਤਾਂਤਰਿਕ ਬਾਬਿਆਂ ਦੇ ਗੁਲਾਮ ਬਣਦੇ ਨਜ਼ਰ ਆ ਰਹੇ ਹਾਂ, ਉਹਨਾਂ ਬ੍ਰਾਹਮਣਾਂ ਦੇ ਪੁਜਾਰੀਆਂ ਦੇ ਅਸੀਂ ਸ਼ਰਧਾਲੂ ਬਣਦੇ ਨਜ਼ਰ ਆ ਰਹੇ ਹਾਂ। ਅੱਜ ਦੇ ਸਾਡੇ ਅਖੌਤੀ ਲੀਡਰ ਵੀ, ਜਿਨ੍ਹਾਂ ਨੇ ਕੌਮ ਦੀ ਅਗਵਾਈ ਕਰਨੀ ਹੈ, ਉਹ ਵੀ ਆਪਣੇ ਮੱਥਿਆਂ ਦੇ ਉੱਤੇ ਤਿਲਕ ਲਗਾਉਂਦੇ ਆਪਾਂ ਵੇਖਦੇ ਹਾਂ, ਜਾ ਕੇ ਮੰਦਰਾਂ ਦੇ ਵਿੱਚ ਝੁਕਾਉਂਦੇ ਵੇਖਦੇ ਹਾਂ। ਸਾਡੇ ਵਿੱਚੋਂ ਮਨਮਤ ਦੂਰ ਨਹੀਂ ਗਈ। ਪਿਛਲੇ ਦਿਨੀ ਦਾਸ ਦਾ ਢਾਡੀ ਕੀਤਾ ਗੁਰਦੁਆਰਾ ਦਸ਼ਮੇਸ਼ ਦਰਬਾਰ ਫਰੀ ਵਿਖੇ ਸੇਵਾ ਕਰਕੇ ਆਇਆ ਤਕਰੀਬਨ 2 ਮਹੀਨੇ, ਤੇ ਦਸਵੀਂ ਦਾ ਦਿਨ ਸਰ ਦੁਸਹਿਰੇ ਦਾ ਦਿਨ, ਉਸ ਦਿਨ ਸਤਿਕਾਰਯੋਗ ਮਾਤਾ ਆਈ, ਉਹਦੇ ਹੱਥ ਦੇ ਵਿੱਚ ਇੱਕ ਲਾਲ ਰੰਗ ਦੀ ਪੱਗ ਫੜੀ ਹੋਈ ਹੈ। ਪੱਗ ਦੇ ਆਲ ਦੁਆਲੇ ਜਿਹਨੂੰ ਆਪਾਂ ਮੌਲੀ ਕਹਿ ਦਿੰਦੇ ਹਾਂ, ਖੰਭਣੀ ਕਹਿ ਦਿੰਦੇ ਹਾਂ, ਉਹ ਲਪੇਟੀ ਹੋਈ ਹੈ। ਉਸ ਦਿਨ ਬਾਬੇ ਦੇ ਵਿੱਚ ਇੱਕ ਅਲੱਗ ਜਿਹੜੇ ਜੌਂ ਹੁੰਦੇ ਨੇ, ਜੌਂ ਪਾਏ ਹੋਏ,
ਉਹਨਾਂ ਨੂੰ ਹਫਤੀ ਲਾਈ ਹੋਈ ਉਹ ਮੌਲੀ ਦੇ ਵਿੱਚ ਲਪੇਟ ਕੇ ਜਿੱਥੇ ਢਾਡੀਆਂ ਦੀ ਸਟੇਜ ਆ ਉੱਤੇ ਰੱਖ ਕੇ ਮਾਈ ਚਲੀ ਗਈ ਤੇ ਮੈਂ ਸਮਝਿਆ ਕਿ ਗੁਰੂ ਮਹਾਰਾਜ ਵਾਸਤੇ ਭਾਵਨਾ ਹੋਵੇਗੀ ਰਮਾਲਾ ਸਭ ਲੈ ਕੇ ਆਈ ਹੋਵੇਗੀ ਪਰ ਜਦੋਂ ਦੀਵਾਨ ਦੀ ਸਮਾਪਤੀ ਹੋਈ ਗੁਰੂ ਮਹਾਰਾਜ ਦੇ ਵਜ਼ੀਰ ਬਾਬਾ ਜੀ ਆਖਣ ਲੱਗੇ ਕਿ ਤੁਹਾਡੇ ਖਾਤਰ ਮਾਈ ਦੁਸਹਿਰਾ ਲੈ ਕੇ ਆਈ ਆ ਪੱਗ ਲੈ ਕੇ ਆਈਏ ਦੇਖੋ ਸਾਡੇ ਮਨਾਂ ਦੇ ਵਿੱਚ ਕਿੱਥੇ ਤੱਕ ਮਨਮਤ ਪੈਦਾ ਹੋ ਗਈ ਕਿੱਥੇ ਬ੍ਰਾਹਮਣ ਨੇ ਕਹਿ ਦਿੱਤਾ ਹੋਵੇਗਾ ਕਿ ਇੰਝ ਕਰਨਾ ਦੁਸਹਿਰੇ ਵਾਲੇ ਦਿਨ ਦਸਵੀਂ ਵਾਲੇ ਦਿਨ ਇਹ ਕਾਰਜ ਕਰਨਾ ਉਹ ਮਾਈ ਕਾਰਜ ਕਰਨ ਵਾਸਤੇ ਆ ਗਈ ਸੋ ਮੇਰਾ ਕਹਿਣ ਦਾ ਮਤਲਬ ਜੇ ਅਸੀਂ ਗੁਰੂ ਦੇ ਸਿੱਖ ਵੀ ਧੋਣੇ ਜਿਹੜੇ ਮਨਮਤ ਤੋਂ ਸਾਨੂੰ ਦੂਰ ਕੀਤਾ ਸਾਨੂੰ ਗੁਰਮਤ ਦੇ ਧਾਰ ਨਹੀਂ ਬਣਾਇਆ ਅੱਜ ਅਸੀਂ ਉਹੀ ਟੂਣੇ ਢਾਲੇ ਜਿੱਥੇ ਪਹਿਲਾਂ 83 ਦੇ ਵਿੱਚ ਪਿੰਡਾਂ ਦੇ ਵਿੱਚ ਕਰਦੇ ਆਏ ਹਾਂ ਅੱਜ ਅਸੀਂ ਉਹ ਢਾਲਿਆਂ ਦੀ ਜਗ੍ਹਾ ਗੁਰੂ ਘਰ ਨੂੰ ਲੱਭ ਲਿਆ ਜੇ ਕਿਸੇ ਨੇ ਮਾਂ ਚੜਾਉਣੀ ਤੇਲ ਦੀਆਂ ਬੋਤਲਾਂ ਚੜਾਉਣੀਆਂ ਨੇ ਜਿਹੜਾ ਕੰਮ ਮੰਦਰਾਂ ਦੇ ਵਿੱਚ ਹੁੰਦਾ ਸੀ ਅੱਜ ਉਹ ਮਾਂ ਆ ਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਚੜਦੇ ਨੇ ਜਿੱਥੇ ਇਹਦਾ ਖੰਡਨ ਕੀਤਾ ਗਿਆ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਗੱਲ ਦਾ ਖੰਡਨ ਕੀਤਾ ਮਨਮਤ ਹੈ ਤੇ ਅੱਜ ਅਸੀਂ ਉਸ ਨੂੰ ਗੁਰਮਤ ਦੇ ਧਾਰ ਨਹੀਂ ਬਣਾਉਂਦੇ ਜਾ ਰਹੇ ਹਾਂ ਅੱਜ ਅਸੀਂ ਗੁਰਮਤ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਕਿੱਥੇ ਖੜੇ ਹਾਂ ਅੱਜ ਸਾਡਾ ਜੀਵਨ ਕਿੱਥੇ ਖੜਾ ਗੁਰੂ ਖਾਲਸਾ ਜੀ ਜਿੰਨੇ ਵੀ ਇੱਥੇ ਕੈਨੇਡਾ ਦੀ ਧਰਤੀ ਉੱਤੇ ਵਿਦੇਸ਼ਾਂ ਦੀ ਧਰਤੀ ਉੱਤੇ ਤਕਰੀਬਨ ਪੰਜਾਬੀ ਅਖਬਾਰ ਲੱਗਦੇ ਨੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਹਨਾਂ ਬਾਂਬਿਆਂ ਦੀਆਂ ਅੱਡਾਂ ਹੁੰਦੀਆਂ ਨੇ ਕਿਉਂਕਿ ਇਹਨੂੰ ਪੜ੍ਹਨ ਵਾਲੇ ਲੋਕ ਪੰਜਾਬੀ ਨੇ ਪੰਜਾਬੀ ਦੇ ਵਿੱਚ ਅਖਬਾਰ ਛਪਦੇ ਨੇ ਜੇਕਰ ਅੰਗਰੇਜ਼ੀ ਦਾ ਅਖਬਾਰ ਦੇਖੀਏ ਉੱਥੇ ਮੁਲਕ ਦੇ ਉੱਤੇ ਛਪਦਾ ਉਹਦੇ ਉੱਤੇ ਕੋਈ ਐਡ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਇਹਨੂੰ ਗੋਰਿਆਂ ਨੇ ਪੜ੍ਹਨਾ ਉਹਨਾਂ ਨੇ ਇਹ ਗੱਲ ਤੇ ਰੱਖ ਨਹੀਂ ਹੋਣਾ ਉਹਨਾਂ ਨੇ ਇਸ ਗੱਲ ਤੇ ਅਮਲ ਨਹੀਂ ਕਰਨਾ ਉੱਥੇ ਐਡ ਲਾਈ ਦਾ ਕੋਈ ਫਾਇਦਾ ਨਹੀਂ ਸਾਡੇ ਅਖਬਾਰਾਂ ਦੇ ਉੱਤੇ ਲੱਗੀਆਂ ਨੇ ਅਸੀਂ ਉਹਨਾਂ ਦੀ ਮਾਨਤਾ ਕਰਦੇ ਹਾਂ ਉਹਨਾਂ ਨੂੰ ਜਿਹੜਾ ਮਿਹਨਤ ਮਜ਼ਦੂਰੀ ਦੇ ਨਾਲ ਦਿੱਤਾ ਉਹਨਾਂ ਦੀ ਮਿਹਨਤ ਕੀਤੀ ਹੋਈ ਦਿਨ ਪ੍ਰੋਗਰਾਮ ਦੇ ਕਰਕੇ ਜਿਹੜੇ ਡਾਲਰ ਕਮਾਏ ਹੋਏ ਨੇ ਅਸੀਂ ਉਹਨਾਂ ਦੇ ਕੋਲ ਭੰਗ ਦੇ ਪਾਣੀ ਲਟਾਉਂਦੇ ਜਾ ਰਹੇ ਨੇ ਅੱਜ ਬੜਾ ਸਿੱਖ ਕੌਮ ਦੇ ਵਿੱਚ ਮਨ ਵਾਸਤੇ ਪਖੰਡਵਾਦ ਪੈਦਾ ਹੋ ਗਿਆ ਇੱਕ ਹੋਰ ਗੱਲ ਵੇਖਣ ਦੇ ਵਿੱਚ ਆਉਂਦੀ ਹੈ ਕਿ ਅਸੀਂ ਦਸਵੰਧ ਦੇ ਨਾਂ ਦੇ ਉੱਤੇ ਜਿਹੜੀ ਆਪਣੀ ਦਸਾਂ ਨਾਲ ਦੀ ਕਿਰਤ ਕਮਾਈ ਹੈ ਹਰੇਕ ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਕਿ ਆਪਣਾ ਦਸਵੰਧ ਕੱਢੇ ਆਪਣੀ ਕਿਰਤ ਕਮਾਈ ਸਪਲੀ ਕਰੇ ਪਰ ਅੱਜ ਅਸੀਂ ਉਹ ਦਸਵੰਧ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਦੇਣ ਲੱਗ ਪਏ ਹਾਂ ਜਿਹੜਾ ਸਾਡਾ ਦਿੱਤਾ ਹੋਇਆ ਦਸਵੰਧ ਉਹਦੀ ਦੁਰਵਰਤੋਂ ਕਰਦੇ ਨੇ ਸਾਡੇ ਮਨ ਦੀ ਭਾਵਨਾ ਅਸੀਂ ਦਸਵੰਧ ਦੇਣਾ ਜਿਹੜਾ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਦਸਵੰਧ ਕਰਦੇ ਹਾਂ ਬਾਬਿਆਂ ਦੇ ਰਾਹੀਂ ਇਹਦੇ ਨਾਲ ਵਿੱਚ ਇਹ ਹੈ ਕਿ ਜੇਕਰ ਆਪਣਾ ਦਸਵੰਧ ਸਪਲਾ ਕਰਨਾ ਆਪਣੀ ਕਿਰਤ ਕਮਾਈ ਸਪਲੀ ਕਰਨੀ ਹੈ ਇਹ ਕਮਾਈ ਉਹਨਾਂ ਵਾਸਤੇ ਲਾਓ ਜਿਹੜੇ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਜੂਝ ਰਹੇ ਨੇ ਪੰਜਾਬ ਦੀ ਧਰਤੀ ਉੱਤੇ ਨਿਗਾਹ ਮਾਰ ਕੇ ਵੇਖੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਗਰੀਬ ਪਰਿਵਾਰ ਨੇ ਉਹ ਬਿਮਾਰ ਲੋਕ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਨੇ ਨਗਰਾਂ ਦੇ ਵਿੱਚ ਜਾਓ ਆਪਣਾ ਦਸਵੰਧ ਸਪਲਾ ਕਰੋ ਉਹਨਾਂ ਦਾ ਇਲਾਜ ਕਰਵਾਓ ਉਹ ਗਰੀਬ ਪਰਿਵਾਰਾਂ ਦੇ ਧੀਆਂ ਤੇ ਪੁੱਤਰ ਬੱਚੇ ਜਿਹੜੇ ਇਹੋ ਜਿਹੀ ਸਰਦੀ ਦੇ ਵਿੱਚ ਆਪਾਂ ਉਹਦਾ ਮਹੀਨਾ ਮੂਹਰੇ ਆਉਣਾ ਉਸ ਮਹੀਨੇ ਦੇ ਵਿੱਚ ਇਹਨਾਂ ਦੇ ਤਨਾਂ ਦੇ ਉੱਤੇ ਪੂਰੇ ਕੱਪੜੇ ਨਹੀਂ ਹੁੰਦੇ ਤਾਂ ਨਹੀਂ ਪੂਰਾ ਢੱਕਿਆ ਹੁੰਦਾ ਘਰ ਚ ਗਰੀਬੀ ਦੇ ਜਿਹਨਾਂ ਦੇ ਪੈਰਾਂ ਦੇ ਵਿੱਚ ਜੋੜੇ ਨਹੀਂ ਉਹਨਾਂ ਨੂੰ ਜੋੜੇ ਲੈ ਕੇ ਜਾਓ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਦੀਆਂ ਜਾ ਕੇ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਫੀਸਾਂ ਭਰਾਓ ਇਹ ਸਾਡੀ ਕਮਾਈ ਸਪਲੀ ਹੈ ਆਓ ਮੈਂ ਇੱਧਰ ਨਾ ਜ਼ਿਆਦਾ ਨਾਮ ਜਾਵਾਂ ਮੇਰੇ ਕਲਗੀਆਂ ਬੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਨੂੰ ਜਿਹਨਾਂ ਨੇ ਆਪਣਾ ਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਲਸਾ ਦੁਨੀਆਂ ਦੇ ਉੱਤੇ ਅਨੇਕਾਂ ਪੈਗੰਬਰ ਆਏ ਅਨੇਕਾਂ ਰਹਿਬਰ ਆਏ ਪਰ ਕਿਸੇ ਨੇ ਆਪਣਾ ਰੂਪ ਨਹੀਂ ਕਿਸੇ ਨੂੰ ਦਿੱਤਾ ਕਿਸੇ ਰਹਿਬਰ ਨੇ ਕਿਸੇ ਪੈਗੰਬਰ ਨੇ ਆਪਣੇ ਮਰੀਜ਼ ਨੂੰ ਆਪਣੇ ਸਿੱਖ ਨੂੰ ਪੁੱਤਰ ਦਾ ਦਰਜਾ ਨਹੀਂ ਦਿੱਤਾ ਧੰਨ ਜਿਗਰਾਂ ਮੇਰੇ ਕਲਗੀਆਂ ਬੜੇ ਸਤਿਗੁਰਾਂ ਦਾ ਜਿਹਨਾਂ ਨੇ ਭਾਈ ਜੈਤਾ ਜੀ ਨੂੰ ਘੁੱਟ ਕੇ ਆਪਣੀ ਸਾਥੀ ਦੇ ਨਾਲ ਆਇਆ ਰੰਗਰੇਟੇ ਗੁਰੂ ਕੇ ਵਿੱਚ ਦਾ ਖਿਤਾਬ ਦਿੱਤਾ ਹੈ ਧੰਨ ਮੇਰੇ ਕਲਗੀਆਂ ਬੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਚਮਕੌਰ ਦੀ ਧਰਤੀ ਦੇ ਉੱਤੇ ਚਮਕੌਰ ਦੀ ਕੱਚੀ ਗਲੀ ਦੇ ਵਿੱਚ ਆਪਣੇ ਸਿਰ ਦਾ ਕਲਗੀ ਤੋੜਾ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਸਜਾਉਂਦੇ ਨੇ ਧੰਨ ਜਿਗਰਾਂ ਮੇਰੇ ਕਲਗੀਆਂ ਬੜੇ ਸਤਿਗੁਰਾਂ ਦਾ ਚਮਕੌਰ ਦੀ ਕੱਚੀਗੜ੍ਹ ਦੇ ਅੰਦਰ ਆਪਣੇ ਜਗਤ ਦੇ ਟੋਟੇ ਦੋਨਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਆਪਣੇ ਹੱਥੀ ਮੈਦਾਨ ਦੇ ਜੰਗ ਦੇ ਵਿੱਚ ਤੋੜੇ ਜਦੋਂ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਮੈਦਾਨ ਦੇ ਜੰਗ ਦੇ ਵਿੱਚ ਆਪ ਜੁੱਝਣ ਦੀ ਤਿਆਰੀ ਕੀਤੀ ਤਾਂ ਉਹ ਸਮੇਂ
ਭਾਈ ਜਿਹਾਂ ਸਿੰਘ ਨੇ ਮੇਰੇ ਕੰਧੀਆਂ ਵਾਲੇ ਸਤਿਗੁਰਾਂ ਕਹਿ ਦਿੱਤਾ ਕਿ ਤੁਹਾਨੂੰ ਖਾਲਸਾ ਪੰਥ ਹੁਕਮ ਕਰਦਾ ਤੂੰ ਇਸੇ ਵਕਤ ਇਹ ਚਮਕੌਰ ਦੀ ਕੱਟੀ ਗੜੀ ਨੂੰ ਖਾਲੀ ਕਰਕੇ ਤੂੰ ਚਲੇ ਜਾਵੇ। ਮੇਰੇ ਕੰਧੀਆਂ ਵਾਲੇ ਸਤਿਗੁਰਾਂ ਨੇ ਖਾਲਸੇ ਪੰਥ ਦੇ ਹੁਕਮ ਨੂੰ ਮੰਨਦਿਆਂ ਹੋਇਆ ਚਮਕੌਰ ਦੀ ਕੱਟੀ ਗੜੀ ਦੇ ਵਿੱਚ ਰਵਾਨਾ ਹੋ ਗਈ। ਤਖਤਾਂ ਤਾਜਾਂ ਦੇ ਮਾਲਕ ਦੀਨ ਦੁਨੀਆ ਦੇ ਵਾਲੀ ਅੱਜ ਜਿਨ੍ਹਾਂ ਦੇ ਸਿਰ ਦੇ ਉੱਤੇ ਕਲਗੀ ਤੋੜਾ ਨਹੀਂ ਹੇਠ ਨੀਲਾ ਘੋੜਾ ਵੀ ਨਹੀਂ ਪਾਵਨ ਪੁੱਤਰ ਚਾਨਾਂ ਦੇ ਵਿੱਚ ਜੋੜਾ ਵੀ ਨਹੀਂ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਚੱਲੇ ਜੰਗਲਾਂ ਦਾ ਰਸਤਾ ਤੈਅ ਕਰਦਿਆਂ ਹੋਇਆਂ ਪਤਰੀਲਾ ਰਸਤਾ ਤੈਅ ਕਰਦਿਆਂ ਹੋਇਆਂ ਮੇਰੇ ਕਲਗੀਆਂ ਵਾਲੇ ਸਤਗੁਰ ਦੇ ਮੁਬਾਰਕਬਾਦ ਚਾਨਾਂ ਦੇ ਵਿੱਚ ਠੁਕਰਾ ਲੱਗ ਲੱਗ ਕੇ ਪਵਿੱਤਰ ਚਾਨਾਂ ਦੇ ਵਿੱਚੋਂ ਖੂਨ ਵਗਦਾ ਜਾ ਰਿਹਾ। ਝਾੜੀਆਂ ਦੇ ਵਿੱਚ ਫਸ ਕੇ ਬੜਾ ਲੀਰਾਂ ਲੀਰ ਹੋਇਆ ਤੇ ਫਕੀਰਾਂ ਦੇ ਵਾਂਗ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਦੇ ਹੁਕਮ ਨੂੰ ਸਤ ਕਰਕੇ ਮੰਨਦਿਆਂ ਹੋਇਆਂ ਆਪਣੇ ਪੰਥ ਨੂੰ ਮਟਾਉਂਦੇ ਹੋਏ ਮਾਸੀ ਵਾਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚੇ। ਜੇ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚ ਕੇ ਉਸ ਅਕਾਲ ਪੁਰਖ ਦੇ ਉੱਤੇ ਕੋਈ ਰੋਸ ਕੋਈ ਸ਼ਿਕਵਾ ਜ਼ਾਹਰ ਨਹੀਂ ਕੀਤਾ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਿੰਨਾ ਧਰਨਾ ਲਾ ਕੇ ਮੇਰੇ ਕੰਜੀਆਂ ਵਾਲੇ ਸਤਿਗੁਰਾਂ ਨੇ ਆਪਣੇ ਮਖਾਰ ਪਿੰਡ ਦੇ ਵਿੱਚ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਤੁਧ ਵਿੱਚ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਰ ਸਰਾਹੀ ਖੰਡੇ ਪਿਆਲਾ ਡੰਗ ਕਸਾਈਆਂ ਦਾ ਸਹਿਣਾ ਯਾਦ ਰਹਿਣਾ ਸਾਨੂੰ ਫਤਿਹ ਸਿੰਘ ਭੱਟ ਖੇੜਿਆਂ ਦਾ ਰਹਿਣਾ ਆਪਣਾ ਸਾਰਾ ਹੀ ਪ੍ਰਬੰਧ ਸਾਡੇ ਹੱਥੋਂ ਸ਼ਾਮਿਲ ਕਰਕੇ ਇਸ ਖਾਨ ਤੇ ਪਰਮੇਸ਼ਰ ਦੀ ਕਲਾ ਲਈ ਜੋ ਸੁੱਖਾਂ ਮੰਗੀਆਂ ਇਸ ਸੰਸਾਰ ਦੇ ਉੱਤੇ ਦੁਨੀਆਂ ਉੱਤੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਵਰਗਾ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਇਹ ਪੂਜ ਵਰਗੇ ਸੱਚ ਨੂੰ ਤੁਹਾਡੀ ਜਤਾਪ ਦੀ ਸੇਵਾ ਦੇ ਵਿੱਚ ਇਉਂ ਆਖਦੇ।

ਜਿਸ ਮੇ ਪਿਤਾ ਜਿਹਾਨਾ ਕੋਈ ਹੋਰ ਆਗੂ ਆਗੂ ਹੋਣ ਦਾ ਮੁੱਲ ਉਤਾਰ ਦਿੱਤਾ ਜੋਰਾ ਬਰ ਤੇ ਫਤਿਹ ਸਰਹੰਦ ਦਿੱਤੇ ਵਿੱਚ ਜੰਗ ਦੇ ਅਜੀਤ ਜੁਝਾਰ ਦਿੱਤਾ ਮਾਤਾ ਠੰਡੜੇ ਬੁਰਜ ਵਿੱਚ ਵਾਰ ਦਿੱਤੀ ਪਿਤਾ ਚਾਂਦਨੀ ਚੌਂਕ ਵਿੱਚ ਵਾਰ ਦਿੱਤਾ ਜਦੋਂ ਸੁਰਖਰੂ ਹੋਇਆ ਤੂਫਾਨ ਵੀ ਦੇ ਸੱਚੇ ਰੱਬ ਦਾ ਸ਼ੁਕਰ ਗੁਜ਼ਾਰ ਦਿੱਤਾ ਜਿੱਥੇ ਧੰਨ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪਵਿੱਤਰ ਇਤਿਹਾਸ ਧੰਨ ਹੈ ਤੇ ਉੱਥੇ ਉਹਨਾਂ ਦੇ ਸਤਿਕਾਰਯੋਗ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਵੀ ਪਵਿੱਤਰ ਇਤਿਹਾਸ ਉਹਨਾਂ ਦਾ ਜੀਵਨ ਵੀ ਬੜਾ ਮਹਾਨ ਹੈ ਬੜਾ ਉੱਚਾ ਤੇ ਬੜਾ ਸੁੱਚਾ ਇੱਕ ਭਗਵਾਨ ਨੇ ਬੜਾ ਸੁੰਦਰ ਲਿਖੀ ਹੈ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਬਾਬਤ ਉਹ ਲਿਖਦਾ ਵੀ ਗੁਜਰ ਗਏ ਜਦ ਪੋਤਰੇ ਸੁਣੇ ਗੁਜਰੀ ਗੁਜਰ ਗਏ ਜਦ ਪੋਤਰੇ ਸੁਣੇ ਗੁਜਰੀ ਰੱਬ ਦਾ ਸ਼ੁਕਰ ਮਨਾ ਫਿਰ ਤਾਂ ਗੁਜਰੀ ਸਾਰੀ ਉਮਰ ਦੇ ਦੁੱਖਾਂ ਦੀ ਧੁੱਪ ਸੇਕੀ ਕਰਦੀ ਰਹੀ ਉਹ ਕੌਮ ਤੇ ਸਾਂ ਗੁਜਰੀ ਪੂਜਣ ਯੋਗ ਉਹ ਬਣ ਗਿਆ ਬੁਰਜ ਠੰਡਾ ਪੂਜਿਆ ਮਾਤਾ ਸੀ ਜਿਹੜੀ ਥਾਂ ਗੁਜਰੀ ਸਾਰੇ ਨਾਲ ਪਿਆਰ ਦੇ ਸਭ ਆਖੋ ਧੰਨ ਮਾਂ ਗੁਜਰੀ ਧੰਨ ਮਾਂ ਗੁਜਰੀ ਧੰਨ ਧੰਨ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਖਾਤਰ ਪਹਿਲਾਂ ਆਪਣੇ ਸਿਰ ਦਾ ਸੁਹਾਗ ਵਾਰਿਆ ਫਿਰ ਆਪਣੇ ਜਿਗਰ ਦੇ ਟੋਟੇ ਦੇ ਟੋਟੇ ਆਪਣੇ ਚਾਰੇ ਪੋਤੇ ਇਸ ਕੌਮ ਅਤੇ ਧਰਮ ਦੇ ਉੱਤੋਂ ਕੁਰਬਾਨ ਕਰ ਦਿੱਤੇ ਜਿਹੜਾ ਨਿਗਾਹ ਮਾਰ ਕੇ ਵੇਖੀ ਆਪਣੇ ਮਨ ਦੇ ਵਿੱਚ ਸੋਚ ਕੇ ਵੇਖੀਏ ਵਿਚਾਰ ਕਰਕੇ ਵੇਖੀਏ ਕਿ ਉਹ ਕਿਹੋ ਜਿਹੀ ਦਰਦਨਾਕ ਘਟਨਾ ਹੋਵੇਗੀ ਸਮਾਂ ਹੋਵੇਗਾ ਜਦ ਤੁਮੇ ਪੌਦਾ ਮਹੀਨਾ ਕਾਲੀ ਵਾਲੀ ਰਾਤ ਠੱਕਾ ਵਗਦਾ ਇੱਕ 80-82 ਸਾਲ ਦੀ ਬਿਰਧ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਜਿਹਦੇ ਨਾਲ ਉਹਨਾਂ ਦੇ ਪੋਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਕਿਵੇਂ ਬਿਰਧ ਮਾਤਾ ਉਹਨਾਂ ਪੋਤਿਆਂ ਨੂੰ ਦੁਰਾਸਾ ਦਿੰਦੀ ਹੋਈ ਪੈਦਲ ਚੱਲਦੀ ਹੋਈ ਉਸ ਕਹਿਰ ਦੀ ਸਰਦੀ ਦਾ ਟਾਕਰਾ ਕਰਦੇ ਹੋਏ ਭੁੱਖਣ ਭਾਣੇ ਸਰਸਾ ਕਿਵੇਂ ਪਾਰ ਕੀਤਾ ਕਿਵੇਂ ਚੱਲਦੇ ਹੋਏ ਇੰਨਾ ਪੰਧ ਮੁਕਾਉਂਦੇ ਹੋਏ ਸਰਸਾ ਤੋਂ ਲੈ ਕੇ ਗੰਗੂ ਦੇ ਸਹੇੜੀ ਪਿੰਡ ਪਹੁੰਚੇ ਜੀ ਧੰਨ ਧੰਨ ਮਾਤਾ ਗੁਜਰੀ ਜੀ ਇੱਕ ਬਲਵਾਨ ਨੇ ਜਿਹਨਾਂ ਦੇ ਵਾਪਸ ਲਿਖਿਆ ਉਹ ਲਿਖਦਾ ਵੀ ਸ਼ਹੀਦ ਪਤੀ ਦੇ ਪੈਰ ਦੀ ਸੇਧ ਲੈ ਕੇ ਸ਼ਹੀਦ ਪਤੀ ਦੇ ਪੈਰ ਦੀ ਸੇਧ ਲੈ ਕੇ ਸ਼ਹੀਦ ਪਤਨੀ ਵੀ ਉਸੇ ਥਾਂ ਚੱਲੀ ਜਦੋਂ ਮਾਨ ਸਰੋਵਰ ਚੋਂ ਹੰਸ ਉੱਡੇ ਨਾਲ ਹੰਸਾਂ ਦੇ ਹੰਸਾਂ ਦੀ ਸਾਂ ਚੱਲੀ ਰੱਪਾਵਾਂ ਜਦੋਂ ਹੋ ਗਏ ਸੀ ਸ਼ਹੀਦ ਪੋਤੇ ਸ਼ਹੀਦ ਹੋ ਕੇ ਗੁਜਰੀ ਮਾਂ ਚੱਲੀ ਜਿਸ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਠੰਡੇ ਗੁਰ ਦੇ ਅੰਦਰ ਬੰਦ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਬਤ ਸੁਚਨਾ ਕੀਤਾ ਤੇ ਮਾਤਾ ਗੁਜਰੀ ਜੀ ਨੇ ਆਪਣੀ ਅੱਖਾਂ ਦੇ ਵਿੱਚੋਂ ਇੱਕ ਵੀ ਅੱਥਰੂ ਨਹੀਂ ਬਹਾਇਆ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਟਾ ਕਰਕੇ ਮੰਨਦਿਆਂ ਹੋਇਆਂ ਆਪਣੇ ਨੇਤਰ ਬੰਦ ਕੀਤੇ ਉਸ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਜੋਦੜੀ ਕੀਤੀ ਆਪਣੇ ਮੁਖਾਰ ਪਿੰਡ ਦੇ ਵਿੱਚ ਉਚਾਰਨ ਕੀਤਾ ਮੇਰਾ ਮੁਜਮੇ ਕਸ ਨਹੀਂ ਜੋ ਕਸਾਇ ਕੋ ਤੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਮਾਤਾ ਗੁਜਰੀ ਜੀ ਵੀ ਉਸ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦਾ ਧਿਆਨ ਧਰਿਆ ਮਾਤਾ ਗੁਜਰੀ ਜੀ ਵੀ ਸੱਚਖੰਡ ਜਾਪ ਰਾਜੇ ਧੰਨ ਮਾਂ ਗੁਜਰੀ ਜਿਹਨੇ ਸੰਸਾਰ ਦੇ ਸਾਰੇ ਦੁੱਖਾਂ ਨੂੰ ਦੁਨੀਆ ਦੇ ਸਾਰੇ ਦੁੱਖਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਪਹਾੜਾਂ ਚ ਦੇ ਦੁੱਖਾਂ ਨੂੰ ਆਪਣੀ ਛਾਤੀ ਦੇ ਵਿੱਚ ਸਮਾਇਆ ਮਾਤਾ ਗੁਜਰੀ ਵਰਗੀ ਮਾਂ ਦੁਨੀਆ ਦੇ ਉੱਤੇ ਨਾ ਕੋਈ ਹੋਰ ਹੋਈ ਹੈ ਤੇ ਨਾ ਕੋਈ ਹੋਰ ਹੋ ਸਕਦੀ ਹੈ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਇਤਿਹਾਸ ਤੇ ਪਵਿੱਤਰ ਜੀਵਨ ਦੇ ਉੱਤੇ ਇੱਕ ਝਲਕ ਤੁਹਾਡੀ ਹੈ ਤਾਂ ਆਪਣੀ ਸੇਵਾ ਦੇ ਅੰਦਰ ਕਿਉਂ ਮਾਨੀ।

ਸਾਰੀਆਂ ਸੰਗਤਾਂ ਇੱਕ ਵਾਰ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਕਰਨੀ ਨਾਵੇਂ ਨੂੰ ਸੀ ਝੁਕਾਉਂਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸੀ ਜਗਤ ਮਾਤਾ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਸਿੱਖਿਆ ਦਾ ਸਦਕਾ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੇ ਹੱਸ ਕੇ ਨੀਹਾਂ ਦੇ ਵਿੱਚ ਪੜ੍ਹਨਾ ਤਾਂ ਪ੍ਰਵਾਨ ਕੀਤਾ ਪਰ ਜ਼ਾਲਮ ਦੀ ਈਨ ਨਹੀਂ ਮੰਨੀ। ਸਤਿਕਾਰਯੋਗ ਮਾਤਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਦਾਦੀ ਮਾਂ ਸਨ ਜਿਨ੍ਹਾਂ ਨੇ ਆਪਣੇ ਪੋਤਿਆਂ ਨੂੰ ਸਿੱਖਿਆ ਦਿੱਤੀ ਉਹ ਅੱਜ ਆਪਣਾ ਵੀ ਫਰਜ਼ ਬਣਦਾ ਆਪਾਂ ਆਪਣੇ ਬੱਚਿਆਂ ਨੂੰ ਪ੍ਰੇਰੀਏ ਉਹਨਾਂ ਨੂੰ ਗੁਰਮਤਿ ਦੇ ਧਾਰਨੀ ਬਣਾਈਏ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਈਏ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਲਾਈਏ ਕਿਉਂਕਿ ਜੇਕਰ ਸੋਚਿਆ ਜਾਵੇ ਅੱਜ ਤੱਕ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਦੀਆਂ ਉਮਰਾਂ 4-4, 5-5 ਸਾਲ ਦੇ ਬੱਚੇ ਨੇ ਜਿਨ੍ਹਾਂ ਨੇ ਰੋਮਾਂ ਦੀ ਬਿਰਾਦਰੀ ਕੀਤੀ ਹੋਈ ਹੈ ਆਪਣੇ ਮਨ ਦੇ ਨਾਲ ਸੋਚ ਕੇ ਵੇਖਿਓ ਇੰਨੀ ਘੱਟ ਉਮਰ ਦਾ ਬੱਚਾ ਆਪਣੀ ਮਾਂ ਜਾਂ ਆਪਣੇ ਪਿਤਾ ਜਾਂ ਦਾਦਾ ਦਾਦੀ ਨੂੰ ਕਦੇ ਨਹੀਂ ਕਹਿ ਸਕਦਾ ਕਿ ਮੇਰੇ ਰੋਮਾਂ ਨੂੰ ਕਤਲ ਕਰਵਾ ਦੇਵੋ ਮੇਰੇ ਰੋਮਾਂ ਦੀ ਬੇਅਦਬੀ ਕਰਵਾ ਦੇਵੋ। ਉਹਨੂੰ ਇਸ ਗੱਲ ਦੀ ਸੂਝ ਨਹੀਂ ਹੁੰਦੀ, ਉਹਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ, ਉਹਨੂੰ ਕੌਣ ਲਿਖ ਕੇ ਜਾਂਦਾ ਨਾਈਆਂ ਦੇ ਖੋਖਿਆਂ ਦੇ ਉੱਤੇ, ਉਹਦੇ ਰੋਮ ਕੌਣ ਕਤਲ ਕਰਵਾਉਂਦਾ? ਆਪਾਂ ਹੀ ਕਰਵਾਉਂਦੇ ਹਾਂ ਨਾ। ਜਦੋਂ ਅਸੀਂ ਛੋਟੇ ਬੱਚੇ ਦੀਆਂ ਆਦਤਾਂ ਵਿਗਾੜ ਦਿੱਤੀਆਂ, ਉਹਨੂੰ ਬਚਪਨ ਤੋਂ ਲੈ ਕੇ ਗਲਤ ਰਾਹ ਦੇ ਉੱਤੇ ਪਾ ਦਿੱਤਾ ਹੈ, ਫਿਰ ਵੱਡੇ ਹੋਏ ਬੱਚੇ ਦੇ ਕੋਲੋਂ ਇਹ ਤੁਸੀਂ ਕਦੇ ਉਮੀਦ ਨਾ ਰੱਖਿਓ ਕਿ ਵੱਡਾ ਹੋ ਕੇ ਸਾਡੇ ਗੋਡੇ ਘੁੱਟੇਗਾ ਜਾਂ ਸਾਡੇ ਵਡੇਪੇ ਦਾ ਸਹਾਰਾ ਬਣ ਜਾਵੇਗਾ। ਕਿਉਂਕਿ ਔਲਾਦ ਨੂੰ ਮਾਤਾ ਪਿਤਾ ਜਨਮ ਇਸ ਕਰਕੇ ਦਿੰਦੇ ਨੇ ਕਿ ਔਲਾਦ ਧੀਆਂ ਅਤੇ ਪੁੱਤਰ ਵਡੇਪੇ ਦਾ ਸਹਾਰਾ ਹੋਇਆ ਕਰਦੇ ਨੇ, ਵਡੇਪੇ ਦੀ ਡਗੋਰੀ ਹੋਇਆ ਕਰਦੇ ਨੇ। ਜਿਹੜੇ ਅਸੀਂ ਆਪਣੇ ਬੱਚਿਆਂ ਦੀ ਬਚਪਨ ਦੇ ਵਿੱਚ ਉਹਨਾਂ ਦੇ ਰੋਮਾਂ ਦੀ ਬੇਅਦਬੀ ਕਰਦੇ, ਉਹਨੂੰ ਗੁਰੂ ਤਾਂ ਦੂਰ ਕਰਦੇ ਆ, ਬੇਮੁੱਖ ਕਰਦੇ ਆ। ਜਿਹੜਾ ਗੁਰੂ ਤਾਂ ਬੇਮੁੱਖ ਹੋ ਗਿਆ ਫਿਰ ਉਹ ਮਾਤਾ ਪਿਤਾ ਦਾ ਵੀ ਨਹੀਂ ਬਣ ਸਕਦਾ ਜਿਹੜਾ ਗੁਰੂ ਦਾ ਨਹੀਂ ਬਣ ਸਕਦਾ। ਇਸ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਜਦੋਂ ਵੀ ਆਉਂਦੇ ਆ ਇਹੋ ਅਰਦਾਸ ਬੇਨਤੀ ਕਰਿਆ ਕਰੋ ਕਿ ਸਤਿਗੁਰੂ ਕਿਰਪਾ ਕਰਨੀ, ਇਹ ਧੀਆਂ ਪੁੱਤਰ ਦੋਤੇ ਦੋਤੀਆਂ ਦਿੱਤੀ ਤੇਰੀ ਦਾਤ ਹੈ, ਕਿਰਪਾ ਕਰਨੀ ਜਿੱਥੇ ਮਿਹਰ ਕੀਤੀ ਰਹਿਣ ਕੀਤੀ ਸਾਨੂੰ ਦਾਤਾਂ ਬਖਸ਼ੀਆਂ ਨੇ, ਇਹਨਾਂ ਦਾਤਾਂ ਨੂੰ ਆਪਣੇ ਪਵਿੱਤਰ ਚਰਨਾਂ ਦੇ ਨਾਲ ਜੋੜੀ ਰੱਖਣਾ, ਇਹਨਾਂ ਨੂੰ ਗੁਰਸਿੱਖੀ ਵਾਲਾ ਜੀਵਨ ਮਿਲ ਜਾਵੇ ਜਿੱਥੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਉੱਤੇ ਅਰਦਾਸ ਕਰਨ ਦੇ ਉੱਤੇ ਸਾਨੂੰ ਵੱਡੇ ਵੱਡੇ ਮਹਿਲ ਅਟਾਰੀਆਂ ਤੇ ਸਾਨੂੰ ਵਧੀਆ ਗੱਡੀਆਂ ਮਿਲਦੀਆਂ ਨੇ। ਗੁਰੂ ਕਿਰਪਾ ਕਰਦਾ, ਗੁਰੂ ਦਾਤਾ, ਅਸੀਂ ਮੰਗਦੇ ਹਾਂ ਗੁਰੂ ਦੇ ਕੋਲੋਂ ਮੰਗਦੇ ਹਾਂ, ਗੁਰੂ ਦਾਤਾ ਦਿੰਦਾ। ਉੱਥੇ ਅਸੀਂ ਜਦੋਂ ਹੱਥ ਜੋੜ ਕੇ ਬੇਨਤੀ ਕਰਾਂਗੇ, ਜੋਜਰੀ ਕਰਾਂਗੇ, ਸਤਿਗੁਰੂ ਸਾਡੇ ਧੀਆਂ ਤੇ ਪੁੱਤਰਾਂ ਨੂੰ ਗੁਰਸਿੱਖੀ ਦਾ ਜੀਵਨ ਦੇਣਾ, ਉਹਨਾਂ ਨੂੰ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਉਣਾ, ਫਿਰ ਗੁਰੂ ਕਿਰਪਾ ਕਰ ਦੇਵੇਗਾ ਸਾਡੇ ਬੱਚਿਆਂ ਤੇ ਬੱਚੀਆਂ ਦਾ, ਦੁਨੀਆਂ ਦੇ ਉੱਤੇ ਆਉਣਾ, ਸੰਸਾਰ ਦੇ ਉੱਤੇ ਆਉਣਾ, ਸਾਡਾ ਅਤੇ ਸਾਡੀ ਔਲਾਦ ਦਾ ਸਫਲਾ ਹੋ ਜਾਵੇਗਾ। ਆਹ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਇਹੀ ਬੇਨਤੀਆਂ ਅਰਦਾਸਾਂ ਕਰਿਆ ਕਰੀਏ। ਇੰਨੀ ਸੇਵਾ ਪ੍ਰਵਾਨ ਕਰਨੀ, ਇੱਕ ਹਫ਼ਤਾ ਗੁਰੂ ਕੀਆਂ ਸੰਗਤਾਂ 'ਚ ਸੇਵਾ ਕੀਤੀ ਹੈ, ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਆਪਣੇ ਅਣਜਾਣ ਵਿੱਚ ਸੁਣ ਕੇ ਮਾਫ਼ ਕਰਨਾ। ਇੰਨੀ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਤਾ ਬਲਵੰਤ ਸਿੰਘ ਰਪਾਲੋ ਅਤੇ ਮਾਛੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ। ਹੁਣ ਗੁਰੂ ਮਹਾਰਾਜ ਦੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਸੇ ਪੌੜੀ ਅਨੰਦ ਸਾਹਿਬ ਦੇ ਜਾਂ ਪਾਪ ਗੁਰੂਆਂ ਸੰਗਤਾਂ ਨੂੰ ਸਰਵਣ ਕਰਵਾਉਣਗੇ, ਉਸ ਉਪਰੰਤ ਅਰਦਾਸਾਂ ਬੇਨਤੀਆਂ ਸਮਾਪਤੀ ਹੋਵੇਗੀ। ਆਓ ਢਾਡੀ ਜੱਤ ਦੀ ਭੁੱਲਾਂ ਚੁੱਕਾਂ ਨੂੰ ਚਿਤਾਰਦੇ ਹੋਏ ਦਿਓ ਜੀ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ